ਜਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੈ ਪਹਿ ਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੈ ਆਪੇ ਆਪ ਮਿਲੈ ਚੁਕੈ ਅਭਮਾਨੈ ਗੁਰਮੁਖ ਨਾਮ ਸਦਾ ਸਦਾ ਬਖਾਨੈ ਸਤਿਗੁਰ ਸੇਵਿਆਂ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਤ ਖਾਈ ਕਾਂਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੇ ਕਾਟੈ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਨੂ ਮਾਨਿਆ ਕਰਨੀ ਸਾਰੂ ਗੁਰਮਤ ਮਾਨਿਆ ਮੁਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ ਰਾਗ ਬਿਲਾਵਲ ਮਹੱਲਾ ਚੌਥਾ ਬਣੀਆਂ ਕਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਖਾਏ ਹੋਮ ਮਿਟੈ ਅਣਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਧਨ ਨਾਮ ਆਧਾਰ ਰਮਈਆ ਖਿੰਨ ਪਲ ਰਹਿ ਨਾ ਸਕੋਂ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜਈਆ ਰਹਾਉ ਏਕ ਗ੍ਰਹਿ ਦਾਸ ਦੁਆਰ ਹੈ ਜਾ ਕੇ ਅਹਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੈ ਮਨਮੁਖ ਅੰਧਲੇ ਖਬਰ ਨਾ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੋਕਾਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਏ ਥਾ ਕੇਵਟ ਸ਼ਬਦ ਸਾਰ ਪਾਰ ਸ਼ਬਦ ਗੁਰ ਪਾਰ ਲੰਘਈਆ ਜਮ ਜਗਾਤੀ ਨੇੜ ਨ ਆਵੈ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਰਾਸ ਹਰ ਜਸ ਕਹਿਤੀ ਅੰਤ ਨ ਲਈਆ ਗੁਰਮੁਖ ਮਨੁਆ ਇਕਤ ਕਰ ਆਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤੈ ਸ੍ਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣ ਆਤਮ ਦੇਵ ਹੈ ਭੀਨੈ ਰਸ ਰਸ ਰਾਮ ਗੋਪਾਲ ਰਵਈਆ ਤ੍ਰੈਗੁਣ ਮਾਇਆ ਮੋਹ ਬਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮ ਕਰ ਜਾਣੈ ਨਦਰੀ ਆਵੈ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਸੁਭਾਈ ਗੁਰਮੁਖ ਆਪੇ ਅਲਖ ਲਖਈਆ ਨਾਨਕ ਦੀਨ ਦਿਆਲ ਪਏ ਹੈ ਭਗਤ ਭਾਈ ਹਰ ਨਾਮ ਸਮਈਆ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵ ਹਉ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰੜ ਪਲਾਸ ਹਰ ਸੰਗ ਬੂਹੀਆ ਜਪ ਜਗਨ ਲਈ ਜਗਨਨਾਥ ਜਗਦੀਸ ਗੁਸਈਆ ਸਰਨ ਪਰੇ ਸੇ ਜਨ ਉਭਰੇ ਜਉ ਪ੍ਰਹਿਲਾਦ ਉਧਾਰ ਸਮਈਆ ਰਹਾਉ ਭਾਰ ਅਠਾਰੈ ਮਹਿ ਚੰਦਨ ਊਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਹੂ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਾਤਮਿਤ ਕਰਤਾ ਆਪੇ ਜਾਣੈ ਸਭ ਵਿਦ ਹਰ ਹਰ ਪਾਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਧ ਸਾਗਰ ਭਗਤ ਭੰਡਾਰ ਖੁਲਈਆ ਗੁਰ ਚਰਣੀ ਇਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਪਦਾਰਥ ਨਿਤ ਨਿਤ ਹਰ ਧਿਆਈ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਬਾਰ ਬਾਰ ਖਿੰਨ ਖਿੰਨ ਪਲ ਕਹੀਐ ਹਰ ਪਾਰ ਨ ਪਾਵੈ ਪਰੈ ਪਰਈਆ ਸਾਸਤ ਵੇਦ ਪੁਰਾਣ ਪੁਕਾਰਹਿ ਧਰਮ ਕਰਹੁ ਖਟ ਕਰਮ ਦ੍ਰਿੜਈਆ ਮਨਮੁਖ ਪਖੰਡ ਭਰਮ ਬੈਗੁਤੇ ਲੋਭ ਲਹਿਰ ਨਾਭ ਭਾਰ ਬੁਡਈਆ ਨਾਮ ਜਪੋ ਨਾ ਮੈਂਗਤ ਪਾਵਹੁ ਸਿਮਰਤ ਸ਼ਾਸਤਰ ਨਾਮ ਦ੍ਰਿੜਈਆ ਹਉਮੈ ਜਾਏ ਤਾਂ ਨਿਰਮਲ ਹੋ ਗਏ ਗੁਰਮੁਖ ਪਰਚੈ ਪਰਮ

ਨਾਨਕ ਜੰਤ ਵਜਾਈ ਵਾਜੈ ਜਿਤ ਭਾਵੈ ਤਿਤ ਰਾਹ ਚਲਈਆ। ਬਿਲਾਵਲ ਮਹੱਲਾ ਚੌਥਾ। ਗੁਰਮੁਖ ਆਗਮਾ ਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਾਰਸ ਹਰ ਨਾਮ ਸਮਈਆ। ਜਨ ਕੀ ਟੇਕ ਹਰ ਨਾਮ ਟਕਈਆ, ਸਤਿਗੁਰ ਕੀ ਤਰ ਲਾਗਾ ਜਾਵਾ। ਗੁਰ ਕਿਰਪਾ ਤੇ ਹਰ ਦਰ ਲਹੀਆ ਰਾਉ। ਇਹ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਥ ਤਤ ਕਢਈਆ। ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੈ ਭਾਉ ਪਵੈ ਤਿਤ ਅਈਆ। ਦਾਸ ਨੂੰ ਦਾਸ ਦਾਸ ਹੋਏ ਰਹੀ ਹੈ, ਜੋ ਜਨ ਰਾਮ ਭਗਤ ਨਿਜ ਭਈਆ। ਮਨ ਬੁੱਧ ਅਰਪ ਧਰਮ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕਥ ਕਥਈਆ। ਮਨਮੁਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਲਤ ਦਿਖਈਆ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਬੁਝਈਆ। ਹਰ ਹਰ ਉਸਤ ਕਰੈ ਦਿਨ ਰਾਤੀ, ਰਖ ਰਖ ਚਰਨ ਹਾਰ ਤਾਰ ਪੁਰਈਆ। ਹਰ ਕੈ ਰੰਗ ਰਤਾ ਮਨ ਗਾਵੈ, ਰਸ ਰਸਾਲੂ ਰਸ ਸ਼ਬਦ ਰਵਈਆ। ਨਿਜ ਕਰ ਤਾਰਚੂ ਆਇਆ ਤਿ ਨਿਰਮਲ, ਜਿਨ ਪੀਆ ਤਿਨ ਹੀ ਸੁਖ ਲਈਆ। ਮਨ ਹਟ ਕਰਮ ਕਰੈ ਅਭਿਮਾਨੀ, ਜਉ ਬਾਲਕ ਬਾਲੂ ਘਰ ਉਸਰਈਆ। ਆਵੈ ਲਹਿਰ ਸਮੁੰਦ ਸਾਗਰ ਕੀ, ਖਿਨ ਮਹਿ ਭਿੰਨ ਭਿੰਨ ਟਹਿ ਪਈਆ। ਹਰ ਸਾਰ ਸਾਗਰ ਹਰ ਹੈ ਆਪੇ, ਇਹ ਜਗ ਹੈ ਇਹ ਸਭ ਖੇਲ ਖਲਈਆ। ਜਉ ਜਲ ਤਰੰਗ ਜਲ ਜਲੈ ਸਮਾਵੈ, ਨਾਨਕ ਆਪੇ ਆਪ ਰਮਈਆ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਰੜਈਆ। ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ। ਮੇਰੇ ਮਨ ਸਤਿਗੁਰ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧਵ। ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ। ਤਜਾ ਗ੍ਰਸਤ ਭਇਆ ਮਨ ਬਾਬਾ ਨਿਵਾਸੀ, ਇਕ ਖਿਨ ਮਨੂਆ ਟਿਕੈ ਨਾ ਟਿਕਈਆ। ਧਾਵਤ ਧਾਏ ਤਦੇ ਘਰ ਆਵੈ, ਹਰ ਹਰ ਸਾਧੂ ਸ਼ਰਨ ਪਵਈਆ। ਧੀਆਂ ਪੂਤ ਛੋੜ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ। ਆਸਾ ਆਸ ਕਰੈ ਨਹੀਂ ਬੂਝੈ, ਗੁਰ ਕੈ ਸ਼ਬਦ ਨਿਰਾਸਮ ਸੁਖ ਲਹੀਆ। ਉਪਜੀ ਤਰਕ ਦਿਗੰਬਰ ਹੋਆ, ਮਨ ਦਹ ਦਿਸ ਚਲ ਚਾਲੂ ਗਵਨ ਕਰਈਆ। ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ, ਮਨ ਮਿਲ ਸੰਗ ਸਾਧ ਦਇਆ ਘਰ ਲਹੀਆ। ਆਸਣ ਸਿੱਧ ਸਿੱਖੈ ਬਹੁ ਤੇਰੇ, ਮਨ ਮੰਗੈ ਰਿੱਧ ਸਿੱਧ ਚੇਟਕ ਚੇਟ ਕਈਆ। ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ। ਅੰਡਜ ਜੇਰ ਸਿੱਧ ਜੋਤ ਪੁਜ, ਸਭ ਵਰਨ ਰੂਪ ਜੀ ਜੰਤੋ ਪਈਆ। ਸਾਧੂ ਸ਼ਰਨ ਭਰੈ ਸੋ ਉਭਰੈ, ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ। ਨਾਮਾ ਜਾ ਦਿਓ ਕਬੀਰ ਤਲੋਚਨ, ਆਓ ਜਾਤ ਰਵਿਦਾਸ ਚਮਾਯਾਰ ਚਮਈਆ। ਜੋ ਜੋ ਮਿਲੈ ਸਾਧੂ ਜਨ ਸੰਗਤ, ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ। ਸੰਤ ਜਨਾ ਕੀ ਹਰ ਪੈਜ ਰਖਾਈ, ਭਗਤ ਵਸਲ ਅੰਗੀਕਾਰ ਕਰਈਆ। ਨਾਨਕ ਸ਼ਰਨ ਭਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਖਈਆ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੌਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਬਰ ਕੇ ਜਾਣੈ ਕੋ ਪੀਰ ਭਰਈਆ। ਰਾਮ ਗੌਰ ਮੋਹਨ ਮੋਹ ਮਨ ਲਈਆ।

ਮੋਹ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਆ ਦੇਖੈ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਜਨ ਸਭ ਦੇਸ ਸੰਤਰ ਮੈਂ ਪ੍ਰਭ ਦੇਖਣ ਕਉ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆ ਗਏ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇਰਾ ਰਿੱਧ ਸਿੱਧ ਮਨ ਤਨ ਮੀਠ ਲਗਈਆ ਮਸਤਕ ਕਾਟ ਦਿਉ ਤਰਨਾ ਤਲ ਜੋ ਪਾ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪ੍ਰਭ ਪ੍ਰਬੁੱਧ ਗੁਣ ਕਾਮਣ ਕਰ ਹਰ ਪ੍ਰਭ ਲਈਆ ਭਗਤ ਬਸ਼ਲ ਉਆ ਕੋ ਨਾਮ ਕਹੀਅਤ ਹੈ ਸ਼ਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਉ ਕਟਕਟ ਪਈਆ ਹਰ ਹਰ ਹਰ ਕੰਠ ਹੈ ਬਨਿਆ ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ ਹਰ ਹਰ ਸ਼ਰਧਾ ਸੇਜ ਬਿਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ ਕਹੈ ਪ੍ਰਭ ਅਬਰ ਅਬਰ ਕਿਸ ਕੀ ਜੈ ਸਭ ਬਾਦ ਸ਼ਿੰਗਾਰ ਫੋਕਟ ਫੋਕਟਈਆ ਕੀਓ ਸ਼ਿੰਗਾਰ ਮਿਲਣ ਕਹਿ ਤਾਈ ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੂੰ ਅਗਮ ਗੁਸਾਈ ਕਿਆ ਹਮ ਕਰਹੈ ਤੇਰੇ ਵਸ ਪਈਆ ਦਇਆ ਦੀਨ ਕਰਹੂੰ ਰਖ ਲੇ ਵਹੁ ਨਾਨਕ ਹਰ ਗੁਰ ਸ਼ਰਨ ਸਮਈਆ ਬਿਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾਉ ਖਿਨ ਖਿਨ ਸ਼ਰਧਾ ਮਨ ਬਹੁਤ ਉਠਈਆ ਗੁਰ ਦੇਖੀ ਸ਼ਰਧਾ ਮਨ ਪੂਰੀ ਜਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖ ਪਈਆ ਮਿਲ ਮਿਲ ਸਖੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕੱਟ ਕੱਟ ਪਈਆ ਰਾਉ ਰੋਮ ਰੋਮ ਮਨ ਤਾਨੇ ਕਬੇਦਨਉ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜਉ ਬਿਨ ਅਮਲੈ ਅਮਲੀ ਮਰ ਗਈਆ ਜਿਨ ਕਉ ਪਿਆਸ ਹੋਏ ਪ੍ਰਭ ਕੇਰੀ ਤੈਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੈ ਹਉ ਤਿਸ ਵਿਟੋ ਬਲ ਬਲ ਘੁੰਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮਿਲੇ ਜਾਂ ਸਤ ਸਤ ਸਤਿਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੈ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਨ ਨਹੀਂ ਆ ਸਰਨ ਜੇ ਆਵੈ ਪ੍ਰਭ ਆਈ ਮਿਲੈ ਕਿਨ ਢੀਲ ਨਾ ਪਈਆ ਕਰ ਕਰ ਕਿਰਿਆ ਚਾਰ ਵਧਾਈ ਮਨ ਪਖੰਡ ਕਰਮ ਕੋ ਕਰਮ ਕਪਟ ਲੋਭਈਆ ਬੇਸੁਆ ਕਹਿ ਕਰ ਬੇਟਾ ਜਨਮਿਆ ਪਿਤਾ ਤਾਹੀ ਕਿਆ ਨਾਮ ਸੁਧਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰ ਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸੁਮਈਆ ਪ੍ਰਭ ਆਣ ਆਣ ਮਹਿੰਦੀ ਪੇਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕਉ ਠਾਕੁਰ ਕਿਰਪਾ ਧਾਰੀ ਬਾਂਹ ਪਕੜ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਕਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ ਤਜ ਆਨ ਸ਼ਰਨ ਗਹੀ ਰਾਉ ਪ੍ਰਭ ਚਰਨ ਕਮਲ ਅਪਾਰੂ ਹਉ ਜਾਉ ਸਦ ਬਲਿਹਾਰੂ ਮਨ ਪ੍ਰੀਤ ਲਾਗੀ ਤਾਹੀ ਤਜ ਆਨ ਕਤਹਿ ਨਾ ਜਾਹੀ ਹਰ ਨਾਮ ਰਸਨਾ ਕਹਿਨੋ ਮਾਲ ਪਾਪ ਕਲ ਮਲ ਦਹਨ ਚੜ੍ਹ ਨਾਵ ਸੰਤ ਉਧਾਰ

ਜਿਨ ਸਾਜੀ ਸੋ ਕੀਮਤ ਪਾਵੇ, ਕੀਮਤ ਪਾਏ ਰਹਿਆ ਭਰਪੂਰ, ਕਿਸ ਨੇੜੇ ਕਿਸ ਆਖਾਂ ਦੂਰ। ਚੌਥ ਪਾਏ ਚਾਰੇ ਬੇਦਾ, ਖਾਣੀ ਚਾਰੇ ਬਾਣੀ ਭੇਦਾ। ਅਸ਼ਟ ਦਸਾ ਖੱਟ ਤੀਨੋ ਪਾਏ, ਸੋ ਬੂਝੈ ਜਿਸ ਆਪ ਬੁਝਾਏ। ਤੀਨ ਸਮਾਵੇ ਚੌਥੇ ਵਾਸਾ, ਪ੍ਰਣਵਤ ਨਾਨਕ ਹਮ ਤਾਂਕੇ ਦਾਸਾ। ਪੰਚਮੀ ਪੰਚ ਭੂਤ ਬੇਤਾਲਾ, ਆਪ ਗੋਚਰ ਪੁਰਖ ਨਿਰਾਲਾ। ਇੱਕ ਬ੍ਰਹਮ ਭੂਖੇ ਮੋਹ ਪੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਦ੍ਰਵਦਾਸੇ। ਇੱਕ ਰੰਗ ਰਾਤੀ ਇੱਕ ਮਰ ਧੂਰ, ਇੱਕ ਦਰ ਘਰ ਸਾਚੈ ਦੇਖ ਦੂਰ। ਝੂਠੇ ਕਉ ਨਾਹੀ ਪਤ ਨਾਉਂ, ਕਵਹੁ ਨਾ ਸੂਚਾ ਕਾਲਾ ਕਾਉਂ। ਪਿੰਜਰ ਪੰਖੀ ਬੰਦਿਆ ਕੋਏ, ਸ਼ੇਰੀ ਪਰਮ ਮੁਕਤ ਨਾ ਹੋਏ। ਤਉ ਛੂਟੈ ਜਾਂ ਖਸਮ ਛੁਡਾਈ, ਗੁਰਮਤ ਮੇਲੀ ਭਗਤ ਦ੍ਰਿੜਾਈ। ਖਸ਼ਟੀ ਖੱਟ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵਾਜੇ। ਜੇ ਪ੍ਰਭ ਪਾਵੈ ਤਾਂ ਮਹਿਲ ਬੁਲਾਵੈ, ਸਬਦੇ ਭੇਦੇ ਤੋਂ ਪਤ ਪਾਵੈ। ਕਰ ਕਰ ਵੇਸ ਖਪੈ ਜਲ ਜਾਵਹਿ, ਸਾਚੈ ਸਾਚੇ ਸਾਚ ਸਮਾਵਹਿ। ਸਪਤਮੀ ਸਤ ਸੰਤੋਖ ਸਰੀਰ, ਸਾਤ ਸਮੁੰਦ ਭਰੇ ਨਿਰਮਲ ਨੀਰ। ਮੱਜਨ ਸੀਲ ਸੱਚ ਹਿਰਦੈ ਵਿਚਾਰ, ਗੁਰ ਕੈ ਸ਼ਬਦ ਪਾਵੈ ਸਭ ਪਾਰ। ਮਨ ਸਾਚਾ ਮੁਖ ਸਾਚੋ ਪਾਏ, ਸਾਚ ਸੱਚ ਨਿਸ਼ਾਣੈ ਠਾਕ ਨ ਪਾਏ। ਅਸ਼ਟਮੀ ਅਸ਼ਟ ਸਿਧ ਬੁੱਧ ਵਸਾ ਦੈ, ਸੱਚ ਨਹਿ ਕੇਵਲ ਕਰਮ ਆਰਾ ਦੈ। ਪੌਣ ਪਾਣੀ ਅਗਨੀ ਆਸ ਰੱਬ ਸਰਾਉ, ਤਹੀ ਨਿਰੰਜਣ ਸਾਚੋ ਨਾਉ। ਤਿਸ ਮੈਂ ਮਨੂ ਆ ਰਹੇ ਆਲੇ ਬੁਲਾਏ, ਬਿਨਵੰਤ ਪ੍ਰਣਵਤ ਨਾਨਕ ਕਾਲ ਨ ਖਾਏ। ਨੌ ਨੌਮੀ ਨਵੇ ਨਾਥ ਨਵ ਖੰਡਾ, ਘਟ ਘਟ ਨਾਥ ਮਹਾਂਬਲ ਵੰਡਾ। ਆਈ ਪੂਤਾ ਇਹ ਜਗ ਸਾਰਾ, ਪ੍ਰਭ ਆਦੇਸ਼ ਹਾਦ ਰਖਵਾਰਾ। ਆਦਿ ਜੁਗਾਦੀ ਹੈ ਪ੍ਰਯੋਗ, ਉਹ ਅਪਰੰਪਰ ਕਰਨੈ ਜੋਗ। ਦਸਵੀਂ ਨਾਮ ਦਾਨ ਇਸ਼ਨਾਨੂ, ਅਣਦਿਨ ਮੱਜਨ ਸੱਚਾ ਗੁਣ ਗਿਆਨੂ। ਸੱਚ ਮੈਲ ਨਾ ਲਾਗੈ ਪਰਮ ਪਉ ਪਾ ਗਏ, ਬਿਲਮ ਨਾ ਟੂਟਸ ਕਾ ਚੈ ਤਾ ਗਏ। ਜਿਉ ਤਾਗਾ ਜਗ ਇਹ ਵੈ ਜਾਣ, ਅਸਥਿਰ ਚੀਤ ਸਾਚ ਰੰਗ ਮਾਣੋ।

ਖੰਡ ਰਾਜ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨ ਕੇਵਲ ਸੂਚੈ ਸਾਚੇ ਨ ਲਾਗੈ ਮਾਲੂ ਜਹ ਦੇਖੋ ਤਹ ਏਕੋ ਏਕਾ ਹੋਰ ਜੀ ਉਪਾਏ ਵੇਕੋ ਵੇਕਾ ਫਲੋਹਾਰ ਕੀਏ ਫਲ ਜਾਈ ਕਾਸ ਰਸ ਕਸ ਖਾਈ ਸਾਧ ਗਵਾਈ ਕੂੜੇ ਲਾਲਚ ਕਲਪ ਟੈਲ ਪਟਾਏ ਛੂਟੈ ਗੁਰਮੁਖ ਸਾਚ ਕਮਾਏ ਦੁਆਦਸ਼ ਮੁਦਰਾ ਮਨ ਉਤੂਤਾ ਅਹਨਸ ਜਾਗੈ ਕਬਹਿ ਨ ਸੂਤਾ ਜਾਗਤ ਜਾਗ ਰਹੀ ਰਹੇ ਲਿਵਲਾਈ ਗੁਰ ਪਰਚੈ ਤਿਸ ਕਾਲ ਨ ਖਾਈ ਅਤੀਤ ਭਈ ਮਾਰੀ ਬਹਿਰਾਈ ਪ੍ਰਣਵਤ ਨਾਨਕ ਕਹਿ ਲਿਵਲਾਈ ਪ੍ਰਣਵਤ ਨਾਨਕ ਤਾਂ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਪੀਤਰ ਆਣੇ ਵਰਤੀ ਵਰਤ ਰਹੇ ਨੇ ਕਾਮ ਜਪਾ ਜਾਪ ਜਪੈ ਮੁਖ ਨਾਮ ਤੀਨ ਪਵਨ ਮਹਿ ਏਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਣੈ ਤੀਰਸ ਤਰਵਰ ਸਮੁੰਦ ਕਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੈ ਨ ਬੂਡੈ ਕੋਏ ਨ ਡਰ ਬੂਡ ਮਰੈ ਪਤ ਖੋਏ ਡਰ ਮਹਿ ਡਰ ਡਰ ਮਹਿ ਕਰ ਘਰ ਮਹਿ ਡਰ ਜਾਣੇ ਤਖਤ ਨਿਵਾਸ ਸਚ ਮਨ ਪਾਣੇ ਚੌਦਸ ਚੌਥੇ ਤਾਵਹਿ ਲਹਿ ਜਾ ਲਹਿ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ ਸਸੀਅਰ ਕਹਿ ਕਰ ਸੂਰ ਸਮਾਵੈ ਜੋਗ ਜੋਗਤ ਕੀ ਕੀਮਤ ਪਾਵੈ ਦੁਆਦਸ ਭਵਨ ਪਤਾ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿ ਆਲੇ ਬਲਾਏ ਅਮਾਵਸਿਆ ਚੰਦ ਗੁਪਤ ਗਹਿਣਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਤਿਹ ਲੋਈ ਕਰ ਕਰ ਦੇਖੈ ਕਰਤਾ ਸੋਈ ਗੁਰ ਤੇ ਦਿਸੈ ਸੋ ਤਿਸ ਹੀ ਮਾਹੀ ਮਨਮੁਖ ਭੂਲੇ ਆਵੈ ਜਾਹੀ ਘਰ ਦਾਰ ਥਾਪ ਥਿਰ ਥਾਨ ਸੁਹਾਵੈ ਆਪ ਪਛਾਣੈ ਤਾਂ ਸਤਿਗੁਰ ਪਾਵੈ ਜਹ ਆਸਾ ਤਹਿ ਬਿਨਸ ਬਿਨਾਸਾ ਫੂਟੈ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ

ਜਮਦਰ ਬਾਧਾ ਝੂਟਾਂ ਖਾਏ। ਗੁਰ ਪ੍ਰਸਾਦੀ ਸਦਾ ਸੁਖ ਪਾਏ, ਸਚ ਕਰਨੀ ਸਤ ਸਾਚ ਲਿਵ ਲਾਈ। ਸਤਿਗੁਰ ਸੇਵੈ ਸੇਵਡ ਭਾਗੀ, ਹਉਮੈ ਮਾਰ ਸਚ ਲਿਵ ਲਾਗੀ। ਤੇਰਾ ਰੰਗ ਰਾਤੀ ਸਹਿਜ ਸੁਭਾਏ, ਤੂੰ ਸੁਖਦਾਤਾ ਲਹਿ ਮਲਾਏ। ਏਕ ਸਤੇ ਦੂਜਾ ਨਾਹੀਂ ਕੋਏ, ਗੁਰਮੁਖ ਬੂਝੈ ਸੂਝੀ ਹੋਏ। ਪੰਦਰਾਂ ਛੇਤੀ ਤੈ ਸਤ ਵਾਰੂ, ਮਹਾਰੁਤੀ ਆਵੈ ਵਾਰ ਵਾਰੂ। ਜਿਨਸ ਰਹਿਣ ਤੇ ਵੈ ਸੰਸਾਰੂ, ਆਵੈ ਗੌਣ ਕੀਆ ਕਰਤਾਰੂ। ਨਿਚਲ ਸਾਚ ਰਹਿਆ ਕਲ ਤਾਰੂ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ। ਬਿਲਾਵਲ ਮਹੱਲਾ ਪੰਜਵਾਂ। ਆਦਿ ਪੁਰਖ ਆਪੇ ਸ੍ਰੇਸ਼ਟ ਸਾਜੇ, ਜੀ ਜੰਤ ਮਾਇਆ ਮੋਹ ਪਾਜੇ। ਦੂਜੈ ਭਾਈ ਪਰ ਪੰਚ ਲਾਗੇ, ਆਵੈ ਜਾਵੇ ਮਰੇ ਅਪਾਗੇ। ਸਤਿਗੁਰ ਪੇਟਿਆ ਸੋ ਜੀ ਪਾਏ, ਪਰ ਪੰਚ ਚੂਕੈ ਸੱਚ ਸਮਾਏ। ਜਾਂ ਕੈ ਮਸਤਕ ਲਿਖਿਆ ਲੇਖ, ਤਾਂ ਕੈ ਮਨ ਵਸਿਆ ਪ੍ਰਭ ਏਕ ਰਾਉ। ਸ੍ਰੇਸ਼ਟ ਉਪਾਏ ਆਪੇ ਸਭ ਵੇਖੈ, ਕੋਈ ਨਾ ਮਿਟੈ ਤੇਰੇ ਲਿਖੈ। ਸਿੱਧ ਸਾਧਕ ਜੀ ਕੋ ਕਹਿ ਕਹਾਈ, ਪਰਮੇ ਪੂਲਾ ਆਵੈ ਜਾਈ। ਸਤਿਗੁਰ ਸੇਵੈ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਏਕ ਸਤੇ ਸਭ ਦੂਜਾ ਬਹੁਆ, ਏਕੋ ਵਰਤੈ ਅਵਰਨਾ ਬੀਆ। ਦੂਜੇ ਤੇਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰਨੀ ਸਾਣੈ। ਸਤਿਗੁਰ ਪੇਟੇ ਤਾਂ ਏਕੋ ਪਾਏ, ਵਿੱਚੋਂ ਦੂਜਾ ਠਾਕ ਰਹਾਏ। ਜਿਸਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਕੈ ਕੋਏ। ਸਾਹਿਬ ਕੀ ਸੇਵਕ ਰਹੇ ਸਰਣਾਈ, ਆਪੇ ਬਖਸ਼ੇ ਦੀ ਵਡਿਆਈ। ਤਿਸਤੇ ਉੱਪਰ ਨਾਹੀਂ ਕੋਏ, ਕੌਣ ਡਰੇ ਡਰ ਕਿਸਕਾ ਹੋਵੇ। ਗੁਰਮਤੀ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨਾ ਪੀਰ। ਆਵੈ ਨਾ ਜਾਈ ਨਾ ਦੁੱਖ ਪਾਈ, ਨਾ ਮੇਰਾ ਤੇ ਸਹਿਜ ਸਮਾਈ। ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇੱਕ ਸੇਵਕ ਇੱਕ ਪਰਮ ਪਲਾਈ, ਆਪੇ ਕਰੀ ਹਰ ਆਪ ਕਰਾਈ। ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੀ ਵਿਚਾਰੀ। ਦਰ ਸਾਚੈ ਸਾਚੇ ਵਿਚਾਰੀ, ਥਿਤੀ ਵਾਰ ਸਭ ਸ਼ਬਦ ਸਹਾਏ। ਸਤਿਗੁਰ ਸੇਵੇ ਤਾਂ ਫਲ ਪਾਏ, ਥਿਤੀ ਵਾਰ ਸਭ ਆਵੈ ਜਾਹੀ। ਗੁਰ ਸ਼ਬਦ ਨੇ ਚਲ ਸਦਾ ਸੱਚ ਸਮਾਹੇ। ਥਿਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਨਾਵੈ ਸਭ ਪਰਮ ਹੈ ਕਾਚੇ। ਮਨਮੁਖ ਮਰਹੇ ਮਰ ਬਿਗਤੀ ਜਾਏ, ਏਕ ਨ ਚੇਤੈ ਦੂਜੈ ਲੁਭਾਏ। ਅਚੇਤ ਪਿੰਡੀ ਅਗਿਆਨ ਅੰਧਾਰੁ, ਬਿਨ ਸ਼ਬਦੈ ਕਿਉਂ ਪਾਏ ਪਾਰ। ਆਪ ਪਾਏ ਪਾਵਣ ਹਾਰ, ਆਪੇ ਕੀ ਤੋਨ ਗੁਰ ਵਿਚਾਰੁ। ਬਹੁਤੇ ਪੇਖ ਕਰੈ ਪਿਖ ਤਾਰੀ, ਪਵ ਪਵ ਪਰਮੈ ਕਾਚੀ ਸਾਰੀ। ਐਥੈ ਸੁਖ ਨ ਆਗੈ ਹੋਏ, ਮਨਮੁਖ ਮੂਏ ਆਪਣਾ ਜਨਮ ਖੋਏ। ਸਤਿਗੁਰ ਸੇਵੇ ਪਰਮ ਚੁਕਾਏ, ਮਾਂ ਘਰ ਹੀ ਅੰਦਰ ਸੱਚ ਮਹਿਲ ਪਾਏ। ਆਪੇ ਪੂਰਾ ਕਰੇ ਸੋ ਹੋਏ, ਇਹ ਥਿਤੀ ਵਾਰ ਦੂਜਾ ਦੋਏ। ਸਤਿਗੁਰ ਬਾਝੋਂ ਅੰਧ ਗੁਬਾਰੂ, ਥਿਤੀ ਵਾਰ ਸੇਵਹਿ ਮੁਗਧ ਗਵਾਰ। ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇਕਤ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ, ਇੱਕ ਓਅੰਕਾਰੂ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆ ਗੋਇਲ ਆਈ ਰਾਮ, ਮਟਕੀ ਡਾਰ ਧਰੀ ਹਰ ਲਿਵਲਾਈ ਰਾਮ। ਲਿਵਲਾਈ ਹਰ ਸਿਉਂ ਰਹੀ ਗੋਇਲ, ਸਹਿਜ ਸ਼ਬਦ ਸਿੰਘਾਰੀਆ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਮਿਲੋ ਸਾਚ ਪਿਆਰੀਆ। ਧੰਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਫਿਰ ਸਾਧਾਰਿਆ। ਸੱਚ ਨਵੇਲੜੀਏ ਜੋਵਣ ਬਾਲੀ ਰਾਮ, ਆਓ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ। ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ, ਪਾਵੈ ਅਗਾਧ ਬੋਧ ਅਕਾਠ ਕਥੀਐ, ਸਹਿਜ ਪ੍ਰਭ ਗੁਣ ਗਾਵੇ। ਰਾਮ ਨਾਮ ਰਸਾਲ ਰਸੀਆ, ਰਵੈ ਸਾਚ ਪਿਆਰੀਆ। ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ। ਸਰੀ ਤਰ ਮੋਹੜੀ ਪੈਰ ਸੰਗ ਸੁਤੀ ਰਾਮ, ਗੁਰ ਕੈ ਭਾਈ ਚੱਲੋ ਸਾਚ ਸੰਗੂਤੀ ਰਾਮ। ਧਨ ਸਾਚ ਸੰਗੂਤੀ ਹਰ ਸੰਗ ਸੁਤੀ, ਸੰਗ ਸਖੀ ਸਹੇਲੀਆ। ਇੱਕ ਭਾਈ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮੇਲੀਆ। ਦਿਨ ਰਹਿਣ ਘੜੀ ਨਾ ਚਸਾ ਵਿਸਰੈ, ਸਾਸ ਸਾਸ ਨਿਰੰਜਨੋ। ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਪਵ ਭੰਜਨੋ।
ਜੋਤ ਸਵਾਇੜੀਏ ਦਰਭਵਨ ਸਾਰੇ ਰਾਮ, ਘੱਟ ਘੱਟ ਰਬ ਰਹੇ ਅਲਖ ਪਾਰੇ ਰਾਮ, ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ, ਇਹੋ ਮੈਂ ਮਮਤਾ ਲੋਭ ਜਾਲਉ ਸ਼ਬਦ ਮੈਲ ਚੁਕਾਈਐ, ਦਰ ਜਾਈ ਦਰਸ਼ਨ ਕਰੀ ਭਾਣੇ ਤਾਰ ਤਾਰਨ ਹਾਰਿਆ, ਕਹਾਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰਤਾਰਿਆ, ਬਿਲਾਵਲ ਮਹੱਲਾ ਪਹਿਲਾ, ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਪਿਰੇ ਪ੍ਰਭ ਅਵਨਾਸੀ ਰਾਮ, ਅਵਗਤ ਗਾਹਰ ਨਾਥ ਨਾਥੈ ਤਿਸੈ ਪਾਵੈ ਸੋ ਥੀਐ, ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ, ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ, ਭੇਖ ਭਵਨੀ ਹਠ ਨਾ ਜਾਨਾ ਨਾਨਕਾ ਸਚ ਗਹਿ ਰਹੇ, ਭਿੰਨੜੀ ਰਹਿਣ ਪਲੀ ਜਨ ਸੁਹਾਈ ਰਾਮ, ਨਿਜ ਘਰ ਸੂਤੜੀਏ ਫਿਰਮ ਜਗਾਈ ਰਾਮ, ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ, ਤਾਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ, ਮੈਂ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸ਼ਾਣਿਆ, ਕਰ ਜੋੜ ਨਾਨਕ ਸਾਚ ਮੰਗੇ ਨਦਰ ਕਰ ਤੁਦ ਪਾਣਿਆ, ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ, ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ, ਅਕਥ ਕਹਾਣੀ ਪਦ ਨਿਰਵਾਣੀ ਕੋ ਬਿਰਲਾ ਗੁਰਮੁਖ ਬੂਝੈ, ਓਹੋ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਨ ਸੋ ਜੀ ਸੂਜੈ, ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ, ਓਹੋ ਪੂਰ ਰਹਿਆ ਸਰਬ ਠਾਈ।

ਰਜ ਗੁਰਮਤ ਮਨ ਰਹਿ ਸੀ ਜਿਸ ਦੇਹੀ ਰਾਮ ਮਨ ਰਾਮ ਰੀਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਤ ਹੀ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਉ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਜਗਰ ਨਿਬੇਰਉ ਛੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਾਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਪਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਾਸ ਹਰ ਤਰਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਮਾਨ ਜਿਨ ਮਾਨਸ ਜਨਮ ਨ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਹਰ ਗੁਰ ਹਰ ਪ੍ਰਭ ਅਗਮ ਦ੍ਰਿੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਸਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਨਾਮ ਹਰ ਬਿਨ ਹਰ ਨਾਮ ਨਾ ਜੀਵੰਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ

ਨਾਮ ਕਰ ਪ੍ਰੇਮ ਰਾਵੈ ਤਿਸੈ ਭਾਵੈ ਇੱਕ ਨਿਮਕ ਪਲਕ ਨਾ ਤਿਆਗੀਐ ਗਏ ਕੰਠ ਲਾਈਐ ਨਹਿ ਲੱਜਾਈਐ ਚਰਨ ਰਜ ਮਨ ਪਾਗੀਐ ਭਗਤ ਠਗੌਰੀ ਪਾਏ ਮੋਹਨ ਅਨੰਤ ਕਤਹੁ ਨਾ ਧਾਵਹਿ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵਹਿ ਬਿਸਮਨ ਬਿਸਮ ਭਈ ਪੇਖ ਗੁਣ ਅਬਨਾਸੀ ਰਾਮ ਕਰ ਗਹਿ ਪੁਜਾਲ ਗਹੀ ਕਟ ਜਮਕੀ ਫਾਸੀ ਰਾਮ ਗਹਿ ਪੁਜਾਲੀ ਨਿੰਦਾਸ ਕੀਨੀ ਅੰਕੁਰ ਦੋ

ਕਰਮ ਭਸਮ ਆਰਾਮ ਲਾਏ ਬਿਰਹੋਂ ਭਗਵੰਤ ਸੰਗੇ ਹੋਏ ਮੈਂ ਲਭੈ ਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹੋਂ ਮੈਂ ਬਿਖਤੇ ਆਗਨ ਰਾਮ ਏ ਤੂਤ ਨੈ ਡੋਲੀਐ ਹਰ ਸੇਵਾ ਜਾਗਨ ਰਾਮ ਨਾਨਕ ਜਨਹਾ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਟ ਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰਿਓ ਰਾਗ ਆਸਥਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰਿਓ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰਿਸੰਕ ਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਦਨੋ ਸਦ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਸ਼ ਪਿਆਲੇ। ਗਾਵਣ ਤੁਦਨੋ ਰਤਨੋ ਪਾਏ ਤੇਰੇ, ਅੱਠ ਅੱਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਂਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਹੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰ ਸੀ, ਫਿਰ ਹੁਕਮ ਨਾ ਕਰਨ ਹੰਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਥਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਮਰੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ,
हम कीरे किरम सतगुर सरनाई कर दया नाम प्रगास मेरे मीत गुरदेव मोह कौ राम नाम प्रगास गुरमत नाम मेरा प्राण सखाई हर कीरत हमरी रह रास राउ हर जन केवड भाग वडेरे जन हर हर श्रद्धा हर प्यास हर हर नाम मिलै त्रिपदास है मिल संगत गुण प्रगास जिन हर हर हर रस नाम न पाया ते भागहीन जम पास जो सतगुर शरण संगत नहीं आए त्रिग जीवे त्रिग जीवास जिन हर जन सतगुर संगत पाई तिन तुर मस्तक लिखिया लिखास धन धन सतसंगत जित हर रस पाया मैल जन नानक नाम प्रगास राग गूजरी महला पंज राग गूजरी महला चौथा हर के जान सतगुर सतपुरखा बिनो करो गुरपास हम कीरे किरम सतगुर सरनाई कर दया नाम प्रगास मेरे मीत गुरदेव मोह कौ राम नाम प्रगास गुरमत नाम मेरा प्राण सखाई हर कीरत हमरी रह रास राउ हर जन के वड भाग वडेरे जिन हर हर शरदा हर प्यास हर हर नाम मिलै त्रिपदास है मिल संगत गुण प्रगास जिन हर हर हर रस नाम न पाया ते भागहीन जम पास जो सतगुर शरण संगत नहीं आई त्रिग जीवे त्रिग जीवास जिन हर जन सतगुर संगत पाई तिन तुर मस्तक लिखिया लिखास धन धन सतसंगत जित हर रस पाया मिल जन नानक नाम प्रगास राग गूजरी महला पंजवा काहि रे मानो चित वह उदम जा आहर हर जियो परया सैल पत्थर मैं जन तो पाए ताका रिजका गह कर तरिया मेरे माधो जी सतसंगत मिले सो तरिया गुर प्रसाद परम पद पाया सूके काष्ट हरिया रहाउ जनन पिता लोक सुत बनेता कोई न किसकी तरिया सिर सिर रिजक संभाही ठाकुर काही मन पौ करिया ऊडे ऊड़ आवै सह कोसा तिस पाछै बचरे शरिया तिन कवन खलावै कवन चुगावै मन मह सिमरन करिया सब निदान दस अष्ट सुदान ठाकुर कर तल तरिया जन नानक बल बल सद बल जाइय तेरा अंत नाम पार वरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर अगमा अगम अपारा सब त्याव है तुद जी हर सच्चे सृजनहार सब जी तुम्हारे जी तू जिया का दातारा हर त्याव हो संतो जी सब दुख विसारण हारा हर आपे ठाकुर हर आपे सेवक जी क्या नानक जंत बिचारा तू कट कट अंतर सर्ब निरंतर जी हर एको पुरख समाणा एक दाते एक पेखारी जी सब तेरे जोज बढ़ाना तू आपे दाता आपे भुगता जी हाँ तुद बिन अवर न जाना तू पार ब्रह्म बेअंत बेअंत जी तेरे क्या गुण आख बखाना जो सेव है जो सेव है तुद जी जन नानक तिन कुरबाणा हर त्याव है हर त्याव है तुद जी से जान जुग मैं सुखवासी से मुकत भये जिन हर त्याया जी तैन टूटी जमकी फासी जिन निरपाओ जिन हर निरपाओ त्याया जी तिन का पाओ सब गवासी जिन सेव्या मेरा हर जी ते हर हर रूप समासी से तन जिन हर त्याया जी जन नानक तन बल जासी तेरी भगत भंडार जी परे बेअंत बेअंता
ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਜਿਆਰ ਮੈਡਾ ਸਾਈ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਵ ਹੋਏ ਤੁਧ ਬੈਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ

ਜਾਣਾ ਹੀ ਕਰਦੇ ਰਹਿ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੀ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ,

ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਜਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਹੋ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ

ਉਦਾਗਰ ਆਸ ਮਾਰੀ ਜੀਉ ਸੰਸਵ ਤੇਰਾ ਸਭ ਨਾਨਕ ਸਭ ਕੇ ਵਿਦਿਆਈ ਕੇ ਨਾਮ ਜਾਣਿਆ ਇੱਕ ਓਅੰਕਾਰ ਵਾਹਿਗੁਰੂ ਜੀ ਫਤਿਹ ਸ੍ਰੀ ਗੁਰੂ ਜੀ ਦੀ ਸਹਾਈ ਵਾਰ ਸ੍ਰੀ ਗੁਰੂ ਜੀ ਦੀ ਕਿਰਪਾ ਤੇ ਦਸਵੇਂ ਸਤਿ ਗੁਰੂ ਜੀ ਦੀ ਪੈਰ ਨਾਨਕ ਦੇਵੀ ਜੀ ਅੰਤ ਦੇ ਧੰਨਵਾਦ ਰਾਮਦਾਸ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰ ਸ੍ਰੀ ਹਰਿ ਸ੍ਰੀ ਹਰਕ੍ਰਿਸ਼ਨ ਧਿਆਈ ਹੋਏ ਜਿਸਾਨ ਵਿੱਚ ਜਾਏ ਤੇ ਵਾਹਿਗੁਰੂ ਸਿੰਘ ਨੇ ਸਾਨੂੰ ਦਾ ਵਧਾਈ ਸਤਿਪਾਈ ਹੋਏ ਸਹਾਈ ਦਰਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਪਾਈ ਹੋਏ ਸਹਾਈ ਦਰਮੇ ਪਾਤਸ਼ਾਹ ਜੀ ਆਦਮਿਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਧਿਆਨ ਕਰਕੇ ਖਾਲਸਾ ਸਾਹਿਬ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੋਤਿਆਂ ਹਾਟੀਆਂ ਜੱਤੀਆਂ ਸੱਤੀਆਂ ਜਿਨ੍ਹਾਂ ਨਾਲ ਮੋਤਿਆਂ ਵਾਲੀ ਚੱਲੀ ਦਵਾਈ ਦੇ ਵਾਈ ਦੇ ਕਰ ਕੀਤਾ ਜਿਨ੍ਹਾਂ ਪਿਆਰਿਆਂ ਸੁਪਿਆਰਿਆਂ ਦੀ ਕੋਈ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਿੰਨਾ ਸਿੰਘਾਂ ਸਿੰਘ ਨੇ ਘਰ ਮਹੇਤ ਅਸੀਂ ਸਿੱਖੇ ਵੱਲ ਵੱਲ ਕਟਾਏ ਦੂਸਰੀਆਂ ਮਹਾਨੀਆਂ ਦਸਰੀਆਂ ਦੇ ਗ੍ਰੰਥਾਂ ਨਾਲ ਕਰਵਾਏ ਗਏ ਗੁਰਦੁਆਰਾ ਵਿੱਚ ਵਾਲੀ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਹ ਖਾਲਸਾ ਸਿੰਘ ਵਿਭਾਗ ਜਿਨ੍ਹਾਂ ਦੀ ਮੋਤ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰੋਤ ਗੁਰਦੁਆਰਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਰਖਮੈ ਸਰੋਤ ਖਾਲਸਾ ਜੀ ਸੇਵਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਿੱਤਾ ਵਿਚਾਰੋਏ ਜਾਣ ਜਾਣ ਖਾਲਸਾ ਜੀ ਸਾਹਿਬ ਥਾਂ ਦਾ ਵਿਚਾਰ ਹੈ ਦੇਗ ਦੇ ਫਤਿਹਬੰਦ ਕੀ ਪਾਏ ਪੰਥ ਕੀ ਜੋ ਪੰਥ ਕੀ ਜੀ ਸ੍ਰੀ ਸਾਹਿਬ ਸਹਾਈ ਖਾਲਸਾ ਜੀ ਕੇ ਗੁਰਦੁਆਰੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਸਿੱਖੀ ਦਾਨ ਦੇਸ ਨਾਮ ਰਹਿਤ ਨਾਮ ਨਵੀਨ ਦਾਨ ਵਿਸਾਹ ਦਾਨ ਭੂਸਾ ਦਾ ਨਾਮ ਨਗਰ ਦਾ ਨਾਮ ਨਾਮ ਸ੍ਰੀ ਅੰਮ੍ਰਿਤਦਾਸ ਸਾਹਿਬ ਜੀ ਕੇ ਦਰਸ਼ਨ ਨਾਮ ਚੌਂਕੀਆਂ ਝੰਡੇ ਬੁੰਦੇ ਜੁਗੋ ਜੁਗੋ ਕਾਲੋ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਨ ਜੀਵਾ ਮਾਤਰੀ ਮਤਕਾਰ ਅਕਾਲ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਕਾਮ ਦੇ ਸਦਾ ਸਾਈ ਸਰਕਾਰ ਜੀ ਹੋ ਸ੍ਰੀ ਨਨਕਾਣਾ ਸਾਹਿਬ ਜਦ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਰੂਪ ਜੋੜਿਆ ਗਿਆ ਜਿਨ੍ਹਾਂ ਦੇ ਕੋਈ ਦਰਸ਼ਨ ਦੀ ਸੀਵਾ ਸੰਭਾਲ ਨਾਮ ਜਾਰੀ ਖਾਲਸਾ ਜੀ ਮੌਕੇ ਜੀ ਫੇਰ ਨਿਮਾਣਿਆਂ ਦੇ ਵਾਲ ਸਤਿਗੁਰੂ ਜੀ ਔਰ ਨਿਕਾਣੇ ਦਾਨ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਜੀ ਸੋਹਣੇ ਪਾਵਨ ਜਾਤਾਂ ਕੋਲਾਂ ਵਿੱਚ ਅਰਦਾਸ ਬੇਨਤੀ ਹੈ ਦੇਵ ਦਾ ਸਮਾਨ ਜੀ ਹੋਏ ਸੰਕਲਪਿਤ ਹੋਇਆ ਅੰਮ੍ਰਿਤ ਯੁੱਧ ਤੋਂ ਲੈ ਕੇ ਅਸਵਰ ਦਾ ਕਾਲ ਜੀ ਬਾਣੀ ਪੜ੍ਹਦਿਆਂ ਰਹਿਣਾ ਸਭ ਦਾ ਪਾਠ ਕਰਦਿਆਂ ਹੋਈਆਂ ਬਿਆਨ ਉਹਨਾਂ ਨੇ ਜਮ੍ਹਾਂ ਕਰਨੀਆਂ ਅੱਗੇ ਸੁਖਮਤ ਹੋਣੀ ਸੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਉੱਠ ਕੇ ਆਪਣੇ ਚਰਨਾਂ ਦੇ ਜੋੜ ਕੇ ਰੱਖਣਾ ਬਾਣੀ ਪੜ੍ਹੀ ਸੁਣੀ ਸਤਿਖੰਡ ਵਿੱਚ ਪ੍ਰਵਾਨ ਕਰਨੀ ਜੀ ਉਹ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਦਾਸਗਾਂ ਦੇ ਹਿਰਦਿਆਂ ਨੂੰ ਵਸਾਉਣ ਦੀ ਕਿਰਪਾ ਕਰਨੀ ਆਪ ਜੀ ਦੀ ਭਾਵ ਪਵਿੱਤਰ ਸੇਵਾ ਆਪ ਜੀ ਦੀ ਬਾਣੀ ਪ੍ਰੇਮ ਭਾਵਨਾ ਦੇ ਨਾਲ ਸੁੱਧ ਪੜ੍ਹਨ ਦਾ ਸੁਣਨ ਦਾ ਬਲ ਉੱਠ ਕਰਨਾ ਜੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਹੁਰਾਂ ਦੇ ਮਨ ਦੀਆਂ ਯੋਗ ਭਾਵਨਾਵਾਂ ਪੂਰੀਆਂ ਕਰਕੇ ਚਰਨਾਂ ਦੇ ਅਨੁਰ ਚੱਕਣਾ ਵਾਸਤੇ ਜੀ ਆਪ ਜੀ ਦੀ ਹਜ਼ੂਰ ਸੋਹਣੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ ਹੈ ਸਤਿਗੁਰੂ ਜੀ ਆਪ ਜੀ ਦਾ ਪਾਵਨ ਪਵਿੱਤਰ ਬਚਨ ਹੈ ਜੋ ਮੰਗ ਹੈ ਠਾਕੁਰ ਆਪਣੇ ਕੇ ਸੂਰੀ ਸੂਰੀ ਦੇਵਾ ਦੇ ਮਹਾਂਵਾਤਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਦੀ ਵਧੀ ਰੋਟੀ ਵਾਲੇ ਮਹਾਂਵਾਤਾਂ ਅਨੁਸਾਰ ਆਪ ਜੀ ਦੇ ਮੇਰ ਭਰਿਆ ਹੱਥ ਰੱਖਣ ਪਾਤਸ਼ਾਹ ਜੀ ਆਪ ਜੀ ਨੇ ਦਇਆ ਕੀਤੀ ਰਹਿਮਤ ਕੀਤੀ ਪਰਿਵਾਰ ਨੂੰ ਖੁਸ਼ਾਂ ਦੀ ਗੱਲ ਰੋਸ਼ਨ ਕੀਤੀ ਹੈ ਬੱਚੀ ਨੂੰ ਮਾਂ ਬਣਨ ਦਾ ਸੁਭਾਗ ਸਮਾਂ ਵਰਤ ਕੀਤਾ ਆਪ ਜੀ ਦਾ ਕੁਲਤਾਰ ਕੋਲ ਧੰਨਵਾਦ ਹੈ ਪਾਤਸ਼ਾਹ ਜੀ ਉਹ ਕੱਲ੍ਹ ਨੂੰ ਬੱਚੇ ਦੀ ਆਪ ਜੀ ਨੂੰ ਆਮ ਲੋੜ ਹੈ ਆਪ ਜੀ ਕਿਰਪਾ ਕਰਿਓ ਜੀ ਬੱਚੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਬੱਚੇ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਵਰਸ਼ਿਸ਼ ਕਰਨੀਆਂ ਕਾਲਜਰਾਸ ਕਰਨੀਆਂ ਸਾਨੂੰ ਸਹਾਇਤਾ ਕਰਨੀ ਵਿਗੜਾਂ ਦਾ ਨਾਸ਼ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਪਾਤਸ਼ਾਹ ਜੀ ਰਹਿਮਤ ਕਰਨੀ ਤੰਦਰੁਸਤੀਆਂ ਵਰਸੀਆਂ ਕੱਢਦੀਆਂ ਕਰਾਵਾ ਜੀ ਨੂੰ ਮਰਸ਼ਿਸ਼ ਕਰਨਾ ਸਾਰੇ ਪਰਿਵਾਰ ਨੂੰ ਸੇਵਾ ਸਿਮਰਨ ਦੇ ਰਾਤਾਂ ਮਰਸ਼ਿਸ਼ ਕਰਨੀਆਂ ਬਾਣੀ ਬਾਣੀ ਦਾ ਪਿਆਰ ਵਰਸ਼ਿਸ਼ ਕਰਨਾ ਜੀ ਉਹ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਉੱਚਾ ਸੁੱਚਾ ਜੀਵਨ ਵਰਸ਼ਿਸ਼ ਕਰਨਾ ਆਉਣ ਵਾਲਾ ਸਮਾਜ ਸੇਵਕ ਵਾਲੇ ਸੁੱਖ ਦਾ ਅਰਜੀਤ ਕਰਨਾ ਜੀ ਸਹੀ ਪਿਆਰੇ ਮਿੰਤਾਂ ਜਿਹਨਾਂ ਬਣਿਆ ਪਵਿੱਤਰ ਨਾਮ ਕਰਤਾ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾਰਾ ਗੁਰਦੀਪ ਜੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕਿਰਤਾ ਕੀਏ ਵਰਤੇ ਕਾ ਹੋਏ ਵਿਚਾਰ, ਉਚਿਤ ਕਰ ਗਾਵੋ ਸੁਹਿਲਾ ਸਿਮਰ ਸਜਣਹਾਰ। ਤੁਮ ਗਾਵੋ ਹੋ ਮਿਰ ਨਿਰਭਉ ਕਾ ਸੁਹਿਲਾ ਹੋ ਮਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਾਉ। ਨਿਤ ਨਿਤ ਜੀਅੜ ਸੰਭਾਲੀਅਣ ਦੇਖੇ ਗਾ ਦੇਵਨਹਾਰ, ਫਿਰ ਅਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸਜਣਾ ਸੀਸਣੀਆਂ ਜੋ ਵਸੈ ਸਮੇਲ। ਕਰ ਘਰ ਇਹੋ ਪਹੁੰਚਾ ਸੁਲੜੇ ਨਿਤ ਭਵਨ, ਸਦਨਹਾਰਾ ਸਿਮਰੀਐ ਨਾਨਕ ਕਿਸੇ ਦੇ ਅਵਨ। ਰਾਗਾ ਸਾ ਮਹੱਲਾ ਪਹਿਲਾ। ਛੇ ਕਾਰ ਛੇ ਗੁਰ ਛੇ ਉਪਦੇਸ਼, ਗੁਰਗੁਰੇ ਕੋਵੇ ਸਨੇਕ, ਬਾਬਾ ਜੇ ਕਰ ਕਰਦੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸਵੇ ਜਸਿਆਂ ਕੜੀਆਂ ਪਹਿਰਾਂ, ਥਿਤੀ ਵਾਰੀ ਮਹਾਂ ਸੂਰਜੇ ਕੁਰ ਤਨੇਕ, ਨਾਨਕ ਕਰਤੇ ਕੇ ਕੇ ਤੇਵੇਸ਼। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰੇ ਕਾਮੜੋ ਜਨਕ ਮੋਤੀ, ਧੂਪ ਮਾਲਿਆਂ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੁਲਾਂ ਤੇ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਬੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਜ ਤਵ ਗਾਂਧੇ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨ, ਅਨਜਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋਏ, ਜਾਤੇ ਤੇਰੇ ਨਾਹੀ ਵਾਸਾਰਾ। ਗੋੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਾਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡਾਓਤ ਪੁਨ ਵਡਾਹੇ ਰਹਾਉ। ਸਾਗਤ ਹਰ ਸਾਧ ਨਾ ਜਾਣਿਆ, ਤਨੇ ਅੰਤਰ ਹਉ ਮੈਂ ਕੰਡਾਹੇ, ਜਿਉਂ ਜਿਉਂ ਚੱਲੇ ਚੁਬ ਦੁੱਖ ਪਾਵਹੇ, ਜਮਕਾਲ ਸਹਿਹੇ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨ ਮਰਨ ਪਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵਡਾਹੇ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੋੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨੋ ਸੁਹੇਲਾ, ਆਉਦ ਕਟੈ ਦਿਨ ਸਰੈ ਨਾਰੀ, ਮਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸਾਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਈ ਪੀਆ ਵਹਿ ਰਸ, ਕਥ ਕਥਾ ਤਿਨ ਜਾਨੀ, ਜਾ ਕੋ ਆਈ ਸੋਈ ਬਿਹਾ, ਜੋ ਹਰ ਗੁਰ ਤੇ ਮਨੇ ਵਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਜਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕਾ ਕਰ ਸੰਤਨ ਕੀ ਤੂਰੇ। ਅੰਤਰ ਜਾਮੀ

0: ਤੁਧਿਆ ਗਏ
1: ਅਰਦਾਸ ਕੁਮਾਰੀ ਜੀ ਗੁਰਦਨ ਸਤਿ ਦਾ ਕਹੋ ਨਾਮ ਤੂੰ ਸਤਿ ਓਂਕਾਰ ਵਾਹਿਗੁਰੂ ਜੀ ਫਤਿਹ ਸ੍ਰੀ ਚੌਥੀ ਜੀ ਸਹਾਇ ਵਾਰ ਪੂਰੀ ਮੋਦੀ ਜੀ ਕੀ ਪਾਠ ਕੇ ਦਿੱਤੇ ਸਤਿਗੁਰੂ ਜੀ ਦੀ ਕਿਰਪਾ ਦੀ ਨਾਮ ਤੇ ਸਹਾਇ ਕਰਨ ਦੀ ਸੇਵਾ ਵਾਰ ਰਾਮਦਾਸ ਸਾਹਿਬ ਸਹਾਇ ਅਰਜੁਨ ਹਰਗੋਬਿੰਦ ਨੂੰ ਚਲੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਉੱਤੇ ਆਈ ਹੈ ਜੇ ਸਾਧਨ ਤੇ ਸਜਾਈ ਦੀ ਵਾਰ ਸੁਣ ਰਿਹਾ ਘਰ ਨਾਨਕ ਆਵੇ ਢਾਈ ਸਭ ਸਾਨੂੰ ਹੋਈ ਸਹਾਇ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਸਭ ਸਾਨੂੰ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਕਰਦਾ ਸੰਤਨ ਦੇ ਸਾਹਿਬ ਗੁਰੂ ਜੀ ਫਿਰ ਮਾਣਾ ਦੇ ਮਾਣ ਮਕਾਣਾ ਦੇ ਕਾਮ ਮੋਦਾਂ ਦੀ ਮੋਟ ਸੱਜੇ ਦਿੱਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਜਗਜੀਤ ਸਿੰਘ ਪਾਵਨ ਚਰਨਾਂ ਦੀ ਅਰਦਾਸ ਕਰਨ ਦੀ ਮਹਾਨ ਕਿਰਪਾ ਹੋਈ ਆਪ ਜੀ ਦੇ ਪਾਵਨ ਗੁਰੂ ਦੀ ਸਹਿਤ ਸੇਵਾ ਹੋਈ ਸੁਖ ਰਸਮ ਦੀ ਮਨ ਨਜਾਤ ਹੋਇਆ ਸ੍ਰੀ ਜੀ ਜੀਵਨ ਵਾਲੇ ਹੋਈਆਂ ਦੇ ਅੰਤ ਦਾ ਵੀ ਸਮਾਂ ਕਰਿਆ ਜੀ ਦੁਰਮਤ ਦੋਸਤ ਹੋਈ ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਰਵਾਸ ਕੇ ਆਪਣੇ ਚਰਨਾਂ ਦੇ ਅਨੁਰੂਪ ਰੱਖਣਾ ਉਹ ਆਤਮਾ ਦੀ ਯੋਜਨਾ ਨੂੰ ਸੰਸਰਜਿਤ ਕਰਨਾ ਸੰਗਤਾਂ ਦੀ ਹਾਜ਼ਰੀ ਕੁਰਬਾਨ ਕਰਨੀ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੇ ਕੇ ਨਿਹਾਲ ਕਰਨਾ ਜੀ ਸਹੀ ਪਿਆਰੇ ਬਿਲ ਕਰਵਾਉਣੇ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਚਰਕਾਰ ਨਾਨਕ ਨਾਮ

0: केवोदी रंगीली धरती दे वसनीक श्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 अते फैक्स नंबर एरिया कोड 250-392-3375।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Jiyo Sorth Mahalla Panjwa Mat Garv Dukh Sagro Pyare Tehen Apna Naam Japaya He Pyare Nirankar Mata De Udar Vich ਇਹ ਦੁੱਖਾਂ ਦਾ ਹੀ ਸਮੁੰਦਰ ਆ। ਉਸ ਜਗ੍ਹਾ ਕਹਿੰਦੇ ਤਾਂ ਆਪਣਾ ਨਾਮ ਜਪਾ ਕੇ ਇਹਦੀ ਰੱਖਿਆ ਕੀਤੀ ਸੀਗੀ, ਇਹਦੀ ਰੱਖਿਆ ਕੀਤੀ। ਬਾਹਰ ਕਾਢ ਵਿੱਚ ਫਸਰੀਆ ਪਿਆਰੇ ਮਾਇਆ ਮੋਹ ਵਧਾਇਆ। ਜਦੋਂ ਇਹ ਪਿਆਰੇ ਨਿਰੰਕਾਰ ਆਪ ਜੀ ਨੇ ਮਾਤਾ ਦੇ ਉਦਰ ਤੋਂ ਇਹਨੂੰ ਬਾਹਰ ਕੱਢਿਆ ਤਾਂ ਵਿੱਖ ਫਸਰੀਆ ਅਤੇ ਮਾਇਆ ਜਿਹੜੀ ਸੀ ਪਸਰ ਗਈ ਅਤੇ ਜੀਵ ਦੇ ਮਨ 'ਚ ਮਾਇਆ ਮੋਹ ਬਦਾ ਮਾਇਆ ਦਾ ਮੋਹ ਬਦਾ ਦਿੱਤਾ ਹੈ। ਜਿਸ ਨੂੰ ਕੀ ਤੋ ਕਰਮਾ ਪਿਆਰੇ ਅਤੇ ਸਪੂਰਾ ਗੁਰੂ ਮਿਲਾਇਆ, ਇਹ ਪਿਆਰੇ ਨਿਰੰਕਾਰ ਜੀ ਦੇ ਉੱਤੇ ਤੁਸੀਂ ਆਪਣੀ ਮਿਹਰ ਕੀਤੀ ਹੈ। ਉਹਨਾਂ ਨੂੰ ਪੂਰੇ ਸਤਿਗੁਰੂ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਸਤਿਗੁਰਾਂ ਦੇ ਨਾਲ ਮਿਲਾ ਦਿੱਤਾ ਹੈ। ਸੋ ਆਰਾਧੇ ਸਾਸ ਸਾਸ ਪਿਆਰੇ ਰਾਮ ਨਾਮ ਲੈ ਬੁਲਾਇਆ, ਇਹ ਪਿਆਰੇ ਨਿਰੰਕਾਰੋ ਗੁਰੂ ਪਿਆਰੇ ਸਵਾਸ ਸਵਾਸ ਆਪ ਦੇ ਪਵਿੱਤਰ ਨਾਮ ਦੀ ਆਰਾਧਨਾ ਕਰਦੇ ਹਨ ਔਰ ਉਹਨਾਂ ਨੇ ਪਰਮੇਸ਼ਰ ਦੇ ਨਾਮ ਵਿੱਚ ਲਿਵਿਰਤੀ ਨੂੰ ਲਾਇਆ ਹੈ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ, ਇਹ ਪਿਆਰੇ ਨਿਰੰਕਾਰ ਮੇਰੇ ਮਨ 'ਚ ਵੀ ਤਨ 'ਚ ਵੀ ਪਿੱਛੇ ਵੀ ਆਪ ਜੀ ਦੀ ਟੇਕ ਆਸਰਾ ਸੀ, ਹੁਣ ਵੀ ਮੇਰੇ ਮਨ ਤਨ 'ਚ ਆਪ ਦੀ ਟੇਕ, ਆਪ ਦਾ ਭਰੋਸਾ, ਆਪ ਦਾ ਆਸਰਾ ਹੈ। ਤੁਹਾਡੇ ਨੂੰ ਅਵਰਨਾ ਕਰਨ ਹਰ ਪਿਆਰੇ ਅੰਤਰ ਜਾਮੀ ਏਕ ਰਹਾਓ, ਇਹ ਪਿਆਰੇ ਨਿਰੰਕਾਰ ਆਪ ਤੋਂ ਬਿਨਾਂ ਹੋਰ ਕਰਨ ਹਾਰ ਕੋਈ ਨਹੀਂ, ਇੱਕੋ ਇੱਕ ਆਪ ਅੰਤਰ ਜਾਮੀ। ਜਲਦੀ ਬੁੱਝਣ ਵਾਲੇ ਸਾਰਿਆਂ ਦੇ ਨਿਯੰਤਾ ਪ੍ਰੇਰਕ ਹੋ ਰਹਾਓ। ਕੋਟ ਜਨਮ ਭਰਮ ਆਇਆ ਪਿਆਰੇ, ਅਣਖ ਜੋਨ ਦੁੱਖ ਪਾਏ, ਇਹ ਪਿਆਰੇ ਕਰੋੜਾਂ ਜਨਮਾਂ 'ਚ ਜੀਵ ਭਰਮ ਦਾ ਹੋਇਆ, ਮਨੁੱਖ ਜਨਮ ਤੱਕ ਆਇਆ, ਅਨੇਕਾਂ ਜੁਨੀਆਂ ਦਾ ਕਈ ਤਰ੍ਹਾਂ ਦਾ ਦੁੱਖ ਵੀ ਪਾਇਆ ਹੈ। ਸੱਚਾ ਸਾਹਿਬ ਵਿਸਰਿਆ ਪਿਆਰੇ, ਬੁਖਤੀ ਮਿਲਿਆ ਸਜਾਏ, ਉਹ ਸੱਚਾ ਸਹਿਮ ਨਿਰੰਕਾਰ ਜਿਨ੍ਹਾਂ ਨੂੰ ਵਿਸਰ ਗਿਆ ਭੁੱਲ ਗਿਆ ਉਹਨਾਂ ਨੂੰ ਬਹੁਤ ਸਜ਼ਾ ਮਿਲਦੀ ਹੈ। ਜਿਨ ਭੇਟਿਆ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸੱਚਾ ਨਾਏ, ਇਹ ਪਿਆਰੇ ਨਿਰੰਕਾਰ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਹਨ ਉਹ ਤੇਰੇ ਸੱਚੇ ਨਾਮ ਦੇ ਵਿੱਚ ਲੱਗਦੇ ਹਨ। ਤਿੰਨਾਂ ਪਿੱਛੇ ਛੁੱਟਿਆ ਪਿਆਰੇ ਜੋ ਸੱਚੀ ਸਰਨ ਆਏ, 641 ਪੰਨੇ 'ਤੇ ਇਹ ਨਿਰੰਕਾਰ ਜਿਹੜੇ ਗੁਰਮੁਖ ਪਿਆਰੇ ਸੱਚੇ ਦੀ ਸ਼ਰਨ 'ਚ ਆਏ ਆ ਅਤੇ ਉਹਨਾਂ ਗੁਰਮੁਖਾਂ ਦੇ ਪਿੱਛੇ ਲੱਗ ਕੇ ਹੋਰਨਾਂ ਦਾ ਵੀ ਛੁਟਕਾਰਾ ਹੋ ਜਾਂਦਾ, ਉਹਨਾਂ ਪਿੱਛੇ ਹਾਂਜੀ ਲੱਗ ਕੇ ਅਤੇ ਛੁਟਕਾਰਾ ਪ੍ਰਾਪਤ ਕਰ ਜਾਈਦਾ ਹੈ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਿੰਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਾ ਰੋਗ। ਹੇ ਪਿਆਰੇ, ਇਹ ਜਿਹੜੇ ਪਦਾਰਥ ਆ ਇਹਨਾਂ ਅਥਵਾ ਜਿਹੜੇ ਵਿਸ਼ਵਕਾਰੇ ਨੂੰ ਮਿੱਠਾ ਜਾਣ ਕੇ ਖਾਧਾ ਅਤੇ ਉਹਨਾਂ ਦੋਸ਼ਾਂ ਨੇ ਵਿਕਾਰਾਂ 'ਚ ਕਈ ਤਰ੍ਹਾਂ ਦੇ ਰੋਗ ਪੈਦਾ ਕਰਤੇ। ਉਹਨੂੰ ਸੁੱਖ ਸਮਝ ਕੇ ਕਰ ਰਹੇ ਸੀ, ਉਹ ਕੌੜਾ ਭਾਵ ਦੁੱਖ ਰੂਪ ਹੋ ਕੇ ਪ੍ਰਤਿਸ਼ਠਿਆ ਮੈਨੇ ਪਸਰ ਗਿਆ ਹੈ। ਇਸ ਕਰਕੇ ਬੜਾ ਭਾਰੀ ਸੋਗ ਵੀ ਪੈਦਾ ਹੋਇਆ ਹੈ। ਭੋਗ ਪਹੁੰਚਾਏ ਭੁਲਾਇਨ ਪਿਆਰੇ, ਉਤਰੇ ਨਹੀਂ ਵਿਯੋਗ, ਵਿਯੋਗ ਮੇਲ ਉਧਾਰਿਆ ਪਿਆਰੇ, ਤਿੰਨ ਤੁਰੇ ਪਿਆ ਸੰਯੋਗ। ਇਹ ਪਿਆਰੇ ਭੋਗਨਾ ਪਦਾਰਥਾਂ ਨੂੰ ਅਥਵਾ ਵਿਸ਼ੇ ਹੈ ਭੋਗਾਂ ਨੂੰ ਭੁਗਤਾ ਕੇ ਜਿਨ੍ਹਾਂ ਨੂੰ ਆਪਣੀ ਤਰਫੋਂ ਨੂੰ ਭੁਲਾਇਆ ਹੋਇਆ ਉਹਨਾਂ ਦਾ ਵਿਛੋੜਾ ਕਦੇ ਵੀ ਉਤਰਿਆ ਨਹੀਂ ਵੀ ਉਹ ਉਤਰਦਾ ਨਹੀਂ। ਇਸ ਵਾਸਤੇ ਪਿਆਰੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਨਾਲ ਮਿਲਾ ਕੇ ਸੰਸਾਰ ਤੋਂ ਉਤਾਰਿਆ ਉਹ ਆਦਿ ਮੁੰਡ ਤੋਂ ਹੀ ਤੁਰ ਤੋਂ ਹੀ ਤੁਰ ਰੂਪ ਜਿਹੜਾ ਸਾਰਿਆਂ ਦਾ ਤੁਰਾ ਰੂਪ ਪਰਮੇਸ਼ਰ ਆ ਆਪ ਜੀ ਦੇ ਨਾਲ ਉਹਨਾਂ ਦਾ ਸੰਯੋਗ ਮਿਲਾਪ ਬਣ ਗਿਆ ਹੈ ਸੰਯੋਗ ਪੈ ਗਿਆ ਹੈ। ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵ ਹੈ ਮੂਲ। ਇਹ ਪਿਆਰੇ ਜਿਹੜਾ ਜੀਵ ਆ ਇਹ ਮਾਇਆ ਦੇ ਲਾਲਚ ਵਿੱਚ ਅਟਿਆ ਅਟਣਾ ਨਾ ਹੁੰਦਾ ਦੱਬਣ ਦਾ ਦੱਬਿਆ ਪਿਆ। ਇਸ ਕਰਕੇ ਮੂਲ ਜਿਹੜਾ ਅਧਿਸ਼ਠਾਨ ਆਸਰ ਰੂਪੀ ਨਿਰੰਕਾਰ ਸੀ ਉਹਨਾਂ ਦੇ ਉੱਤੇ ਐਸਾ ਪੜਦਾ ਪਿਆ ਕਹਿੰਦੇ ਉਹਨਾਂ ਨੂੰ ਕਦੇ ਵੀ ਤੂੰ ਚੇਤੇ ਨਹੀਂ ਆਵੇ ਨਹੀਂ ਆਉਂਦਾ ਹੈ। ਜੇ ਤੂੰ ਵਿਸਰੈ ਪਾਰੋਂ ਸਵਾਮੀ ਸੇ ਤਨ ਹੋਏ ਧੂੜ। ਇਹ ਨਿਰੰਕਾਰ ਪਰਮੇਸ਼ਰ ਜਿਹਨਾਂ ਨੂੰ ਆਪ ਜੀ ਭੁੱਲ ਜਾਂਦੇ ਹੋ ਉਹਨਾਂ ਦੇ ਸਰੀਰ ਧੂੜ ਰੂਪ ਹੋ ਜਾਂਦੇ ਹੈ ਭਾਵ ਆਪਣਾ ਜੀਵਨ ਨਿਸਫਲ ਗੁਜ਼ਾਰ ਕੇ ਤੁਰ ਜਾਂਦੇ ਹਨ। ਬਿਲ ਲਾਟ ਕਰੇ ਬਹੁ ਤੇਰਿਆ ਪਿਆਰੇ ਉਤਰੈ ਨਾ ਹੀ ਸੂਲ। ਇਹ ਪਿਆਰੇ ਉਹ ਜਿਹੜੇ ਪੁਰਖ ਹੈ ਬਹੁਤ ਤਰ੍ਹਾਂ ਦਾ ਬਰਲਾਪ ਕਰਦੇ ਹਨ ਲੇਕਿਨ ਉਹਨਾਂ ਦਾ ਸੂਲ ਜਿਹੜਾ ਦੁੱਖ ਹੈ ਉਤਰਦਾ ਨਹੀਂ ਦੂਰ ਨਹੀਂ ਹੁੰਦਾ ਹੈ। ਜੋ ਮੇਲ ਸਵਾਰੇ ਆ ਪਿਆਰੇ ਤਿਨਕਾਰ ਰਹਿਆ ਮੂਲ। ਇਹ ਪਿਆਰੇ ਨਾ ਕਰ ਜਿਹਨਾਂ ਨੇ ਸਤਿਗੁਰਾਂ ਨਾਲ ਮੇਲ ਕੇ ਤੁਸੀਂ ਉਹਨੂੰ ਸਵਾਰ ਦਿੱਤਾ ਉਹਨਾਂ ਦਾ ਮੂਲ ਸਵਾਸਾਂ ਦਾ ਜਿਹੜਾ ਸਮੂਹ ਆ ਸਫਲਾ ਹੋ ਰਿਹਾ ਹੈ। ਤਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੇ ਪਿਆਰੇ ਸੋ ਮੋਹੇ ਕਾਲਾ ਉੱਠ ਜਾਏ। ਇਹ ਪਿਆਰੇ ਨਿਰੰਕਾਰ ਆਪ ਜੀ ਇਹ ਕਿਰਪਾ ਕਰਕੇ ਬਖਸ਼ੋ ਹੈ ਕਿਉਂਕਿ ਇਹ ਕਿਰਪਾ ਕਰ ਜਿੰਨਾ ਕਿ ਇਹਦਾ ਬਖਸ਼ ਚੱਲੇ ਓਨਾ ਹੀ ਹੈ ਸਾਕਤਾਂ ਦਾ ਸੰਗ ਨਾ ਕਰੀਏ। ਇਹ ਨਿਰੰਕਾਰ ਜਿਹਦੇ ਮਿਲਣ ਕਰਕੇ ਤੂੰ ਵਿਸਰ ਜਾਣਾ ਭੁੱਲ ਜਾਂਦਾ ਹੈ ਉਹ ਜਿਹੜੇ ਮਨਮੁੱਖ ਪੁਰਖ ਹੈ ਜੀ ਮੋਹ ਕਾਲੇ ਮੋਹ ਕਾਲਾ ਕਰਕੇ ਭਾਵ ਕੀ ਹੈ ਆਪ ਜਸ ਹਾਂਜੀ ਦੁਨੀਆਂ ਤੋਂ ਬੇਪੱਤੀ ਦੇ ਸਹਿਤ ਉੱਠ ਕੇ ਚਲੇ ਜਾਂਦੇ ਆ। ਹਾਂਜੀ ਮਨਮੁੱਖ ਢੋਈ ਨਾ ਮਿਲਿਆ ਪਿਆਰੇ ਦਰਗਾਹ ਮਿਲਿਆ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਅਤੇ ਨਾ ਪੂਰੀ ਪਾਏ। ਇਹ ਪਿਆਰੇ ਨਿਰੰਕਾਰ ਇਹ ਲੋਕ ਵਿੱਚ ਜਿਹੜੇ ਮਨਮੁੱਖ ਆ ਉਹਨਾਂ ਨੂੰ ਢੋਈ ਤੋਂ ਮਤਲਬ ਜਗ੍ਹਾ ਨਹੀਂ ਮਿਲਦੀ ਹੈ ਔਰ ਪਰਲੋਕ ਵਿੱਚ ਵੀ ਭਾਰੀ ਉਹਨਾਂ ਨੂੰ ਸਜ਼ਾ ਮਿਲਦੀ ਹੈ। ਇਹ ਪਿਆਰੇ ਨਿਰੰਕਾਰ ਔਰ ਜਿਹੜੇ ਪੁਰਸ਼ਾਂ ਨੂੰ ਸਤਿਗੁਰਾਂ ਨੇ ਮਿਲ ਕੇ ਆਪ ਜੀ ਨੇ ਸਵਾਰ ਦਿੱਤਾ ਉਹਨਾਂ ਦੀ ਪੂਰੀ ਪਾਏ ਉਹਨਾਂ ਦੀ ਇੱਜ਼ਤ ਪੂਰੀ ਹੋ ਜਾਂਦੀ ਹੈ ਉਹ ਇੱਜ਼ਤ ਦੇ ਸਹਿਤ ਹੋ ਜਾਂਦੇ ਹਨ ਆਪਣੀ ਇੱਜ਼ਤ ਲੈ ਕੇ ਜਾਂਦੇ ਹਨ। ਸੰਜਮ ਸਹਿ ਸਿਆਣਪਾ ਪਿਆਰੇ ਇੱਕ ਨਾ ਚੱਲੀ ਨਾਲ ਜੋ ਬੇਮੁੱਖ ਗੋਬਿੰਦ ਤੇ ਪਿਆਰੇ ਤਿੰਨ ਕੁੱਲ ਲਾਗੇ ਗਾਲ। ਇਹ ਪਿਆਰੇ ਨਿਰੰਕਾਰ ਇਹ ਜਿਹੜਾ ਜੀਵ ਹੈ ਜਿੰਨੇ ਮਰਜ਼ੀ ਸੰਜਮ ਸਾਧਨ ਕਰ ਲਵੇ ਹਜ਼ਾਰਾਂ ਤਰ੍ਹਾਂ ਦੀਆਂ ਚਤਰਾਈਆਂ ਸਿਆਣਪਾਂ ਵੀ ਕਰ ਲੈ ਲੇਕਿਨ ਅਖੀਰ ਦੇ ਸਮੇਂ ਇਹਦੀ ਕੋਈ ਵੀ ਸਿਆਣਪ ਇਹਦੇ ਨਾਲ ਨਹੀਂ ਜਾਂਦੀ ਇਸ ਵਾਸਤੇ ਇੱਕ ਵੀ ਸਿਆਣਪ ਨਹੀਂ ਚੱਲਦੀ। ਇਹ ਪਿਆਰੇ ਨਿਰੰਕਾਰ ਆਪ ਤੋਂ ਜਿਹੜੇ ਬੇਮੁੱਖ ਹੋਏ ਆ ਉਹਨਾਂ ਦੀ ਕੁੱਲ ਨੂੰ ਗਾਲ ਗਾਲ ਮੈਨੂੰ ਕਲੰਕ ਲੱਗਦਾ ਹੈ। ਕੋਦੀ ਵਸਨਾ ਜਾਤੀਆ ਪਿਆਰੇ ਕੂੜਾਂ ਚੱਲੀ ਨਾਲ ਸਤਿਗੁਰ ਜਿਨ੍ਹਾਂ ਮਿਲਾਇਆ ਪਿਆਰੇ ਸਾਚਾ ਨਾਮ ਸੰਭਾਲ। ਇਹ ਪਿਆਰੇ ਨਿਰੰਕਾਰ ਤਿੰਨਾਂ ਕਾਲਾਂ ਸਮਿਆਂ 'ਚ ਹੋਣ ਵਾਲੀ ਜਿਹੜੀ ਆਤਮਾ ਵਸਤੂ ਕੋਈ ਜੀਵ ਨੇ ਜਾਣੇ ਨਹੀਂ ਅਤੇ ਆਤਮਾ ਸਤ ਸਰੂਪ ਹੈ ਇਹਦਾ ਝੂਠਾ ਸਰੀਰ ਦੇ ਵਿਖੇ ਇਹ 'ਚ ਲੱਗ ਰਿਹਾ ਹੈ ਜਿਹੜਾ ਸਰੀਰ ਆ ਇਹ ਨਾਲ ਚੱਲਦਾ ਨਹੀਂ ਇੱਥੇ ਮਿਲਿਆ ਸੀ ਇੱਥੇ ਰਹਿ ਗਿਆ। ਇਸ ਵਾਰ ਪਿਆਰੇ ਨਿਰੰਕਾਰ ਆਪ ਕਿਰਪਾ ਕਰਕੇ ਜਿਹਨਾਂ ਨੂੰ ਪੂਰੇ ਸਤਿਗੁਰਾਂ ਨੂੰ ਮਿਲਾਇਆ ਉਹਨਾਂ ਨੇ ਤੇਰੇ ਸੱਚੇ ਨਾਮ ਨੂੰ ਸੰਭਾਲਿਆ। ਸੰਭਾਲਣ ਦਾ ਮਤਲਬ ਤੇਰੇ ਨਾਮ ਨੂੰ ਜਪਿਆ ਹੈ। ਸਤਸੰਦੋ ਗਿਆਨ ਧਿਆਨ ਪਿਆਰੇ ਜਿਸ ਨੂੰ ਨਜ਼ਰ ਕਰੇ ਅੰਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ। ਇਹ ਪਿਆਰੇ ਨਿਰੰਕਾਰ ਜਿਹਨਾਂ ਉੱਤੇ ਆਪ ਮਿਹਰ ਕਰਦੇ ਹੋ ਉਹ ਫਿਰ ਸਤ ਸੰਤੋਖ ਧੀਰੇ ਧਰਮ ਵਿਚਾਰ ਇਹ ਸ਼ੁਭ ਗੁਣ ਜਿਹੜੇ ਅਤੇ ਗਿਆਨ ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਵਾਸਤੇ ਪਿਆਰੇ ਨਿਰੰਕਾਰ ਜਿਹੜੇ ਦਿਨ ਦਾ ਤੇਰਾ ਕੀਰਤਨ ਸ਼ੁਭ ਗੁਣਾਂ ਨੂੰ ਉਚਾਰਦੇ ਉਹ ਨਾਮ ਅੰਮ੍ਰਿਤ ਨਾਲ ਪੂਰਨ ਭਰਿਆ ਹੋਇਆ ਉਹਨਾਂ ਦਾ ਹਿਰਦਾ ਇਸਨਾਮ ਰੂਪੀ ਅੰਮ੍ਰਿਤ ਨਾਲ ਭਰ ਜਾਂਦਾ ਹੈ। ਦੁੱਖ ਸਾਗਰ ਤਿੰਨ ਲੰਘਿਆ ਪਿਆਰੇ, ਭਵਜਲ ਪਾਰ ਪਰੇ, ਜਿਸ ਭਾਵੈ ਤਿਸ ਮੇਲ ਲੈ ਪਿਆਰੇ, ਸੇ ਹੀ ਸਦਾ ਕਰੇ। ਇਹ ਪਿਆਰੇ ਪਰਮੇਸ਼ਰ ਉਹਨਾਂ ਨੇ ਦੁੱਖਾਂ ਦਾ ਸਾਗਰ ਸਮੁੰਦਰ ਸੀ ਸੰਸਾਰ, ਇਹਨੂੰ ਲੰਘਣਾ ਕੀਤਾ, ਇਹ ਤੋਂ ਪਾਰ ਨਿਕਲ ਗਏ। ਫਿਰ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਜਿਗਿਆਸੂ ਜਿਹੜੇ ਉਹ ਵੀ ਸੰਸਾਰ ਤੋਂ ਪਾਰ ਪੈ ਗਏ। ਇਸ ਕਰਕੇ ਇਹ ਪਿਆਰੇ ਨਿਰੰਕਾਰ ਜਿਹੜੇ ਪੁਰਸ਼ਾਂ ਦਾ ਪ੍ਰੇਮ ਆਪ ਜੀ ਨੂੰ ਪਾਉਂਦਾ ਮਨਜ਼ੂਰ ਹੁੰਦਾ ਹੈ, ਉਹਨਾਂ ਨੂੰ ਤੁਸੀਂ ਆਪਣੇ ਮੇਲ ਲੈ ਮਿਲਾ ਲੈਂਦੇ ਹੋ। ਉਹੀ ਪੁਰਖ ਜਿਹੜੇ ਸਦਾ ਵਾਸਤੇ ਖਰੇ ਆ, ਚੰਗੇ ਆ, ਸ੍ਰੇਸ਼ਟ ਹਨ। ਸਮਰੱਥ ਪੁਰਖ ਦਇਆਲ ਦੇ ਉਹ ਪਿਆਰੇ ਭਗਤਾਂ ਤਿਸਕਾ ਤਾਣ, ਤਿਸਰ ਨਾਇਕ ਢਹਿ ਪਏ ਪਿਆਰੇ ਦੇ ਆਤਮ ਅੰਤਰਜਾਮੀ ਜਾਣ। ਇਹ ਪਿਆਰੇ ਦਿਓ ਮੈਨੇ ਪ੍ਰਕਾਸ਼ ਰੂਪ ਨਿਰੰਕਾਰ, ਆਪ ਸਮਰੱਥ ਪੁਰਖ ਹੈ, ਦਿਆਲੂ ਕਿਰਪਾਲੂ ਭਗਤ ਜਨਾਂ ਨੂੰ ਆਪ ਜੀ ਦਾ ਤਾਣ ਬਲ ਆਸਰਾ ਹੈ। ਇਹ ਨਿਰੰਕਾਰ ਪਿਆਰੇ ਆਪ ਜੀ ਦੇ ਚਰਨਾਂ ਦੀ ਸ਼ਰਨ 'ਚ ਅਸੀਂ ਢਹਿ ਪਏ ਹਾਂ। ਆਪ ਸਾਰਿਆਂ ਦੇ ਅੰਦਰ ਦੀ ਗੱਲ ਨੂੰ ਅੰਤਰਜਾਮੀ ਜਾਣ ਜਾਣਨ ਵਾਲੇ ਹੋ। ਹਲਤ ਪਲ ਸਵਾਰਿਆ ਪਿਆਰੇ ਮਸਤਕ ਸੱਚ ਨਿਸ਼ਾਨ, ਸੋ ਪ੍ਰਭ ਕਦੇ ਨਾ ਵਿਸਰਿਆ ਪਿਆਰੇ ਨਾਨਕ ਸਾਧ ਕੁਰਬਾਨ। ਇਹ ਪਿਆਰੇ ਨਿਰੰਕਾਰ ਜਿਨ੍ਹਾਂ ਦੇ ਮੱਥੇ 'ਤੇ ਸੱਚਾ ਨਿਸ਼ਾਨ ਲੇਖ ਹੈ, ਹਾਂਜੀ, ਉਹਨਾਂ ਨੇ ਆਪਣਾ ਲੋਕ ਪ੍ਰਲੋਕ ਜਿਹੜਾ ਸਵਾਰ ਲਿਆ ਹੈ। ਇਸ ਵਾਸਤੇ ਪਿਆਰੇ ਨਿਰੰਕਾਰ ਕਿ ਆਪ ਜੀ ਸਾਨੂੰ ਕਦੇ ਭੁੱਲਦੇ ਨਹੀਂ, ਅਤੇ ਅਸੀਂ ਸਦਾ ਵਾਸਤੇ ਆਪ ਜੀ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਸੋਲਟ ਮਹੱਲਾ ਪੰਜਵਾਂ ਕਰ ਦੋ ਜਾਂ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਲਠ ਰਾਗ ਪੰਜਵੇਂ ਸਤਿਗੁਰੂ ਜੀ ਦੂਜੇ ਕਰ ਅਸ਼ਟਪਦੀਆ ਉਚਾਰਨ ਕਰਦੇ ਹਨ। ਵਾਹਿਗੁਰੂ ਜੀ ਅੱਖਾਂ ਨੂੰ ਓਅੰਕਾਰ ਪ੍ਰਕਾਸ਼ ਰੂਪ ਸਤਿਗੁਰ ਪ੍ਰਸਾਦ ਕਿਰਪਾ ਨੂੰ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਵਡਿਆਈ ਤੋਂ ਬਿਨਾਂ ਹੋਰ ਕਰਮ ਜਿਹੜੇ ਨਿਸ਼ਫਲ ਐਸਾ ਦੱਸ ਰਹੇ ਹਨ। ਪਾਠ ਪੜ੍ਹੀ ਵਾਰ ਵੇਦ ਵਿਚਾਰਿਓ ਨਿਗਲ ਪਿਉਂਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾਲ ਛੁੱਟ ਕਿਓ ਅਧਿਕ ਅੰਗ ਬੁੱਧ ਵਾਧੇ। ਕਹਿੰਦੇ ਇਹ ਜਿਹੜੇ ਜੀਵ ਆ ਇਹਨਾਂ ਨੇ ਵਿਆਕਰਨ ਦੁਆਰਾ ਪਾਠਾਂ ਨੂੰ ਪੜ੍ਹ ਲਿਆ, ਭਾਵ ਸ਼ੁੱਧ ਆਚਰਨ ਕਰਨਾ ਸਿੱਖ ਲਿਆ, ਵੇਦਾਂ ਦੇ ਅਰਥ ਵਿਚਾਰ ਵੀ ਪ੍ਰਾਪਤ ਕਰ ਲਿਆ, ਨਿਵਲ ਨੇਤੀ ਧੋਤੀ ਦਾ ਕਰਮ ਵੀ ਕਰ ਲਿਆ, ਪਚਾਂਗਮਾ ਨਾੜੀ ਦੁਆਰਾ ਪੁਰਾਣਾਂ ਨੂੰ ਵੀ ਦਸਵੇਂ ਦੁਆਰ ਮੰਡੇ ਵਿੱਚ ਸਾਧ ਲਿਆ, ਦਸਵੇਂ ਦੁਆਰ ਪੁਰਾਣ ਚੜ੍ਹਾਉਣੇ ਸਿੱਖ ਲਿਆ, ਹਾਂਜੀ, ਔਰ ਇਹ ਸਾਧਨ ਸਿੱਧੀ ਕਰ ਲਈ। ਔਰ ਇਹ ਜਿਹੜਾ ਪੰਜ ਜਣਾਂ 'ਚ ਲੇਖਣ ਕਹਿੰਦੇ ਪੰਜ ਜਣਾਂ ਜਿਹੜੇ ਕਾਮ ਕੋਲੋਂ ਮਹੰਕਾਰ ਹੈ, ਇਹਨਾਂ ਨਾਲ ਇਹ ਜੀਵਾਂ ਦਾ ਸੁਗੰਧ ਟੁੱਟਿਆ ਨਹੀਂ, ਸਗੋਂ ਹੋਇਆ ਕਿ ਹਰ ਇੱਕ ਬਹੁਤ ਹੰਗਤਾ ਮਮਤਾ ਵਾਲੀ ਬੁੱਧੀ ਕਰਕੇ

ਕਹਿੰਦੇ ਵੀ ਮਿਲਾਪ ਹੋਵੇ ਕਿਵੇਂ ਵੀ ਦੱਸੋ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੇ ਹਾਰ ਭਰਿਓ ਸਵਾਮੀ ਕਹਿ ਦੁਆਰਾ ਦੀਜਿਆ ਗੁਰੂ ਵੇਖ ਕਰ ਰਹੋ ਕਿ ਸਵਾਮੀ ਮਾਲਕ ਪਰਮੇਸ਼ਰ ਮੈਂ ਹਾਰ ਕੇ ਤੁਹਾਡੇ ਦੁਆਰੇ 'ਤੇ ਆ ਕੇ ਪੈ ਗਿਆ, ਮੈਨੂੰ ਕਿਰਪਾ ਕਰਕੇ ਬੋਏ ਗਿਆਨ ਵਾਲੀ ਬੁੱਧੀ ਦੂਜਿਆ ਦੇਣਾ ਕਰੋ ਰਹਾਓ। ਮੋਨ ਪਿਓ ਕਰ ਪਾਤੀ ਰਹੇ ਨਗਨ ਪਿਓ ਬਨ ਮਾਹੀ ਮੁਨੀ ਬਣ ਗਿਆ ਕਰ ਹੱਥਾਂ ਨੂੰ ਪਾਤਰ ਭਾਂਡਾ ਬਣਾ ਕੇ ਫਿਰਦਾ ਰਿਹਾ। ਮੈਂ ਹੱਥਾਂ 'ਤੇ ਭੋਜਨ ਲੈ ਕੇ ਖਾ ਲਿਆ, ਫਿਰ ਨੰਗਾ ਹੋ ਕੇ ਜੰਗਲਾਂ 'ਚ ਵੀ ਘੁੰਮਦਾ ਫਿਰਦਾ ਰਿਹਾ। ਧਰਤੀ ਸਭ ਧਰਤੀ ਭਰਮਿਓ ਦੁਬਦਾ ਛੁਟਕਾ ਨਾਹੀ ਪੰਨਾ 642 ਦੇ ਚਾਹੇ ਤੀਰਥਾਂ ਤੱਟ ਕਿਨਾਰਿਆਂ 'ਤੇ ਔਰ ਜਾਂ ਪ੍ਰਿਥਵੀ ਦੇ ਉੱਪਰ ਭਰਮਿਓ ਫਿਰਦਾ ਰਿਹਾ। ਪਰ ਮਨ ਵਿੱਚੋਂ ਦੁਬਦਾ ਦਾ ਛੁਟਕਾਰਾ ਇਸ ਤਰ੍ਹਾਂ ਨਹੀਂ ਹੁੰਦਾ ਹੈ। ਮਨ ਕਾਮਨਾ ਤੀਰਥ ਜਾਂ ਬਸੋ ਸਿਰ ਕਰਵਾ ਤਰਾਏ ਮਨ ਕੀ ਮੈਲਣਾ ਉਤਰਾ ਇਹ ਵਿਧ ਜਿਹੜਾ ਯਤਨ ਕਰੋ। ਮਨ ਦੀਆਂ ਇੱਛਾ ਦੇ ਮੁਤਾਬਕ ਜਾਂ ਤੀਰਥਾਂ 'ਤੇ ਵੀ ਉੱਪਰ ਜਾ ਕੇ ਵੱਸ ਕੇ ਨਿਵਾਸ ਕਰ ਲਿਆ। ਤੀਰਥ ਜਾ ਬਸੋ ਤੀਰਥਾਂ 'ਤੇ ਨਿਵਾਸ ਕਰ ਲਿਆ। ਸਿਰ ਕਰਵਾ ਤਰਾਏ ਹੁਣ ਸਿਰ 'ਤੇ ਵੇ ਕਲਵਤਰਾਰਾ ਵੀ ਤਰਾ ਲਿਆ ਜਾਂ ਮਨੀਕਰਨ ਆਦਿਕ ਤੀਰਥਾਂ 'ਤੇ ਨਿਵਾਸ ਕਰ ਲਿਆ। ਸਿਰ ਦੇ ਉੱਤੇ ਕਾਸ਼ੀ ਦਾ ਕਲੋਤਰਾਰਾ ਧਰਾ ਲਿਆ। ਇਹਨਾਂ ਵਿਧੀਆਂ ਕਰਕੇ ਮਨ ਦੀ ਮੈਲ ਨਹੀਂ ਉਤਰਦੀ। ਪਾਤਸ਼ਾਹ ਕਹਿੰਦੇ ਚਾਹੇ ਲੱਖਾਂ ਹੀ ਇਸ ਤਰ੍ਹਾਂ ਦੇ ਯਤਨ ਕਰ ਲੈ ਮਨ ਕੀ ਮੈਲ ਨਾ ਉਤਰ ਇਹ ਵੀ ਲੱਖ ਯਤਨ ਕਰਾਏ ਲੱਖਾਂ ਹੀ ਯਤਨ ਕਰ ਲਓ। ਕੰਨ ਕੰਮ ਨੇ ਹੈਵਰ ਗੈਵਰ ਬਹੁਤ ਲਾਨ ਦਾ ਤਾਰਾ ਕੰਨ ਵਸਤਰ ਭੂਮ ਬਹਾਰ ਪੇ ਨਹੀਂ ਮਿਲੀ ਹਰ ਦੁਆਰਾ। ਕਣਕ ਸੋਨਾ ਕੰਮ ਨੇ ਇਸਤਰੀ ਹੈ ਵਰ ਸ੍ਰੇਸ਼ਟ ਘੋੜੇ ਗੈ ਵਰ ਸ੍ਰੇਸ਼ਟ ਹਾਥੀ ਹਾਂਜੀ ਇਹ ਜਿੰਨੀ ਵੀ ਬਹੁਤ ਪ੍ਰਕਾਰ ਦੀ ਸਮੱਗਰੀ ਇਹ ਵੀ ਦਾਨ ਦੇ ਦੇਵੇ। ਅੰਨ ਕੱਪੜਾ ਧਰਤੀ ਬਹੁਤ ਤਰ੍ਹਾਂ ਦੀ ਇਹ ਵੀ ਗਰੀਬਾਂ ਨੂੰ ਅਰਪ ਦੇ। ਇਹਨਾਂ ਦੁਆਰੇ ਵੀ ਕਹਿੰਦੇ ਪਰਮੇਸ਼ੁਰ ਨਹੀਂ ਮਿਲਦਾ ਹੈ। ਪੂਜਾ ਅਰਚਾ ਬੰਧਨ ਡੰਡੋਲ ਖੱਟ ਕਰਮਾਂ ਰਤ ਰਹਿਤਾ ਹੋਂ ਕਰਤ ਬੰਧਨ ਮੈਂ ਭਰਿਆ ਨਹੀਂ ਮਿਲੀ ਇਹ ਯੋਗਤਾ। ਪਾਤਸ਼ਾਹ ਦੀ ਅਰਚਾ ਮੂਰਤੀ ਦੀ ਪੂਜਾ ਭਾਵੇਂ ਕਰ ਲੈ ਪੂਜਾ ਕਰ ਲੈ ਅਰਚਾ ਚੰਦਨ ਆਦਿ ਕੇਸਰ ਰਲਾ ਕੇ ਚੰਗੀਆਂ ਚੀਜ਼ਾਂ ਛਿੜਕ ਲੈ ਔਰ ਡੰਡੋਤ ਬੰਧਨਾ ਕਰ ਲੈ। ਸੰਧਿਆ ਆਦਿ 6 ਕਰਮ ਕਰ ਲੈ ਹਾਂਜੀ ਬ੍ਰਾਹਮਣ ਦੇ 6 ਕਰਮ ਪੜ੍ਹਨਾ ਪੜਾਉਣਾ ਜਾਂ ਕਰਨਾ ਪੜਾਉਣਾ ਦਾਨ ਦੇਣਾ ਅਤੇ ਲੈਣਾ। ਬ੍ਰਾਹਮਣ ਦੇ ਨਿਤ ਕਰਮ ਹੋਮ ਸੰਧਿਆ ਤਪ ਇਸ਼ਨਾਨ ਪੰਚਮ ਪੂਜ ਅਥਿਤ ਦੇਵਰਚਨ ਹੈ ਖਸ਼ਟਮ ਘਟ ਹੈ ਕਰਮ ਇਹ ਨਿਤ। ਇਹ 6 ਕਰਮ ਹੈਗੇ ਹੋਮ ਹਵਨ ਕਰਨਾ ਸੰਧਿਆ ਸਵੇਰੇ ਸ਼ਾਮ ਕੋਈ ਸੂਰਜ ਦੇ ਚੜ੍ਹਨ ਚੂੜਨ ਜਾਪ ਕਰਨਾ ਜਪ ਕੋਈ ਵਿਸ਼ੇਸ਼ ਅੰਨ ਇਸ਼ਨਾਨ ਕਰਨਾ ਇਸ਼ਨਾਨ ਕਰਨਾ ਪੂਜਾ ਅਥਿਤੀ ਦੀ ਪੂਜਾ ਕਰਨੀ ਆਏ ਅਥਿਤੀ ਦੇਵ ਅਰਚਨ ਦੇਵਤਿਆਂ ਦੀ ਪੂਜਾ ਇਸ ਤਰ੍ਹਾਂ ਭਾਵੇਂ 6 ਕਰਮ ਨਿਤ ਕਰਦਾ ਕਰਾਉਂਦਾ ਰਹੇ। ਪੂਜਾ ਅਰਚਾ ਬੰਧਨ ਡੰਡੋਤ ਡੰਡੋਤ ਬੰਧਨ ਵੀ ਕਰ ਲੈ ਡੰਡੇ ਵਾਂਗ ਲੰਮਾ ਪੈ ਕੇ ਮੱਥਾ ਟੇਕ ਲੈ ਘੱਟ ਕਰਮਾਂ ਰੱਤ ਰੱਖਦਾ ਜਿਹੜੇ 6 ਤਰ੍ਹਾਂ ਦੇ ਕਰਮ ਨੇ ਇਹਨਾਂ ਦੀ ਰੱਤ ਪ੍ਰੀਤੀ ਨਾਲ ਕਰਦਾ ਰਹਿੰਦਾ ਪ੍ਰੀਤੀ ਕਰਦਾ ਹੋ ਹੋ ਕਰ ਬੰਧਨ ਮੈਂ ਭਰਿਆ ਨਹੀਂ ਮਿਲੀ ਇਹ ਯੋਗਤਾ। ਫਿਰ ਹੋ ਹੋ ਕਰ ਮੈਂ ਕਰੀ ਜਾਂਦਾ ਅਤੇ ਬੰਧਨਾਂ 'ਚ ਪੈ ਜਾ ਰਿਹਾ ਇਹ ਯੋਗਤੀ ਨਾਲ ਵੀ ਨਿਰੰਕਾਰ ਨਹੀਂ ਮਿਲਦਾ ਹੈ। ਯੋਗ ਸਿਗਲ ਆਸਨ 84 ਹੀ ਇਹ ਪੀ ਕਰ ਰਿਹਾ ਵੱਡੀ ਯਾਰ ਜਾ ਫਿਰ ਜਨਮ ਨੇ ਹਰ ਸੋ ਸੰਗ ਨਾਲ ਰਿਹਾ। ਫਿਰ ਯੋਗੀ ਜਿਹੜਾ ਯੋਗ ਸਿੱਧ ਕਰਨ ਲਈ 84 ਦਿਨ ਆਸਨ ਇਹ ਵੀ ਵਾਰ ਵਾਰ ਕਰਦਾ ਰਿਹਾ। ਯੋਗ ਦੇ ਬਲ ਦੇ ਨਾਲ ਉਮਰ ਵੀ ਵੱਡੀ ਵਧਾ ਲਈ ਲੇਕਿਨ ਪਰਮਾਤਮਾ ਨਾਲ ਸੰਗ ਸੰਬੰਧ ਕਿਤੇ ਗ੍ਰਹਿਣ ਨਹੀਂ ਕੀਤਾ। ਇਸ ਕਰਕੇ ਫਿਰ ਵੀ ਇਹ ਵਾਰ ਵਾਰ ਜੰਮਦਾ ਅਤੇ ਮਰਦਾ ਰਹਿੰਦਾ ਹੈ। ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾਂ ਖਾਰਾ ਸੇ ਸੋਹਣੇ ਚੰਦਨ ਚੋਆ ਨਰ ਪੁਰਖਾ ਦੁਆਰਾ। ਰਾਜਲੀਲਾ ਸ਼ਿਕਾਰ ਖੇਡਣ ਰਾਜਾਣੀਆਂ ਰਚਨਾ ਠਾਠੇ ਬਾਠੇ ਬਣਾ ਕੇ ਬਹਿ ਜਾਣਾ ਅਵਖਾਰਾ ਅਮੋੜ ਹਾਂਜੀ ਹੁਕਮ ਸਾਰਿਆਂ 'ਤੇ ਚਲਾਉਣਾ ਕੋਈ ਹੁਕਮ ਮੋੜੇ ਨਾ ਅਤੇ ਸੋਹਣੀਆਂ ਸੇਜਾਂ ਉੱਤੇ ਚੰਦਨ ਸੁਗੰਧੀਆਂ ਦਾ ਚੁਆ ਕੇ ਛਿੜਕਾ ਕੇ ਇਹ ਸਾਰੀਆਂ ਸਮੱਗਰੀਆਂ ਜਿੰਨੀਆਂ ਵੀ ਹੈ ਘੋਰ ਮੈਨੇ ਭਿਆਨਕ ਕੁੰਭੀ ਨਰਕ ਦਾ ਦਰਵਾਜ਼ਾ ਹੀ ਹੈ ਨਰ ਘੋਰਕਾ ਦੁਆਰਾ। ਇਹ ਸੋਹਣੇ ਚੰਦਨ ਚੋਆ ਇਹ ਨਰ ਘੋਰਕਾ ਦਾ ਨਰਕ ਘੋਰ ਨਰਕ ਦੇ ਦੁਆਰ ਮੈਨੇ ਦਰਵਾਜ਼ੇ ਹੈਗੇ।

0: ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਕਰਮ ਆ ਨਰਕਾਂ ਦੀ ਪ੍ਰਾਪਤੀ ਕਰਨ ਵਾਲੇ ਆ। ਇਹ ਬੇਨਤੀ ਕਿਹੜਾ ਕਿਹੜਾ ਕਰਮ ਕਰਨਾ ਚਾਹੀਦਾ ਹਰ ਕੀ ਵਿਸਾਲ ਸੰਗਤ ਹੈ ਸਿਰ ਕਰਮਨ ਕਿਹਾ ਕਰਮਾ ਕੋ ਉਹਨਾਂ ਨੂੰ ਤੇ ਕਹੋ ਪ੍ਰਾਪਤ ਦੀ ਇਸ ਪੁਰਗ ਰਹੀ ਕਰ ਲੈਣਾ ਸਤਸੰਗਤ ਦੇ ਜਿਹੜਾ ਨਿਰੰਕਾਰ ਦੀ ਕੀਰਤੀ ਵਡਿਆਈ ਕਰਨੀ ਹੈ ਇਹ ਜਿਹੜਾ ਕਰਮ ਹੈ ਸਾਰੇ ਕਰਮਾਂ 'ਚ ਸ਼੍ਰੋਮਣੀ ਕਰਮ ਹੈ। ਇਹ ਕਰਮ ਕਰਨਾ ਉਸ ਨੂੰ ਪ੍ਰਾਪਤ ਹੁੰਦਾ ਜਿਸ ਜਿਹਨੂੰ ਪੂਰਵੇ ਦੇਖੇ ਹੋਏ ਸ੍ਰੇਸ਼ਟ ਪਵਿੱਤਰ ਕਰਮਾਂ ਦਾ ਲੈਣਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਤੇਰੋ ਸੇਵਕੇ ਰੰਗ ਮਾਤਾ ਪੈ ਕਿਰਪਾਲ ਦੀਨ ਦੁੱਖ ਭੰਜਨ ਹਾਰਾ ਕੀਰਤਨੇ ਮਨ ਰਾਥਾ ਰਾਵ ਦੂਜਾ ਕਹਿੰਦੇ ਉਸ ਨਿਰੰਕਾਰ ਦਾ ਜਿਹੜਾ ਸੇਵਕ ਆ ਉਹ ਇਸ ਰੰਗ ਵਿੱਚ ਮਸਤ ਹੁੰਦਾ ਹੈ ਔਰ ਦੀਨਾ ਪੁਰਖਾਂ ਦੇ ਦੁੱਖਾਂ ਨੂੰ ਭੰਜਨ ਮੈਨੇ ਨਾਸ ਕਰਨ ਵਾਲਾ ਜਿੱਥੇ ਕਿਰਪਾਲੂ ਹੋ ਗਿਆ ਉਹਦਾ ਮਨ ਹਰੀਹਰ ਪਰਮੇਸ਼ਰ ਦੇ ਜਸ ਵਿੱਚ ਰਤਾ ਰੰਗਿਆ ਹੈ ਰਾਹੋ ਦੂਜਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਵਿੱਚ ਸਾਰੀਆਂ ਸਾਧਨਾਵਾਂ ਦਾ ਵਰਣਨ ਕਰਨਾ ਦੱਸਿਆ। ਆਖਰੀ ਜਿਹੜੀਆਂ ਪਿਛਲੀਆਂ ਪੰਗਤੀਆਂ ਉਹਦੇ 'ਚ ਇਹ ਰਿਜ਼ਲਟ ਕੱਢਿਆ ਕਿ ਜੇ ਨਾਮ ਜਪਿਆ ਤਾਂ ਫਿਰ ਤਾਂ ਇਹ ਸਾਧਨ ਸਫਲ ਆ, ਨਾਮ ਨਹੀਂ ਜਪਿਆ ਤਾਂ ਨਿਸਫਲ ਆ। ਇਸ ਵਾਸਤੇ ਰਾਵ ਦੂਜਾ ਲਿਖਿਆ ਨਾਮ ਤੋਂ ਬਿਨਾਂ ਸਾਧਨ ਇਸ ਤਰ੍ਹਾਂ ਆ ਜਿਸ ਤਰ੍ਹਾਂ ਕੋਈ ਏਕਾ ਤਾਂ ਲਿਖੇ ਨਾ ਬਿੰਦੀਆਂ ਸਿਫਰੇ ਸਿਫਰੇ ਲਾਈ ਜਾਵੇ, ਏਕ ਤੋਂ ਬਿਨਾਂ ਜਿਹੜੀਆਂ ਬਿੰਦੀਆਂ ਉਹਨਾਂ ਦਾ ਕੋਈ ਮੁੱਲ ਨਹੀਂ ਬਣਦਾ। ਜੇ ਨਾਲ ਏਕਾ ਲਾ ਦਈਏ ਫਿਰ ਸਿਫਰਿਆਂ ਦੀ ਕਦਰ ਹੋ ਜਾਂਦੀ ਹੈ। ਇਸ ਤਰ੍ਹਾਂ ਨਾਮ ਜਪਿਆ ਜਾਏ ਤਾਂ ਸਾਧਨ ਸਫਲ ਹੈ, ਜੇ ਨਾਮ ਨਹੀਂ ਜਪਦੇ ਉਹਨਾਂ ਸਾਧਨਾਂ ਦੀ ਵੀ ਕੀਮਤ ਨਹੀਂ ਪੈਂਦੀ। ਉਹ ਤਾਂ ਫਿਰ ਮੁੰਡ ਨੂੰ ਛੱਡ ਕੇ ਟਾਹਣੀਆਂ ਨੂੰ ਪਾਣੀ ਦੇਣ ਬਰਾਬਰ ਹੀ ਹੈ। ਜੇ ਮੁੰਡ ਨੂੰ ਪਾਣੀ ਦੇ ਦਿਓ ਟਾਹਣੀਆਂ ਨੂੰ ਆਪੇ ਮਿਲ ਜਾਂਦਾ ਹੈ। ਰਾਗ ਸੋਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਬਖਸ਼ਿਸ਼ ਕਰਦੇ ਹਨ। ਸੋਠ ਰਾਗ ਦੀ ਵਾਰ 'ਚ ਜਿਹੜੀਆਂ ਪੌੜੀਆਂ ਆਉਣਗੀਆਂ ਉਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਪੌੜੀਆਂ ਆਉਣਗੀਆਂ, ਸਲੋਕ ਸਾਰੇ ਸਾਂਝੇ ਆਉਣਗੇ। ਸਲੋਕ ਮਹਲਾ ਪਹਿਲਾ ਸੋਚ ਸਾ ਸਦਾ ਸੁਹਾਵ ਬਣੀ ਜੇ ਸੱਚਾ ਮਨ ਹੋਏ। ਪਾਤਸ਼ਾਹ ਨੇ ਜਿਹੜਾ ਕੋਈ ਗੁਰਮੁਖ ਸੋਠ ਰਾਗਣੀ ਗਾ ਰਿਹਾ ਸੀ ਉਹਦੇ ਤਾਈਂ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸੋਚ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ, ਇਹ ਸੋਠ ਰਾਗਣੀ ਗਾਈ ਹੈ ਸਦਾ ਵਾਸਤੇ ਸੋਭਣੀ ਕਿਹਾ, ਪਰ ਜੇ ਮਨ ਸੱਚਾ ਹੋ ਜਾਏ ਬੁੱਧੀ ਸਦਾ ਤਾਂ ਹੀ ਸੋਭਣੀ ਕਿਹਾ ਜੇ ਮਨ ਦੇ ਵਿੱਚ ਸੱਚੇ ਪਰਮੇਸ਼ਰ ਦਾ ਨਾਮ ਹੋਵੇ। ਦੰਦੀ ਮੈਲਣ ਕਤ ਮਨ ਜੀਭੇ ਸੱਚਾ ਸੋਏ, ਦੰਦੀ ਦੰਦਾਂ ਦੇ ਵਿੱਚ ਕਤ ਮਨ ਹੈ ਕਤ ਮੈਨੇ ਕਤਰਾ ਥੋੜ੍ਹਾ ਮਾਤਰ ਵੀ ਮੈਲ ਨਾ ਹੋਵੇ, ਭਾਵ ਉਹ ਸਰੇਵੜਾ ਨਾ ਹੋਵੇ। ਅਸਲੀ ਸਰੇਵੜਾ ਉਹਨੂੰ ਕਹਿੰਦੇ ਆ ਜਿਹਦੇ ਦੰਦਾਂ ਇੰਨੀ ਕਹਿੰਦੇ ਮੈਲ ਹੋਵੇ, ਅਸੀਂ ਦੂਰੋਂ ਪੈਸਾ ਮਾਰਿਆ ਜਾਏ ਦੰਦਾਂ ਦੇ ਵਿੱਚ ਇਹ ਜੰਮੇ ਆ। ਜਿਹੜੇ ਮਾਨੀ ਪੁਰਖ ਦੇ ਮਨ ਨੂੰ ਔਰ ਭੰਗਣ ਕਰਨ ਰੂਪੀ ਮੈਲ ਦੰਦਾਂ ਵਿੱਚ ਖਤਰਾ ਥੋੜ੍ਹਾ ਮਾਤਰ ਬਣਾ ਹੋਵੇ, ਔਰ ਮਾਸ ਸ਼ਰਾਬ ਦੇ ਖਾਣ ਪੀਣ ਰੂਪੀ ਮੈਲ ਦੰਦਾਂ 'ਚ ਖਤਰਾ ਥੋੜ੍ਹਾ ਮਾਤਰ ਵੀ ਨਾ ਹੋਵੇ, ਦੂਜੇ ਪੁਰਸ਼ ਦੀ ਹੈ ਕਿਤੇ ਗੱਲ ਬਣਦੀ ਹੋਵੇ ਉੱਥੇ ਜਾ ਕੇ ਵਿਘਨ ਨਾ ਪਾਵੇ, ਉਹ ਦੂਜੇ ਪੁਰਸ਼ ਦੀ ਗੱਲ ਵੱਢਣ ਰੂਪੀ ਮੈਲ ਜਿਹੜੀ ਇਹ ਵੀ ਖਤਰਾ ਮਾਤਰ ਥੋੜ੍ਹਾ ਮਾਤਰ ਦੰਦਾਂ 'ਚ ਨਾ ਹੋਵੇ। ਦੰਦੀ ਦਾ ਮਤਲਬ ਦੁੰਦੀ ਦਵੈਸ਼ ਰੂਪੀ ਮੈਲ ਕਤਰਾ ਥੋੜ੍ਹਾ ਮਾਤਰ ਨਾ ਹੋਵੇ, ਅਤੇ ਮਨ ਅਤੇ ਜੀਭ ਵਿੱਚ ਸੱਚੇ ਦਾ ਨਾਮ ਹੋਵੇ। ਹਾਂਜੀ ਸਸਰਾ ਪਈਏ ਭੈ ਵਸੀ, ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਫਿਰ ਮਿਲਿਆ ਖੁਸ਼ੀ ਰਾਵੇ ਫਿਰ ਸੰਗ। ਉਹ ਜਿਵੇਂ ਕੋਈ ਕਿਸੇ ਦਾ ਮੁੰਡੇ ਨੂੰ ਲੜਕੀ ਦੀ ਮੰਗਣੀ ਕਰਕੇ ਆਇਆ, ਇੱਕ ਬੁੜੀ ਸੀ ਉਹਨੂੰ ਬੜੀ ਆਦਤ ਸੀ ਭਾਨੀ ਵਾਲੇ, ਉਹ ਕਹਿੰਦੇ ਵੀ ਰੱਬ ਕਿਰਪਾ ਕਰੇ ਕਿ ਮੁੰਡੇ ਦੀ ਨਿਗਾਹ ਸਹੀ ਰਹੇ ਅਤੇ ਪੈਰ ਦਾ ਲਗਾਵ ਵੀ ਸਹੀ ਹੋ ਜਾਏ। ਉਹ ਨਹੀਂ ਸੁਣ ਲਿਆ ਅਸੀਂ ਮਾਈ ਕਿਹਨੂੰ ਕਹਿੰਦੀ ਹਾਂ, ਕਹਿੰਦੇ ਅਸੀਂ ਜਿੱਥੇ ਕੁੜੀ ਦੀ ਮੰਗਣੀ ਕਰਕੇ ਆਏ ਹਾਂ پوچھا کی بنایا تو انہوں نے رشتہ ہی توڑ دیتا کہ کئی کا پھر اس طرح کا حساب کتاب ہوتا پانی مار کے اگلے کا کام بگاڑ دینا یہو جی بھی دنداں چ میل نہ ہوگی کترا ماتر تھوڑا مت سدا سگاری ناو من کدی نہ میل پتنگ پرماتما کا نام منن کر کے سدا جپ روپی شنگارا نہ شنگاری گئی ہے اور پاشاہ کہتے وہ پتنگ شریر بھاو کی جڑا سوکھم شریر انتش کرنا پتنگ تھوڑا ماتر بھی میل نہیں لگتی کیونکہ وہ پتنگ نام سورج کا بھی ہے وہ سورج نو نرمل ہو جاتی پوتر ہو جاتی ہے سورج نو میل نہیں نہ لگتی جنا مرضی تھلے ہوئے وہ نلیپ رہتا دیور جیٹھ موئے دکھ سسو کا ڈر کے جی پر پاوے نانکا کرم منی سب سچ جس میں دکھ دے نال دیور تے جیٹھ وہ کہڑے لب تلو مر گئے تو پھر جڑی سانسے آتمک برتی سی ودیا روپی سس وہ ڈر پہ کہتے کنوں ہونا بھاؤ نہیں ہوئے گا پاشا کہتے ہیں جی نرکار پرمیشور پا جائے وہ کرم کی منی جڑی رتی ہے وہ بھی سب سچی ہے کرم منی سب سچ وہ سچ ہے محلہ چوتھا سورش تام سہاگنی جا ہر نام ٹنڈولے گرپرخ مناوے اپنا گرمتی ہر ہر بولے سورش راگنی گائی ہوئی تاں سوگنی سفلی ہے سورٹھی بدھی تاں سوگنی کیا جن نرنکار کا نام ڈھونڈنا پے پاپ بچارے اپنے ستگر پورکھا نو مناوے پاپ پوجنا کرے اور ستگر سکھیا دوارا پرمیشر دے نام نو بولنا کرے ہر پریمک سائی دن سرات ہر رتی ہر رنگ چولے ہر جیسا پورکھا لبے سب دیکھا جگت میں ٹولے کہندے جس نو رات دن پرماتما دے پریم دی کہندے کسائی کاسا آئی ہے کھچ آئی ہوئی ہے وہ بھی انتشکرن روپی چولے کر کے نرنکار دے رنگ وچ رتی ہوئی ہے وہ دے چولے بدھی پرماتما دے رنگ وچ رتی ہے سارے سنسار میں ٹولے ٹونٹ کے دیکھا کہ پرماتما ورگا کوئی پرکھ لبدا ہی نہیں ہے گر ستگر نام گرڈایا من انت نہ کاہو ڈولے یا نانک ہر کا داس ہے گر ستگر کے گول گولے ستگر سچے پاش تنتا جو گیا جس گر پوجنک ستگر سچے پاش نے پرمیشور کا نام جپنا درڑ کرایا اس کر کے میرا من ہوں کسی ہور پاس کے نہیں ڈولنا پاشا کہتے میں سیوک دا سیوک تو وہ داس ہاں گرو جڑے پوجا جو گیا ستگران کے گول گولے ستگران کے داساں کے داس ہاں تھوڑی تو آپ سرش کرتا سرجن ہاریا تد آپ کھیل رچائے تد آپ سواریا پاشا کہتے ہیں کہ یہ سرجن ہار نرنکار آپ جی نے اپنی سرشٹی نو آپ پیدا کرنے والے ہیں تھی یہ سارا کھیل تھی رچایا تو پھر یہ سواریا بھی تھی آپ ہی ہے داتا کرتا آپ آپ پوگن ہاریا سب تیرا سب ورت پاون ہاریا سارے پیدا کرنے والے تھی آپ داتے بھی آپ ہی ہیں آپ جیو روپ ہو کے بھگتا بھوگنے والے ہیں سارے پیدا کرنے والے نرنکار سارے میں تیرا ہی شبد جڑا حکم برت رہا ہے ہوں گرمکھ سدا سلاحی گر کو بارے اور میں نے کہندے اسی سدا ستگران نو سلاؤں دے ہیں اور ستگران تو ہی بلے ہار جاندے ہیں سدا واسطے سلاحی سلاؤں دے ہیں پنا 643 لوگ ملا تیجا ہوں میں جلتے جل موئے پرامی آئے دو جائے پائے پورا ستگر آخ لیے اپنے پنے پائے ہوں میں جلتے اگ وچ کھڑ کے مر رہے سی دویش پا پرم کر کے آئے پرم کر کے پرم دا پھر دن پورے سادھو نے اپنے سسنگت روپی روپ یہ بید روپی پنے پنے نام دفتر کا دفتر پا کے سانو رکھ لیا اپنی پنے پنے نام شرن کا بھی ہوں اپنی چرن شرن وچ رکھ لیا ہے یہ جو جلتا نظری آیا گر کا سبد سبھائے سبد رتے شیتل پہ نانک سچ کمائے ستگرو جی دے اپنے سو پائے سرشٹ پیم کرنے نا یہ جڑا سنسار سڑتا ہوا نظر آیا آتا سا پاشا کہ جدو گرو کے اپدیش جڑ گئے ਤੇ ਸੱਚੇ ਨਾਮ ਨੂੰ ਕਮਾਉਂਦੇ ਆ ਉਹ ਗੁਰੂ ਪਿਆਰੇ ਸ਼ੀਤਲ ਹੋ ਗਏ ਹਨ। ਮਹਲਾ ਤੀਜਾ, ਸਤਿਗੁਰੂ ਸਤਿਗੁਰੂ ਸੇਵਿਆ ਧਨ ਜਨਮ ਪ੍ਰਵਾਨ, ਜਿਹਨਾਂ ਸਤਿਗੁਰ ਜੀਵ ਦਿਆਂ ਮੋਇਆ ਨਾ ਵਿਸਰੇ ਸਹੀ ਪੁਰਖ ਸੁਜਾਨ। ਪਾਤਸ਼ਾਹ ਕਹਿੰਦੇ ਜਿਹਨਾਂ ਪੁਰਖਾਂ ਨੇ ਫਲਾਂ ਦੇ ਦਾਤੇ ਸਤਿਗੁਰੂ ਆ ਉਹਨਾਂ ਦੀ ਸੇਵਾ ਕੀਤੀ, ਉਹਨਾਂ ਦਾ ਜਿਹੜਾ ਪ੍ਰਵਾਨ ਜਨਮ ਜਿਹੜਾ ਪ੍ਰਵਾਨ ਨਹੀਂ ਕਿਹਾ ਉਹ ਧਨ ਤਾਂ ਵਡਿਆਈ ਯੋਗ ਹੈ। ਔਰ ਜਿਹੜੇ ਪੁਰਸ਼ ਨੂੰ ਜਿਉਂਦਿਆਂ ਮਰਦਿਆਂ ਸਤਿਗੁਰੂ ਨੇ ਵਿਸਰੇ ਭੁੱਲਦੇ ਉਹ ਸਜਾਣ ਅਸਲੀ ਸਿਆਣੇ ਅਤੇ ਚਤਰ ਪੁਰਸ਼ ਹੋਇਆ ਜਿਹਨੂੰ ਕਦੀ ਮਹਾਰਾਜ ਨਹੀਂ ਭੁੱਲਦੇ। ਕੋਲਾ ਦਾਰੇ ਆਪਣਾ ਸੋ ਜਨਮ ਹੋਇਆ ਪ੍ਰਵਾਨ, ਗੁਰਮੁਖ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾ ਹੈ। ਉਹ ਆਪਣੀਆਂ ਕੋਲਾਂ ਨੂੰ ਵੀ ਉਤਾਰ ਲੈਂਦੇ ਆ, ਉਹ ਪ੍ਰਮਾਣਿਕ ਹੁੰਦੇ ਆ ਗੁਰਮੁਖ। ਹਾਂਜੀ, ਮਰਨ ਸਮੇਂ ਜੀਵਨ ਸਮੇਂ ਵਿੱਚ ਪ੍ਰਵਾਨਿਕ ਹੁੰਦੇ ਆ। ਜਿਹੜੇ ਮਨਮੁਖ ਆ ਉਹ ਮਾੜੇ ਕਰਮ ਕਰਕੇ ਜੰਮਦੇ ਆ ਮਰਦੇ ਆ, ਚੱਕਰ ਜੇ ਪੈ ਰਹਿੰਦੇ ਆ। ਨਾਨਕ ਮੋਏ ਨਾ ਆਖੀ ਹੈ ਜੇ ਗੁਰ ਕਾ ਸਭ ਸਮਾਏ। ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਦੇ ਉਪਦੇਸ਼ ਤੋਂ ਮਗਾ ਹੈ ਉਹ ਮਰੇ ਨਹੀਂ ਕਹੇ ਜਾਂਦੇ, ਉਹ ਸਦਾ ਹੀ ਜੀਉਂਦੇ ਆ। ਪੌੜੀ, ਹਰ ਪੁਰਖ ਨਿਰੰਜਨ ਸੇਵ ਹਰ ਨਾਮ ਧਿਆਈ ਹੈ, ਸਤਸੰਗ ਸਾਧੂ ਰੱਬ ਹਰ ਨਾਮ ਸਮਾਈ ਹੈ, ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ। ਕਹਿੰਦੇ ਉਹ ਜਿਹੜਾ ਨਿਰੰਕਾਰ ਨਿਰੰਜਨ ਆ ਉਹਦੀ ਸੇਵਾ ਕਰੋ, ਉਹਦੇ ਨਾਮ ਨੂੰ ਚਾਹੋ, ਸਾਧੂਆਂ ਦੀ ਸੰਗਤ ਚ ਲੱਗ ਕੇ ਪਰਮਾਤਮਾ ਵਿੱਚ ਅਭੇਦ ਹੋ ਕੇ ਰਹੀਏ, ਇਸ ਤਰ੍ਹਾਂ ਬੇਨਤੀ ਕਰਦੇ ਰਹੀਏ ਇਹ ਨਿਰੰਕਾਰ ਤੇਰੀ ਸੇਵਾ। ਭਗਤੀ ਰੂਪੀ ਜਿਹੜੀ ਵੱਡੀ ਕਾਰ ਆ ਉਹਦੇ ਵਿੱਚ ਮੈਨੂੰ ਮੂਰਖ ਨੂੰ ਲਾਉਣਾ ਕਰੋ, ਹਰ ਵੇਲੇ ਤੇਰੀ ਸੇਵਾ 'ਚ ਲੱਗੇ ਰਹੀਏ। ਹਾਂ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਏ। ਅਸੀਂ ਆਪਦੇ ਗੋਲਾ ਲਾਲਾ ਦਾਸਾਂ ਦੇ ਨਾਲ ਸਾਨੂੰ ਆਪਣਾ ਹੁਕਮ ਫਰਮਾਓ, ਅਸੀਂ ਉਹ ਸੇਵਾ ਕਰੀਏ। ਹਾਂ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਏ। ਮੈਂ ਸਤਿਗੁਰਾਂ ਦੁਆਰਾ ਭਗਤੀ ਰੂਪ ਕਾਰ ਨੂੰ ਕਮਾਉਂਦਾ ਰਹਾਂ, ਜਿਹਦੇ ਕਰਕੇ ਗੁਰੂ ਗੁਰ ਵੱਡੀ ਸਮਝ ਆ ਜਾਏ। ਔਰ ਅਤੇ ਕਹਿੰਦੇ ਮੈਂ ਜਿਹੜੇ ਗੁਰਮੁਖ ਗੁਰਸਿੱਖਾਂ ਦੀ ਕਾਰ ਕਮਾਉਂਦਾ ਜਿਹੜੀ ਸਤਿਗੁਰਾਂ ਮੈਨੂੰ ਸਮਝਾਈ ਹੈ। ਸ਼ਲੋਕ ਮਹਲਾ ਤੀਜਾ, ਪੂਰਵ ਲਿਆ ਕਮਾਵਣਾ ਜੇ ਕਰਤਾ ਆਪ ਰਖਿਆਸ, ਮੋਠ ਵਾਲੀ ਪਾਣੀ ਨੂੰ ਵਿਸਰਿਆ ਗੁਣਦਾਸ। ਔਰ ਪੂਰਵਲੇ ਲੇਖ ਜਿਨ੍ਹਾਂ ਦੇ ਮੱਥੇ 'ਤੇ ਲਿਖੇ ਆ ਉਹਨਾਂ ਦੇ ਮੁਤਾਬਕ ਸਾਰੇ ਕੋਈ ਕਰਮ ਕਮਾ ਰਹੇ ਆ। ਜਿਹੜੇ ਕਰਮ ਨਿਰੰਕਾਰ ਨੇ ਆਪ ਲਿਖੇ ਆ, ਪੂਰਵਲੇ ਕਰਮ ਨੇ ਇਹ ਜੀਵ ਦੇ ਅੰਦਰ ਇਹ ਮੋਹ ਰੂਪੀ ਜਿਹੜੀ ਠੱਗ ਬੂਟੀ ਪਾ ਦਿੱਤੀ ਹੈ, ਇਸ ਵਾਸਤੇ ਜੀਵਾਂ ਨੂੰ ਗੁਣਾਂ ਦਾ ਤਾਂ ਖਜ਼ਾਨਾ ਪਰਮੇਸ਼ੁਰ ਭੁੱਲ ਗਿਆ ਹੈ। ਮਤ ਮਾਣੋ ਜਗ ਜੀਵ ਦਾ ਦੂਜਾ ਪੈ ਮੁਰਾਦ। ਮਤ ਮੈਨੂੰ ਮਤਾਂ ਇਹ ਗੱਲ ਜਾਣੋ ਕਿ ਸੰਸਾਰ ਜੀਂਦਾ ਇਹਨਾਂ ਕਹਿੰਦੇ ਦਵੈਸ਼ ਕਰਕੇ ਮੋਇਆਸ ਮਰ ਰਿਹਾ ਹੈ। ਪਰਮੇਸ਼ੁਰ ਵੱਲੋਂ ਮਰ ਗਿਆ ਸੰਸਾਰ ਵੱਲ ਤਾਂ ਭਾਵੇਂ ਸਮਝਦੇ ਵੀ ਜਿੰਦੇ ਆ। ਜਿਹਨੇ ਗੁਰਮੁਖ ਨਾਮ ਨਾਲ ਚੇਤਿਓ ਉਸੇ ਬਹਿਣ ਨਾ ਮਿਲਣੀ ਪਾਸ। ਜਿਨ੍ਹਾਂ ਨੇ ਸਤਿਗੁਰਾਂ ਦੁਆਰਾ ਪਰਮੇਸ਼ੁਰ ਨਾਮ ਨੂੰ ਚੇਤੇ ਨਹੀਂ ਕੀਤਾ ਉਹ ਨਿਰੰਕਾਰ ਦੇ ਕੋਲ ਉਹਨਾਂ ਨੂੰ ਬਹਿਣਾ ਨਹੀਂ ਮਿਲਦਾ। ਦੁੱਖ ਲਾਗਾ ਬਹੁਤ ਕਹਿਣਾ ਪੁੱਤ ਕਲਾਤਨਾ ਸਾਥ ਕੋਈ ਜਾਣ। ਜਿਸ ਵੇਲੇ ਜਮਾਂ ਨੇ ਫੜ ਲਿਆ ਆਖਿਆ ਕਰਕੇ ਬਹੁਤ ਕਰਕੇ ਬਹੁਤ ਕਹਿਣਾ ਮੈਂ ਬਹੁਤ ਤੋਂ ਬਹੁਤ ਦੁੱਖ ਉਹਨਾਂ ਨੂੰ ਲੱਗਦਾ। ਉਸ ਸਮੇਂ ਕਲਾਤੇ ਇਸਤਰੀ ਪੁੱਤਰ ਕੋਈ ਵੀ ਇਹਨਾਂ ਦੇ ਨਾਲ ਜਾ ਸਜਾਉਂਦਾ ਨਹੀਂ, ਕੋਈ ਨਹੀਂ ਜਾਂਦਾ ਹੈ। ਲੋਕਾਂ ਵਿੱਚ ਮੁਕਾਲਾ ਹੋਆ ਅੰਦਰ ਉੱਭੇ ਸਾਸ, ਇਹ ਲੋਕਾਂ ਜੀ ਉਹਦਾ ਮੁਕਾਲਾ ਹੁੰਦਾ ਅਤੇ ਉਹਨਾਂ ਦੇ ਅੰਦਰ ਉੱਭੇ ਸਾਸ ਲੰਬੇ ਠੰਡੇ ਸਾਹ ਲੈਂਦੇ, ਹੋਕੇ ਭਰਦੇ, ਸਿਸਕੀਆਂ ਭਰਦੇ ਰਹਿੰਦੇ ਦਿਨ ਰਾਤ ਦੁੱਖ ਦੇ ਵਿੱਚ। ਮਨਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ, ਜਿਹੜੇ ਮਨ ਉਹਨਾਂ 'ਤੇ ਕੋਈ ਵੀ ਵਿਸਹੀ ਭਰੋਸਾ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਵਿਸ਼ਵਾਸ ਭਰੋਸਾ ਚੁੱਕ ਗਿਆ, ਬੇਪ੍ਰਤੀਤੇ ਹੋ ਗਏ। ਇਸ ਵਾਸਤੇ ਨਾਨ ਗੁਰਮੁਖਾਂ ਨੂੰ ਸੁੱਖ ਅਗਲਾ ਜਿਹਨਾਂ ਅੰਤਰ ਨਾ ਮਨਵਾਸ। ਪਾਤਸ਼ਾਹ ਨੇ ਗੁਰਮੁਖਾਂ ਨੂੰ ਅਗਲਾ ਬਹੁਤਾ ਸੁੱਖ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦੇ ਨਾਮ ਦਾ ਨਿਵਾਸ ਹੈ। ਮਹਲਾ ਤੀਜਾ, ਸੇ ਸਣ ਸੇ ਸੱਜਣਾ ਜੇ ਗੁਰੂ ਮੇਰਾ ਸੁਭਾਜ, ਸੇ ਮੈਨੇ ਉਹ ਪੁਰਖ ਸੈਣ ਸਾਥੀ ਹੈ, ਉਹੀ ਸੱਜਣ ਹੈ। ਸਹੀ ਸਹੀ ਸੈਣ ਸਾਥ ਦੇ ਸੱਜਣ ਜਿਹੜੇ ਸੁਭਾਵਕ ਸੁੱਤੇ ਸੇ ਗੁਰਮੁਖਾਂ ਨਾਲ ਮਿਲਦੇ ਹਨ, ਜਿਹੜੇ ਸਤਿਗੁਰਾਂ ਨੂੰ ਸੁਭਾਏ ਸ੍ਰੇਸ਼ਟ ਪ੍ਰੇਮ ਵਿੱਚ ਆ ਕੇ ਮਿਲਦੇ ਹਨ। ਸਤਿਗੁਰੂ ਕਾ ਭਾਣਾ ਅੰਦਨ ਕਰਿਆ ਸੇ ਸੱਚ ਰਹੇ ਸਮੇਂ। ਔਰ ਜਿਹੜੇ ਗੁਰੂ ਪਿਆਰੇ ਦਿਨ ਰਾਤ ਸਤਿਗੁਰਾਂ ਦੇ ਭਾਣੇ ਹੁਕਮ ਨੂੰ ਮੰਨਦੇ ਆ ਉਹ ਸੱਚ ਵਿੱਚ ਸਮਾ ਕੇ ਰਹਿੰਦੇ ਹਨ, ਜੀਵਨ ਬਤੀਤ ਕਰਦੇ ਹਨ। ਦੂਜਾ ਪਾਏ ਲੱਗੇ ਸੱਜਣ ਆਖੀ ਹੈ ਜੇ ਅਮਾਨ ਕਰਿਆ ਵੇਖਾ, ਜਿਹੜੇ ਦਵੈਸ਼ ਭਾਅ 'ਚ ਲੱਗੇ ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾਂਦਾ। ਔਰ ਜਿਹੜੇ ਬੇਕਾਰ ਵਿਕਾਰਾਂ 'ਚ ਲੱਗ ਕੇ ਹੰਕਾਰ ਨੂੰ ਧਾਰਨ ਕਰਦੇ ਹਨ, ਮਨ ਮੁਹਾਵ ਸਵਾਰ ਸਵੀਕਾਰ ਜਨ ਸਕੇ ਸਵਾਰ, ਜਿਹੜੇ ਮਨ ਹੁੰਦੇ ਆ ਉਹ ਬੜੇ ਸਵਾਰਥੀ, ਆਪਣੇ ਮਤਲਬ ਹੀ ਹੈ, ਹੋਰ ਕਿਸੇ ਦੇ ਕੰਮ ਨੂੰ ਸਵਾਰ ਨਹੀਂ ਸਕਦੇ। ਉਹ ਆਪਣੇ ਮੁਕਤੀ ਰੂਪ ਕਾਰਜ ਨੂੰ ਨਹੀਂ ਸਵਾਰ ਸਕਦੇ ਹਨ। ਨਾਨਕ ਪੂਰਵ ਲੇਖਾ ਕਮਾਵਣਾ ਕੋਈ ਨਾ ਮਿਟਣ ਹਾਰ ਪਾਤਸ਼ਾਹਾਂ ਦੇ ਜੋ ਕੁਝ ਵੀ ਆ ਪੂਰਵ ਪਹਿਲੇ ਕਰਮਾਂ ਦਾ ਲੇਖ ਲਿਖਿਆ ਉਹਦੇ ਕਰਮਾਂ ਨੂੰ ਉਹਦੇ ਮੁਤਾਬਕ ਕਰਮਾਂ ਨੂੰ ਕਮਾ ਰਹੇ ਆ। ਉਹ ਜਿਹੜੇ ਕਰਮ ਆ ਉਹਨਾਂ ਨੂੰ ਭੋਗੇ ਬਿਨਾਂ ਕੋਈ ਮਿਟਣ ਵਾਲਾ ਨਹੀਂ ਹੈ। ਪੌੜੀ ਤੁਹਾਡੇ ਆਪੇ ਜਾਓ ਤੋਂ ਪਾਇਕ ਹੈ ਆਪ ਖੇਲ ਰਚਾਇਆ ਤ੍ਰੈਗੁਣ ਆਪ ਸਿਰਜਾ ਮਾਇਆ ਮੂਹਦਾ। ਇਹ ਪਰਮੇਸ਼ੁਰ ਇਸ ਸੰਸਾਰ ਨੂੰ ਪੈਦਾ ਕਰਕੇ ਤੁਸੀਂ ਇੱਕ ਖੇਲ ਤਮਾਸ਼ਾ ਬਣਾਇਆ ਹੋਇਆ ਤਿੰਨਾਂ ਗੁਣਾਂ 'ਚ ਆਪ ਜੀ ਨੇ ਇਹ ਸਿਰਜਿਆ ਪੈਦਾ ਕੀਤਾ। ਇਹ ਤਿੰਨਾਂ ਗੁਣਾਂ ਨੂੰ ਧਾਰਨ ਵਾਲੇ ਜੀਵ ਪੈਦਾ ਕਰਕੇ ਉਹਨਾਂ 'ਚ ਮਾਇਆ ਦਾ ਮੋਹ ਵਧਾ ਦਿੱਤਾ। ਵਿੱਚ ਹਮੇ ਲੇਖਾ ਮੰਗੀ ਹੈ ਫਿਰ ਆਵੇ ਜਾਇਆ। ਹਉਮੈ ਵਿੱਚ ਜੇ ਰਹਿਣ ਵਾਲੇ ਜੀਵ ਜੰਤੂ ਆ ਉਹਨਾਂ ਤੋਂ ਲੇਖਾ ਮੰਗਿਆ ਜਾਂਦਾ। ਇਸ ਵਾਸਤੇ ਆਉਂਦੇ ਆ ਜਾਂਦੇ ਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਇਸੇ ਗੁਰੂ ਸਮਝਾਇਆ। ਜਿਨ੍ਹਾਂ ਦੀ ਮਾਲਕ ਕਿਰਪਾ ਕਰਦਾ ਉਹਨਾਂ ਨੂੰ ਗੁਰੂ ਮਹਾਰਾਜ ਨੇ ਸਮਝਾ ਦਿੱਤਾ ਹੈ। ਬਲਿਹਾਰ ਗੁਰ ਆਪਣੇ ਸਦਾ ਸਦਾ ਕਮਾਇਆ। ਅਸੀਂ ਆਪਣੇ ਸਤਿਗੁਰਾਂ ਨੂੰ ਬਲਿਹਾਰ ਜਾਂਦੇ ਹਾਂ ਇੱਕ ਵਾਰ ਨਹੀਂ ਸਦਾ ਸਦਾ ਬਲਿਹਾਰ ਜਾਂਦੇ ਹਾਂ ਕਿ ਅਸੀਂ ਉਹਨਾਂ 'ਤੇ ਆਪਣਾ ਘੁਮਾਇਆ ਵਾਰ ਦਿੱਤਾ ਹੈ। ਸਦਾ ਸਦਾ ਘੁਮਾਇਆ ਸਦਾ ਸਦਾ ਘੁਮਾਇਆ ਮੈਨੇ ਸਦਾ ਸਦਾ ਬਲਿਹਾਰ ਜਾਂਦੇ ਹਾਂ। ਸਰੋਗ ਮੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਬਿਨ ਦਾ ਤਾਂ ਜਾ ਖਾਇਆ। ਇਹ ਮੋਹਣੀ ਜਿਹੜੀ ਮਾਇਆ ਇਹਦੀ ਮਮਤਾ ਜੀਵਨ ਨੂੰ ਐਸੀ ਲੱਗ ਰਹੀ ਹੈ ਇਹ ਮਾਇਆ ਨੇ ਦੰਦ ਤਾਂ ਨਜ਼ਰ ਨਹੀਂ ਆਉਂਦੇ ਦੰਦਾਂ ਤੋਂ ਬਿਨਾਂ। ਹਾਂਜੀ ਇਹ ਕਾਮ ਕ੍ਰੋਧ ਆਦਿਕ ਦੰਦਾਂ ਕਰਕੇ ਸਾਰੇ ਸੰਸਾਰ ਨੂੰ ਖਾ ਲਿਆ ਹੈ। ਮਨ ਨੂੰ ਖਾਧੇ ਗੁਰੂ ਖੁਬਰੇ ਜੀ ਨੇ ਸਾਜਨਾ ਨੂੰ ਚਤਲਾਇਆ। ਮਨਪੁਰ ਤੱਕ ਖਾਧੇ ਗਾਇਆ ਸਬੂਤੇ ਨਿਕਲ ਲਿਆ ਗੁਰਮੁਖ ਬਚ ਗਿਆ। ਕਿਹੜੇ ਜਿਹੜੇ ਗੁਰਮੁਖਾਂ ਨੇ ਸੱਚੇ ਨਾਮ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਲਾਇਆ ਹੈ। ਬਿਨ ਆਵੇ ਜਾਂ ਕਮਲਾ ਫਿਰਿਆ ਗੁਰਮੁਖ ਨਗਰੀ ਹੋਇਆ। ਪਰਮੇਸ਼ੁਰ ਨਾਮ ਬਿਨਾਂ ਜੀਵ ਕਮਲਾ ਸਰਾਈਆਂ ਮੈਂ ਝੱਲਾ ਪਾਗਲ ਹੋਇਆ ਫਿਰਿਆ ਫਿਰ ਰਿਹਾ। ਪਰ ਉਹ ਜਿਹੜਾ ਪਰਮੇਸ਼ੁਰ ਹੈ ਉਹ ਗੁਰਮੁਖਾਂ ਨੂੰ ਨਿਗਾਹ ਵਿੱਚ ਆਇਆ ਹੈ ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਹਰ ਵੇਲੇ ਇੱਧਰੇ ਲੱਗੀ ਹੋਈ ਹੈ। ਧੰਦਾ ਕਰਤਿਆਂ ਨੇ ਫਲ ਜਾਣੂ ਗੁਰ ਸੋਚਦਾ ਤਾਂ ਮਨ ਅਨੁਸਾਰ ਪੰਨਾ 644 ਕਹਿੰਦੇ ਮਨੁੱਖ ਸੰਸਾਰੀ ਧੰਦਿਆਂ ਨੂੰ ਕਰਦਿਆਂ ਮਨੁੱਖ ਜਨਮ ਨੇ ਫਜ਼ੂਲ ਗੁਆ ਲਿਆ। ਸੁੱਖਾਂ ਦਾ ਧਨ ਨਾ ਕਰੂ ਮਨ 'ਚ ਨਹੀਂ ਵਸਾਇਆ। ਨਾਨਕ ਨਾਮ ਤਿੰਨਾਂ ਕੋਲ ਮਿਲਿਆ ਜਿਹਨੂੰ ਕੋਈ ਤੁਰ ਲਿਖ ਪਾਇਆ। ਪਾਤਸ਼ਾਹ ਦੇ ਆ ਇਹ ਨਾਮ ਉਹਨਾਂ ਪ੍ਰੇਮੀਆਂ ਨੂੰ ਮਿਲਿਆ ਜਿਹਨਾਂ ਨੂੰ ਪਰਮਾਤਮਾ ਨੇ ਮੁੰਡ ਤੋਂ ਲੇਖ ਲਿਖ ਕੇ ਪਾਇਆ ਹੋਇਆ। ਮਹਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਇਸ ਰੂਪੀ ਕਾਰਜ ਨਾਮ ਰੂਪੀ ਅੰਮ੍ਰਿਤ ਜਿਹੜਾ ਪਰਮੇਸ਼ਰ ਰੂਪੀ ਅੰਮ੍ਰਿਤ ਭਰਪੂਰ ਹੈ ਲੇਕਿਨ ਜਿਹੜੇ ਮਨਮੁੱਖ ਆ ਉਹਦਾ ਸਵਾਦ ਉਹਨੇ ਨਹੀਂ ਪਾਇਆ ਹੈ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾ। ਜਿਸ ਤਰ੍ਹਾਂ ਕਸਤੂਰੀ ਦਾ ਨਾਪਾ ਹੁੰਦਾ ਤਾਂ ਹਰਮ ਦੀ ਧੁਨੀ ਜਿਹੀ ਆ ਲੇਕਿਨ ਹਰਨ ਇਹ ਗੱਲ ਜਾਣਦਾ ਨਹੀਂ। ਉਹ ਭਰਮ 'ਚ ਭੁੱਲਿਆ ਝਾੜੀਆਂ 'ਚ ਭਰਮ ਦਾ ਭੌਂਦਾ ਫਿਰਦਾ ਸੁੰਘਦਾ ਫਿਰਦਾ ਅੰਮ੍ਰਿਤ ਅੱਜ ਵਿੱਚ ਸੰਗ੍ਰਹਿ ਕਰਕੇ ਆਪ ਸੋਇਆ। ਇਹ ਜੀਵ ਦੀ ਹਾਲਤ ਵੀ ਇਹ ਨਾਮ ਅੰਮ੍ਰਿਤ ਨੂੰ ਛੱਡ ਕੇ ਦੇਸ਼ਾਂ ਨੂੰ ਸੰਗ੍ਰਹਿ ਇਕੱਠੇ ਕਰੀ ਜਾਂਦਾ ਬਕਾਰਾਂ ਵਾਸਤੇ ਔਰ ਪਰਮੇਸ਼ੁਰ ਨੂੰ ਆਪ ਭੁਲਾ ਦਿੱਤਾ। ਗੁਰਮੁਖ ਵਿਰਲੇ ਸੋਝੀ ਪੇ ਦਿਨ ਅੰਦਰ ਬ੍ਰਹਮ ਦਿਖਾਇਆ। ਸਤਿਗੁਰਾਂ ਦੁਆਰਾ ਵਿਰਲੇ ਆ ਜਿਨ੍ਹਾਂ ਨੂੰ ਇਹ ਸੋਝੀ ਸੂਝ ਪੈ ਗਈ ਹੈ ਗਿਆਤ ਹੋ ਗਈ ਹੈ ਉਹਨਾਂ ਨੂੰ ਹਿਰਦੇ ਦੇ ਅੰਦਰ ਪਰਮਾਤਮਾ ਦੇ ਸਾਇਆ ਨਜ਼ਰ ਆਉਣ ਲੱਗ ਪਿਆ। ਤਨ ਮਨ ਸ਼ੀਤਲ ਹੋਇਆ ਰਸਨਾ ਸਾਧ ਆਇਆ। ਉਹ ਫਿਰ ਤਨ ਮਨ ਕਰਕੇ ਠੰਡੇ ਹੋਏ ਜਿਹਨੂੰ ਰਸਨਾ ਦੁਆਰਾ ਪਰਮੇਸ਼ੁਰ ਦੇ ਨਾਮ ਜਪਣ ਦਾ ਸਵਾਦ ਆਨੰਦ ਆਇਆ ਹੈ। ਸਭ ਦੇ ਨਾਲ ਉਪਜਿਆ ਸਭ ਦੀ ਮਿਹਰਬਾਨ ਆਇਆ। ਸਤਿਗੁਰ ਨੇ ਸ਼ਬਦ ਉਪਦੇਸ਼ ਕਰਕੇ ਪਰਮਾਤਮਾ ਦਾ ਨਾਮ ਪੈਦਾ ਹੁੰਦਾ ਉਤਸ਼ਾਹ ਪੈਦਾ ਹੁੰਦਾ। ਸਤਿਗੁਰ ਨੇ ਉਪਦੇਸ਼ ਕਰਕੇ ਬ੍ਰਹਮ ਨਾਲ ਮੇਲ ਮਿਲਾਪ ਹੁੰਦਾ ਨਿਰੰਕਾਰ ਦੇ ਨਾਲ। ਬਿਨ ਸ਼ਬਦ ਸਭ ਜਗ ਬਹੁਰ ਉਹਨਾਂ ਬਿਰਥਾ ਜਨਮ ਗਿਆ। ਸ਼ਬਦ ਸਤਿਗੁਰ ਨੇ ਉਪਦੇਸ਼ ਲੈਣੇ ਸਾਰਾ ਸੰਸਾਰ ਝੱਲਾ ਪਾਗਲ ਹੋ ਰਿਹਾ ਕਿਉਂਕਿ ਉਹਨੇ ਆਪਣਾ ਮਨੁੱਖ ਜਨਮ ਇਸ ਤਰ੍ਹਾਂ ਗੁਆ ਲਿਆ ਹੈ। ਅੰਮ੍ਰਿਤ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਇੱਕ ਸਤਿਗੁਰਾਂ ਦਾ ਉਪਦੇਸ਼ ਅੰਮ੍ਰਿਤ ਰੂਪ ਆ ਔਰ ਮੌਤ ਤੋਂ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਪਾਤਸ਼ਾਹ ਕਹਿੰਦੇ ਉਹ ਜਿਹੜੇ ਆ ਸਤਿਗੁਰਾਂ ਦੇ ਉਪਦੇਸ਼ ਦੁਆਰਾ ਨਿਰੰਕਾਰ ਪਾਇਆ ਜਾਂਦਾ ਹੈ। ਪੌੜੀ ਸੁਹਰ ਪੁਰਖਾ ਕੰਮ ਹੈ ਕਹੋ ਕਿ ਤੂੰ ਇਹਦੀ ਪਾਈ ਹੈ ਉਹ ਨਿਰੰਕਾਰ ਦਾ ਕੰਮ ਆ। ਦੱਸੋ ਕਿਹੜੀ ਵਿਧੀ ਹੈ ਜਿਵੇਂ ਉਹਨੂੰ ਪ੍ਰਾਪਤ ਕਰੀਏ ਅਤੇ ਇਸ ਰੂਪ ਨਾਲ ਰੇਖਾ ਦ੍ਰਿਸ਼ਟ ਕਹੋ ਜਾਣ ਕਿਉਂ ਧਿਆਈਏ। ਉਹਦਾ ਰੂਪ ਰੰਗ ਕੋਈ ਹੈ ਨਹੀਂ ਰੇਖਾ ਉਹ ਦ੍ਰਿਸ਼ ਦੇਖਣ ਤੋਂ ਵੀ ਰਾਹ 'ਚ ਇਹ ਸੰਤ ਜੀ ਨੂੰ ਇਹ ਗੱਲ ਦੱਸੋ ਉਹਨੂੰ ਕਿਵੇਂ ਧਿਆਉਣਾ ਕਰੀਏ। ਨਿਰੰਕਾਰ ਨਿਰੰਜਨ ਹਰ ਆਗਮ ਕਿਆ ਕਹਿ ਬਣਦਾ ਜੀ। ਉਹ ਨਿਰੰਕਾਰ ਆਕਾਰ ਤੋਂ ਰਹਿ ਤਿਆ ਨਿਰੰਜਨ ਮਾਇਆ ਦੀ ਮੈਲ ਤੋਂ ਰਹਿ ਤਿਆ ਅਗਾਮ ਡਰ ਤੋਂ ਰਹਿ ਤਿਆ ਕਿਹੜੇ ਕਿਹੜੇ ਗੁਣ ਕਰਕੇ ਉਹਦਾ ਜਸ ਪਾਉਣਾ ਕਰੀਏ। ਜੇ ਸਭ ਜਾਏ ਆਪ ਸੋਹਰ ਮਲ ਪਾਈਆ ਗੁਰਪੁਰਬ ਵਿਖਾ ਲਿਆ ਗੁਰ ਸੇਵਾ ਪਾਈ ਉਹ ਨਿਰੰਕਾਰ ਸਰੂਪੀ ਸਤਿਗੁਰੂ ਜਿਹਨੂੰ ਸਮਝਾਉਂਦੇ ਆ ਉਹ ਨਾਮ ਰਸ ਨੂੰ ਪਾਉਂਦੇ ਆ ਪੂਰੇ ਸਤਿਗੁਰਾਂ ਨੇ ਇਹ ਰਸਤਾ ਸਾਨੂੰ ਦਿਖਾ ਲਿਆ ਇਸ ਵਾਰ ਸਤਿਗੁਰਾਂ ਦੀ ਸੇਵਾ ਕਰਨਾ ਇਹ ਰਸਤੇ 'ਤੇ ਚੱਲਣ ਦਾ ਢੰਗ ਰੰਗ ਪ੍ਰਾਪਤ ਕਰੀਦਾ ਹੈ ਸਲੋਕ ਮਹਲਾ ਤੀਜਾ ਜਿਉਂ ਤਨ ਕੋਲੂ ਪੀੜਿਆ ਰਤਨ ਪੂਰੀ ਡੇਹ ਜੀਉ ਵੰਜੈ ਚੌਖਨੀਏ ਸੱਚੇ ਸੰਦੜਾ ਨੇਹ ਨਾਨਕ ਮੇਲ ਨੂੰ ਚੁੱਕੇ ਰਾਤੀ ਅਤੇ ਡੇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਜੀ ਬਚਨ ਕੀਤੇ ਆ ਜਪ ਤਪ ਕਾ ਬੰਦ ਵੇੜ ਲਾ ਜਿਤ ਲੰਘਿਆ ਵੇਹਲਾ ਨਾਮ ਸਤਿ ਸੌਣ ਪਿਆਂਗ ਦੇ ਉਹਦੇ ਮੁਤਾਬਕ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਤਪ ਕਰੇ ਲੋਹ ਵੀ ਸੁੱਕ ਜਾਏ ਭਾਵ ਇੰਨਾ ਤਗੜਾ ਹੋ ਕੇ ਬੰਦ ਵੀ ਭਰੇ ਫਿਰ ਜਾ ਕੇ ਮਾਲਕ ਦੇ ਦਰਬਾਰ 'ਚ ਢੋਈ ਮਿਲਦੀ ਹੈ ਪ੍ਰਵਾਨਗੀ ਹੁੰਦੀ ਹੈ ਅਤੇ ਵੇ ਕਹਿੰਦੇ ਜਿਵੇਂ ਜਿਵੇਂ ਤੁਹਾਨੂੰ ਕੋਹਲੂ ਪੀੜੀ ਹੈ ਰਤਨ ਪੂਰੀ ਦੀ ਜਿਵੇਂ ਕੋਹਲੂ 'ਚ ਤਿਲ ਪੀੜੇ ਜਾਂਦੇ ਆ ਕੋਹਲੂ ਭਗਤਾਂ ਨੂੰ ਪੀੜੀਏ ਭੋਰੀ ਥੋੜ੍ਹਾ ਮਾਤਰ ਵੀ ਰਾਤ ਨਾ ਡੇ ਲਹੂ ਨਾ ਦੇਵੇ ਲਹੂ ਨਾ ਨਿਕਲੇ ਜੀਓ ਵਜੇ ਜੋ ਖੰਨੀਆਂ ਸੱਚੇ ਸੰਦੜਾਂ ਨੇ ਨਾਨਕ ਮੇਲ ਨਾ ਚੁੱਕੇ ਰਾਤੀ ਅਤੇ ਨੇ ਇਸ ਤਰ੍ਹਾਂ ਪਰਮਾਤਮਾ ਦੇ ਸੰਦੜੇ ਪਰਮਾਤਮਾ ਦੇ ਨੇਹੇ ਪ੍ਰੇਮ ਕਰਕੇ ਇਹ ਜੀਵ ਚੌਕਣੀ ਹੈ ਬਲਿਹਾਰ ਕੁਰਬਾਨ ਬੰਝੇ ਮੈਂ ਜਾਣਾ ਕਰੇ ਹੈ ਅਤੇ ਫਿਰ ਕਹਿੰਦੇ ਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦੁਆਰਾ ਇਹ ਜੀਵ ਰੂਪੀ ਇਸਤਰੀ ਦਾ ਰਾਤੀ ਦੇ ਡੇ ਰਾਤ ਦੇ ਦਿਨ ਪਰਮਾਤਮਾ ਨਾਲ ਮੇਲ ਨਹੀਂ ਚੁੱਕਦਾ ਪਰ ਹਮੇਸ਼ਾ ਅਭੇਦ ਅਵਸਥਾ ਬਣੀ ਰਹਿੰਦੀ ਹੈ ਮਹਲਾ ਤੀਜਾ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ ਜੋ ਮਾਜੀ ਠੇ ਕੱਪੜੇ ਰੰਗੇ ਪੀ ਪਾਹੇ ਮੈਡਾ ਮੈਨੇ ਮੇਰਾ ਜਿਹੜਾ ਸੱਜਣ ਕੋ ਨਿਰੰਕਾਰ ਰੰਗਲਾ ਬੜਾ ਆਨੰਦ ਵਾਲਾ ਔਰ ਜਿਹਦੇ ਮਨ ਨੂੰ ਆਪਣੇ ਪਾਸੇ ਲਾ ਲੈਂਦਾ ਉਹਨੂੰ ਰੰਗ ਆਨੰਦ ਲਾਏ ਮੈਂ ਲਗਾਉਂਦਾ ਮੇਰਾ ਸੱਜਣ ਗੁਰੂ ਰੰਗਲਾ ਰੰਗਣ ਵਾਲਾ ਲੁਲਾਰੀ ਹੈ ਜਿਹੜਾ ਸੂਰੀ ਮਨ ਰੂਪੀ ਵਸਤ ਨੂੰ ਰੰਗ ਲਗਾ ਦਿੰਦੇ ਆ ਰੰਗ ਲਾ ਦਿੰਦੇ ਹਨ ਔਰ ਜਿਗਿਆਸੂ ਦੇ ਮਨ ਨੂੰ ਲੈ ਕੇ ਭਗਤੀ ਰੂਪੀ ਰੰਗ ਲਾ ਦਿੰਦੇ ਹਨ ਜਿਸ ਤਰ੍ਹਾਂ ਮਜੀਠੇ ਰੰਗ ਕੱਪੜੇ ਰੋਂਗਣ ਵਾਸਤੇ ਕਿ ਬੋਹੜੋ ਪਹਿਲੇ ਪਾਹੇ ਪਾ ਦਿੱਤੀ ਜਾਂਦੀ ਹੈ ਪੁੱਠ ਦਿੱਤੀ ਜਾਂਦੀ ਫਿਰ ਰੰਗ ਚੰਗਾ ਚੜ੍ਹ ਜਾਂਦਾ ਇਸ ਤਰ੍ਹਾਂ ਮਨ ਰੂਪੀ ਕੋਰੇ ਵਸਤ ਨੂੰ ਭੈ ਵਿੱਚ ਖੁੰਭ ਚੜ੍ਹਾਈਏ ਸਰਮ ਪਾਹੋ ਤੁਹਾਨੂੰ ਹੋਏ ਭੈ ਤਾਰਨ ਰੂਪੀ ਖੁੰਭ 'ਤੇ ਚਾੜਿਆ ਖੋਟੇ ਕੰਮਾਂ ਦੇ ਪਾਸੋਂ ਸ਼ਰਮ ਕਰਨੀ ਇਹ ਪਾ ਚਾੜੇ ਅਤੇ ਭਗਤੀ ਰੂਪੀ ਰੰਗ ਜਿਹੜਾ ਚੰਗਾ ਰੰਗ ਚੜ੍ਹ ਜਾਂਦਾ ਹੈ ਨਾਨਕ ਰੰਗ ਨਾ ਉੱਤਰ ਵਿਆਹ ਨਾ ਲੱਗਾ ਕਿ ਪਾਤਸ਼ਾਹ ਕਹਿੰਦੇ ਫਿਰ ਐਸਾ ਰੰਗ ਚੜ੍ਹਿਆ ਉੱਤਰਦਾ ਨਹੀਂ ਔਰ ਉਹ ਰੰਗ ਐਸਾ ਮਜੀਠੀ ਰੰਗ ਆ ਵਿਆਹ ਦੂਜਾ ਹੋਰ ਕੋਈ ਰੰਗ ਲੱਗਦਾ ਵੀ ਨਹੀਂ ਪੌੜੀ ਹਰ ਆਪ ਵਰਤੇ ਆਪ ਹਰ ਆਪ ਬੁਲਾਏ ਦਾ ਹਰ ਆਪੇ ਸਿਰ ਸਵਾਰ ਸਿਰ ਧੰਦਾ ਲਾਇਆ ਉਹ ਰੰਗ ਆਪੇ ਸਾਰੇ ਵਰਤੇ ਆ ਆਪੇ ਜੀਵਾਂ ਨੂੰ ਬੁਲਾਉਂਦਾ ਆਪੇ ਸਰੇਸ਼ ਨੂੰ ਸਵਾਰਦਾ ਆਪੇ ਸਿਰ ਵੀ ਸਿਰ ਸਾਰਿਆਂ ਨੂੰ ਧੰਦਿਆਂ ਵਿੱਚ ਲਾਉਂਦਾ ਹੈ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਦਾ ਇਹ ਗੁਰਮੁਖਾਂ ਨੂੰ ਭਗਤੀ ਜੀ ਲਾਉਂਦਾ ਹੈ ਮਨਮੁਖਾਂ ਨੂੰ ਆਪ ਖੁਆਏਦਾ ਭੁਲਾ ਦਿੰਦਾ ਹੈ ਇੱਕ ਨਾ ਮਾਰਗ ਪੈ ਕੁਝੜ ਪਾਏਗਾ ਇੱਕ ਨਾ ਨੂੰ ਗਿਆਨ ਭਗਤੀ ਦੇ ਰਸਤੇ ਪਾ ਦਿੰਦਾ ਇੱਕ ਮਨ ਉਹ ਸੰਸਾਰ ਉਜਾੜ 'ਚ ਪਾ ਦਿੰਦਾ ਹੈ ਭਟਕਦੇ ਫਿਰਦੇ ਜਾਂ ਨਾਨਕ ਨਾਮ ਪਿਆਏ ਗੁਰਮੁਖ ਗੁਣ ਗਾਏਦਾ ਪਾਤਸ਼ਾਹ ਕਹਿੰਦੇ ਆ ਕਿ ਗੁਰਮੁਖ ਜਿਹੜੇ ਆ ਉਹ ਸਤਿਗੁਰਾਂ ਦੁਆਰਾ ਨਾਮ ਨੂੰ ਧਿਆ ਕੇ ਗੁਣਾਂ ਨੂੰ ਗਾਇਨ ਕਰਦੇ ਹਨ ਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸੁਖਲਾ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੁਣ ਵਿੱਚ ਮਿਲਾਏ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਨੀ ਸਫਲ ਹੈ ਹਾਂਜੀ ਜਿਹੜਾ ਕੋਈ ਚਿਤ ਨੂੰ ਲਾ ਕੇ ਹਾਂਜੀ ਕਰਦਾ ਹੈ ਉਹਨੂੰ ਫਿਰ ਫਲ ਵੀ ਮਿਲਦਾ ਹੈ ਲੋਕ ਮਹਲਾ ਤੀਜਾ ਸਤਿਗੁਰ ਸੇਵਾ ਸੁਖਲਾ ਜੇ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੁਣ ਵਿੱਚ ਮਿਲਿਆ ਸੇਵਾ ਦਾ ਫਲ ਕੀ ਹੈ ਹਿਰਦੇ 'ਚੋਂ ਜਿਹੜੀ ਹੰਗਤਾ ਹੰਕਾਰ ਬਿਰਤੀ ਹਾਂਜੀ ਚਲੇ ਜਾਂਦੀ ਹੈ ਕਿ ਮਨ ਦੀ ਇੱਛਾ ਮੁਤਾਬਕ ਫਲਾਂ ਨੂੰ ਪਾ ਲੈਂਦਾ ਹੈ ਬੰਧਨ ਥੋੜ੍ਹਾ ਮੁਕਤ ਹੋਏ ਸੱਚੇ ਰਹਿਸਮ ਉਹ ਗੁਣ ਪਿਆਰਾ ਪਰਮਾਤਮਾ ਸਮਾ ਆਇਆ ਰਹਿੰਦਾ ਭੇਦ ਹੋ ਕੇ ਰਹਿੰਦਾ ਔਰ ਸੰਸਾਰ ਦੇ ਮਨ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ ਇਹ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਸਮਨ ਹੈ ਇਹ ਸੰਸਾਰ ਪਰਮਾਤਮਾ ਦਾ ਨਾਮ ਅਲੱਭ ਬੜਾ ਦੁਰਲੱਭ ਹੈ ਸਤਿਗੁਰਾਂ ਦੁਆਰਾ ਮਨ ਚਾਹ ਕੇ ਵੱਸਦਾ ਹੈ ਨਾਨਕ ਜੋ ਗੁਰ ਸੇਵ ਹੈ ਆਪਣਾ ਹੋ ਤੈਨੂੰ ਵਿਹਾਰ ਜੋ ਪਾਤਸ਼ਾਹ ਜੀ ਹੁਣ ਆਪਣੇ ਸਭ ਸੇਵਾ ਕਰਦੇ ਹਾਂ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਮਹਲਾ ਤੀਜਾ ਮਨ ਮਨ ਅਜੇਤਾ ਦੂਜਾ ਲੱਗਿਆ ਜਾਏ ਕਹਿਣਾ ਸੁੱਖ ਸੁਪਨੇ ਹੀ ਦੁੱਖ ਹੋ ਗਿਆ। ਜਿਹੜੇ ਮਨ ਪੁਰਖ ਹੁੰਦਾ ਮਨ ਅਜੇਤਿਆ ਜਿੱਤਣ ਤੋਂ ਰਿਹਾ ਤਿਆ, ਕਿਉਂਕਿ ਉਹ ਦਵੈਸ਼ ਭਾਵ 'ਚ ਲੱਗੇ ਹੋਏ ਆ। ਉਹ ਜਿਹੜੇ ਮਨਮੁਖ ਆ, ਮਨਮੁਖਾਂ ਨੂੰ ਸੰਸਾਰ ਸੁਪਨੇ ਦੇ ਸੁਪਨੇ ਕਦਾ ਸੁੱਖ ਨਹੀਂ ਹੁੰਦਾ, ਦੁੱਖ ਹੀ ਦੁੱਖ ਆ। ਇਹਦੇ 'ਚ ਉਹਨਾਂ ਦੀ ਜਿਹੜੀ ਉਮਰ ਆ ਸਾਰੀ ਬਤੀਤ ਹੋ ਜਾਂਦੀ ਹੈ, ਨਿਕਲ ਜਾਂਦੀ ਹੈ। ਘਰ ਘਰ ਪੜ ਪੜ ਪੰਡਤ ਹੈ ਕਿਸੇ ਸਮਾਂ ਲਗਾਏ, ਪੰਡਿਤ ਜਿਹੜੇ ਆ ਉਹ ਘਰਾਂ ਜਾ ਕੇ ਘਰ ਘਰ ਸ਼ਾਸਤਰ ਸ਼ਾਸਤਰ ਪੜ੍ਹ ਕੇ ਥੱਕ ਗਿਆ ਗ੍ਰੰਥਾਂ ਨੂੰ, ਔਰ ਸਿਰ ਸਮਾਧੀਆਂ ਲਾ ਲੂ ਕੇ ਥੱਕ ਗਿਆ। ਇਹ ਮਨ ਵਾਸਨਾ ਆ ਗਈ ਥੱਕੇ ਕਰੂੰ, ਪਰ ਇਹ ਮਨ ਚੰਚਲ ਹੈ, ਸਾ ਕਾਬੂ 'ਚ ਨਹੀਂ ਆਉਂਦਾ। ਕਰਮਾਂ ਨੂੰ ਕਮਾ ਕੇ ਸਾਰੇ ਪੁਰਚ ਥੱਕ ਟੁੱਟ ਗਏ ਹਨ। ਪੇਖੀ ਪੇਖਤਾਰੀ ਪੇਖ ਕਰ ਥੱਕੇ ਅੱਠ ਸੌ ਦਿਨ ਆਏ। ਜਿਹੜੇ ਪੇਖਤਾਰੀ ਸੀ ਉਹ ਵੀ ਭੇਖ ਕਰ ਕਰਕੇ ਥੱਕ ਗਿਆ। ਬਹੁਤ ਤਰ੍ਹਾਂ ਦੇ ਭੇਖ ਹੋਏ, ਠਾਠ ਦੀ ਥਾਂ 'ਤੇ ਇਸ਼ਨਾਨ ਕਰ ਹੋਏ, ਠਾਠ ਦੀ ਥਾਂ 'ਤੇ ਨਹਾਏ ਨਹਾਉਂਦੇ ਥੱਕ ਗਿਆ। ਪੰਨਾ 645 ਮਨ ਕੀ ਸਾਰ ਨਾ ਜਾਣੀ ਹੋਮੇ ਭਰਮ ਭੁਲਾਏ, ਗੁਰਪ੍ਰਸਾਦ ਦੀ ਪਾਵਤਾ ਬੜੇ ਪਾਗੋ ਸਮਝੇ। ਲੇਕਿਨ ਮਨ ਦੇ ਬਸ ਕਰਨ ਦੀ ਸਾਰ ਸੰਭਾਲ ਨਹੀਂ ਜਾਣਦੀ, ਹੋਮੇ ਕਰਕੇ ਭਰਮਾਂ 'ਚ ਭੁੱਲੇ ਪਏ ਆ। ਔਰ ਮਨ ਕੀ ਸਾਰ ਨਾ ਜਾਣੀ ਹੋਮੇ ਭਰਮ ਭੁਲਾਏ, ਮਨ ਨੂੰ ਕਾਬੂ ਕਰਨ ਦੀ ਤਾਂ ਸੰਭਾਲ ਜਾਣਦੇ ਨਹੀਂ, ਹੰਕਾਰ ਕਰਕੇ ਭਰਮਾਂ 'ਚ ਭੁੱਲੇ। ਗੁਰਪ੍ਰਸਾਦ ਦੀ ਭਾਉ ਪਿਆ ਬੜੇ ਪਾਗੋ ਸਮਝੇ, ਗੁਰੂ ਦੀ ਕਿਰਪਾ ਨਾਲ ਜੇ ਇਹਦੇ 'ਚ ਭਾਉ ਡਰ ਪੈ ਗਿਆ ਤਾਂ ਵੱਡਿਆਂ ਭਾਗਾਂ ਦੇ ਭਾਗਾਂ ਵਾਲਿਆਂ ਦੇ ਮਨ ਵਿੱਚ ਪਰਮਾਤਮਾ ਆ ਕੇ ਵੱਸ ਜਾਂਦਾ। ਪੈ ਪੈ ਮਨ ਵਾਸ ਹੋਆ, ਹੁਣ ਮੈਂ ਸ਼ਬਦ ਜਲਾਏ। ਜਦੋਂ ਡਰ ਦੇ ਪੈਣ ਕਰਕੇ ਮਨ ਕਾਬੂ 'ਚ ਆ ਗਿਆ ਅਤੇ ਜਿਹੜੀ ਹਉਮੈ ਸੀ ਉਹਨੂੰ ਸ਼ਬਦ ਨਾਲ ਜਲਾਏ, ਮੈਨੇ ਸਾੜ ਦਿੱਤਾ। ਸੱਚ ਰਤੇ ਸੀ ਨਿਰਮਲ ਜੋਤੀ ਜੋਤ ਮਿਲਾਏ, ਰਜੇ ਸੱਚੇ ਨਾਮ 'ਚ ਰਤੇ ਆ, ਉਹ ਨਿਰਮਲੇ ਪਵਿੱਤਰ ਹੋ ਗਿਆ। ਉਹਨਾਂ ਨੇ ਜੋਤੀ ਪਰਮਾਤਮਾ ਨੇ ਆਪਣੀ ਜੋਤ ਮਿਲਾ ਦਿੱਤੀ ਹੈ। ਸਤਿਗੁਰ ਮਿਲਿਆ ਨਾ ਉਹ ਪਾਇਆ ਨਾਨਕ ਸੋਖ ਸਮਾਏ, ਔਰ ਪੂਰੇ ਗੁਣ ਮਿਲਣ ਕਰਕੇ ਨਾ ਪਰਮੇਸ਼ਰ ਨਾਮ ਪਾਇਆ ਔਰ ਸੋਖ ਸਰੂਪ ਪਰਮਾਤਮਾ ਦੇ ਵਿੱਚ ਉਹ ਸਮਾ ਜਾਂਦਾ ਹੈ। ਔਰ ਇਹ ਭੂਤਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਭੂਤ ਪ੍ਰਿਥਵੀ ਦੇ ਜਿਹੜੇ ਪਤੀ ਗੁਣ ਰਾਜੇ ਰਾਣੇ, ਇਹਨਾਂ ਦਾ ਰੰਗ ਜਿਹੜਾ ਆਉਂਦੇ ਨਾ ਡਰਾਮਾ, ਚਾਰ ਕੁ ਦਿਨ ਦਾ ਸੋਭਾ ਹੁੰਦੀ ਹੈ ਇਹਨਾਂ ਦੀ, ਚਾਰ ਦਿਨ ਸੁਹਾਵਣਾ ਸੋਭਨੀਕ ਹੁੰਦਾ। ਇਹ ਮਾਇਆ ਰੰਗ ਕੁਸੁਮ ਖਿਣਵੇਂ ਦਾ ਜਾਣ, ਇਹ ਮਾਇਆ ਦੇ ਰੰਗ ਜਿਹੜੇ ਆਉਂਦੇ ਆ ਤਾਂ ਕੁਸੁੰਬੇ ਦੇ ਫੁੱਲ ਵਾਂਗੂ ਇੱਕ ਦਿਨ ਲੈ ਜਾਣੇ ਆ। ਜਦੋਂ ਸੂਰਜ ਚਮਕਦਾ ਉਹ ਰੰਗ ਜਿਹਾ ਉਦੋਂ ਉੱਡ ਜਾਂਦਾ, ਚੱਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣ। ਇਹ ਮਾਇਆ ਜਿਹੜੀ ਹੈ ਚੱਲਦਿਆਂ ਨਾਲ ਨਹੀਂ ਜਾਂਦੀ, ਅਤੇ ਜਿਹੜਾ ਕੋਈ ਪਾਪ ਕਰਮ ਕਰਦਾ ਉਹ ਆਪਣੇ ਸਿਰ 'ਤੇ ਪਾਪਾਂ ਦਾ ਭਾਰ ਲੈ ਕੇ ਤੁਰ ਜਾਂਦਾ ਹੈ। ਜਾਂ ਪਕੜ ਚਲਾਇਆ ਅਕਾਲ ਦਾ ਖਰਾ ਡਰਾਵਣ, ਜੇ ਸਮੇਂ ਜਮ ਅਕਾਲ ਨੇ ਇਹਨੂੰ ਫੜ ਕੇ ਰੋਕ ਦੇ ਰਾਹ 'ਤੇ ਤੋਰਿਆ ਨਾ, ਅਤੇ ਫਿਰ ਇਹ ਖਰਾ ਅੱਛਾ ਬੜਾ ਭੈਦਾਇਕ ਹੁੰਦਾ ਹੈ। ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਉਣ, ਉਹ ਮਨੁੱਖਾ ਦੇਹ ਰੂਪੀ ਵੇਲਾ ਸਮਾਂ ਹੱਥ ਨਹੀਂ ਆਉਂਦਾ ਫਿਰ ਪਛਤਾਉਂਦਾ। ਮਨੁੱਖ ਜਨ ਵੀ ਮਿਲਿਆ, ਕੰਮ ਵੀ ਚੰਗਾ ਕੋਈ ਚੰਗਾ ਕੰਮ ਨਾ ਕੀਤਾ। ਸਲੋਕ ਮਹਲਾ ਤੀਜਾ, ਸਤਿਗੁਰ 'ਤੇ ਜੋ ਮੋਹ ਫੇਰੇ ਇਸਦੇ ਵੱਡੇ ਦੋਸਤ ਆਏ। ਜਿਹੜੇ ਸਤਿਗੁਰ ਤੋਂ ਮੂੰਹ ਫੇਰ ਲੈਂਦੇ ਬੇਮੁੱਖ ਹੋ ਜਾਂਦੇ, ਉਹ ਜੰਮਾਂ ਦੇ ਬੰਨੇ ਹੋਏ ਦੁੱਖਾਂ ਨੂੰ ਸਹਾਰਦੇ। ਫਿਰ ਮੈਂ ਮਿਲਣਾ ਪਾਣੀ ਜਮਾਂ 'ਤੇ ਮਰ ਜਾਏ, ਸਹਿਸਾ ਰੋਗ ਨਾ ਛੋਟੇ ਦੁੱਖ ਹੀ ਮੈਂ ਦੁੱਖ ਪਾਏ। ਉਹ ਵਾਰ ਵਾਰ ਜੰਮਦੇ ਆ ਮਰਦੇ ਆ, ਔਰ ਪਰਮਾਤਮਾ ਨਾਲ ਮਿਲਣਾ ਇਹ ਨੂੰ ਨਹੀਂ ਪਾਉਂਦੇ। ਸੰਸਾਰ ਦੇ ਜਿਹੜੇ ਰੋਗ ਆ, ਸੰਸਾਰ ਰੂਪੀ ਰੋਗ ਉਹਨਾਂ ਨੂੰ ਛੱਡਦਾ ਨਹੀਂ, ਦੁੱਖਾਂ ਦੇ ਵਿੱਚ ਹੀ ਹੋਰ ਦੁੱਖ ਪਾਈ ਜਾਂਦੇ ਹਨ। ਨਾਨਕ ਨਗਰੀ ਬਖਸ਼ ਲੇਹ ਸਭ ਦੇ ਮੇਲ ਮਿਲਾ, ਪਾਤਸ਼ਾਹ ਕਿਰਪਾ ਕਰਦੇ ਨਗਰੀ ਨਿਰੰਕਾਰ ਜੇ ਬਖਸ਼ ਲੈ ਤਾਂ ਸ਼ਬਦ ਦੇ, ਔਰ ਸ਼ਬਦ ਮੈਨੇ ਬ੍ਰਹਮ ਦੇ ਮੇਲ ਨਾਲ ਮਿਲਾ ਦਿੰਦਾ ਹੈ। ਪਹਿਲਾ ਤੀਜਾ, ਜੋ ਸਤਿਗੁਰ 'ਤੇ ਮੂੰਹ ਫੇਰੇ ਤਿੰਨਾਂ ਸਵਰਨ ਦੋ, ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਆ ਉਹਨਾਂ ਨੂੰ ਕਹਿੰਦੇ ਠਹਿਰਨ ਵਾਸਤੇ ਕਿਤੇ ਵੀ ਥਾਉ ਜਗ੍ਹਾ ਨਹੀਂ ਮਿਲਦੀ, ਭਟਕਦੇ ਹੀ ਫਿਰਦੇ ਆ। ਜੋ ਛੁੱਟੜ ਕਰ ਕਰ ਫਿਰਿਆ ਦੁਰਚਾਰ ਨੂੰ ਵਧਣਾਓ, ਜਿਸ ਤਰ੍ਹਾਂ ਛੁੱਟੜ ਇਸਤਰੀ ਜਿਹੜੀ ਘਰਾਂ ਘਰਾਂ 'ਚ ਘੁੰਮਦੀ ਹੈ, ਉਹ ਦੁਸ਼ਚਾਰਨ ਖੋਟੇ ਕਰਮ ਕਰਨ ਵਾਲੀ ਦਾ ਵੱਧ ਨਾਂ ਭੈੜਾ ਨਾਮ ਪੈ ਜਾਂਦਾ ਹੈ। ਨਾਨਕ ਗੁਰੂ ਬਖਸ਼ੀ ਹੈ ਅਤੇ ਸਤਿਗੁਰ ਮੇਲ ਮਿਲਾਓ, ਪਾਤਸ਼ਾਹ ਕਹਿੰਦੇ ਉਹ ਗੁਰਮੁਖ ਬਖਸ਼ੇ ਜਾਂਦੇ ਹੈ। ਜਿਨ੍ਹਾਂ ਦਾ ਸਤਿਗੁਰੂ ਨਾਲ ਮੇਲ ਹੈ, ਜਿਨ੍ਹਾਂ ਦੀ ਕਿਰਪਾ ਕਰ ਸਤਿਗੁਰੂ ਆਪਣੇ ਆਪ ਨੂੰ ਮਿਲਾਉਂਦੇ ਹਨ। ਪੌੜੀ ਜੋ ਸੇਵਾ ਸਤਿ ਮਹਾਰਾਜ ਪਵਜਲ ਤਰਦਾ, ਜਿਹੜੇ ਪੁਰਖ ਸਤਿਗੁਰੂ ਮਰਾਰੀ ਪਰਮੇਸ਼ੁਰ ਦੀ ਸੇਵਾ ਕਰਦੇ ਹੈ ਉਹ ਸੰਸਾਰ ਸਾਗਰ ਤੋਂ ਤਰ ਗਏ ਹਨ। ਜੋ ਬੋਲ ਹੈ ਹਰ ਹਰ ਨਾਮ ਤਿੰਨ ਜਮ ਛੱਡ ਗਿਆ, ਜਿਹੜੇ ਗੁਰਾਂ ਪਿਆਰੇ ਪਰਮੇਸ਼ੁਰ ਨਾਮ ਨੂੰ ਬੋਲਦੇ ਆ ਤੇ ਜਮ ਰਾਜਾ ਵੀ ਛੱਡ ਕੇ ਦੂਤ ਚਲੇ ਜਾਂਦੇ ਆ। ਇਹ ਦਰਗਾਹ ਪਹਿਲੇ ਜਾਏ ਜਿਨ੍ਹਾਂ ਹਰ ਜਪਿਆ ਹਰ ਸੇਵ ਹੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮੈਂ ਉਹ ਦਰਗਾਹ ਦੇ ਵਿੱਚ ਜਸ ਰੂਪੀ ਪੁਸ਼ਾਕ ਪਹਿਨ ਕੇ ਜਾਂਦੇ ਜਿਹੜੇ ਗੁਰੂ ਪਿਆਰਿਆਂ ਨੇ ਨਾਮ ਜਪਿਆ ਔਰ ਉਹ ਪੁਰਖ ਨਿਰੰਕਾਰ ਦੀ ਸੇਵਾ ਕਰਦੇ ਆ ਜਿਨ੍ਹਾਂ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ। ਤੁਧ ਮੈਂ ਤੇਰੀ ਕਿਰਪਾ ਗੁਣ ਗਾਵਾਂ ਪਿਆਰੇ ਨਿੱਤ ਔਰ ਗੁਰਮੁਖ ਭਰਮ ਪਾ ਗਿਆ ਉਹ ਹਮੇਸ਼ਾ ਫਿਰ ਪਿਆਰੇ ਦੇ ਜਿਹੜੇ ਗੁਣ ਆ ਉਹਨਾਂ ਨੂੰ ਗੁਣ ਕਰਕੇ ਗੁਰਮੁਖਾਂ ਦੇ ਹਿਰਦੇ ਵਿੱਚੋਂ ਪਿਆਰ ਭਰਮ ਚਿੱਤ ਆਇਆ ਉਹ ਦੂਰ ਹੋ ਗਿਆ ਹੈ। ਲੋਕ ਮੱਲਾ ਤੀਜਾ ਥਾਲੇ ਵਿੱਚ ਹੈ ਵਸਤੂ ਪਈਓ ਹਰ ਭੋਜਨ ਅਨੁਸਾਰ ਜਦ ਖਾਦਾ ਮੰਤਰ ਅੱਗੇ ਪਾਈਏ ਮੁੱਖ ਦੁਆ ਇਹ ਹਿਰਦੇ ਰੂਪੀ ਥਾਲ ਵਿੱਚ ਤੈ ਵਸਤੂ ਪਈ ਤਿੰਨ ਚੀਜ਼ਾਂ ਪਈਆਂ ਕਿਹੜੀਆਂ ਕਿਹੜੀਆਂ ਸੱਤ ਸੰਤੋਖ ਅਤੇ ਵਿਚਾਰ ਇਹ ਤਿੰਨ ਚੀਜ਼ਾਂ ਐਸੀਆਂ ਜਿਹੜੀਆਂ ਸਾਰ ਬੜੀਆਂ ਸ੍ਰੇਸ਼ਟ ਨਿਰੰਕਾਰ ਦੇ ਗਿਆਨ ਰੂਪੀ ਅੰਮ੍ਰਿਤ ਭੋਜਨ ਦੀ ਪ੍ਰਾਪਤੀ ਕਰਾਉਣ ਵਾਲੀਆਂ ਹਨ। ਤੈ ਉਸ ਪਰਮਾਤਮਾ ਨੇ ਅੰਤਗਨ ਦੀ ਥਾਲ 'ਚ ਬਸ ਪਾਈ ਹੈ ਸਰਾਹ ਕਿਹੜੀ ਜਿਹੜੀ ਸ੍ਰੇਸ਼ਟ ਹਰੀ ਨਾਮ ਅੰਮ੍ਰਿਤ ਦਾ ਵੱਟਾ ਹੈ। ਜਦ ਖਾਦ ਮਨ ਤ੍ਰਿਪਤੀ ਆ ਪਾਈ ਮੁੱਖ ਦੁਆਰ ਜਿਹਦੇ ਖਾਣ ਨਾਲ ਮਨ ਤ੍ਰਿਪਤ ਹੋ ਜਾਂਦਾ ਅਤੇ ਮੁਕਤੀ ਦਾ ਦੁਆਰਾ ਗਿਆਨ ਜਿਹੜਾ ਪ੍ਰਾਪਤ ਕਰ ਲਈਦਾ ਹੈ। ਇਹ ਭੋਜਨ ਅਲੱਭ ਹੈ ਸੰਤੋਂ ਲੱਭਾ ਗੁਰ ਵਿਚਾਰ ਇਹ ਮੁਦਾਵਣੇ ਧੁੰਦ ਚੋਂ ਕੱਢੀ ਹੈ ਸਦਾ ਰੱਖੀ ਔਰ ਤਾਰ ਇਹ ਸੰਤ ਜਣੋ ਪਰਮੇਸ਼ਰ ਨਾਮ ਅੰਮ੍ਰਿਤ ਭੋਜਨ ਪ੍ਰਾਪਤ ਹੋਣਾ ਬੜਾ ਅਲੱਭ ਬਹੁਤ ਦੁਰਲੱਭ ਆ। ਸਤਿਗੁਰਾਂ ਨੇ ਵਿਚਾਰ ਸਤਿਗੁਰਾਂ ਦੀ ਵਿਚਾਰ ਦੁਆਰਾ ਭੋਜਨ ਲੱਭਦਾ ਹੈ। ਜੇ ਤਾਂ ਗੁਰੂ ਦੇ ਵਿਚਾਰਾਂ ਨੂੰ ਸੁਣ ਕੇ ਮੰਨਾਂਗੇ ਫਿਰ ਇਹ ਭੋਜਨ ਲੱਭੇਗਾ। ਜਿਸ ਤਰ੍ਹਾਂ ਜਦੋਂ ਜੰਝ ਆਉਂਦੀ ਹੈ ਉਹਨਾਂ ਅੱਗੇ ਭੋਜਨ ਪਰੋਸਿਆ ਜਾਂਦਾ ਅਤੇ ਔਰਤਾਂ ਜਿਹੜੀਆਂ ਮਦਾਵਣੀ ਪਾਉਣੀਆਂ ਬੁਝਾਰਤ ਪਾ ਦਿੰਦੀਆਂ ਅਤੇ ਦੇਖੀਏ ਕੋਈ ਅਕਲ ਵਾਲੇ ਵੀ ਹੈਗੇ ਕਿ ਨਹੀਂ। ਔਰ ਪਾਤਸ਼ਾਹ ਕਹਿੰਦੇ ਕਾਲਾ ਸੂਤ ਪੀਲਾ ਸੂਤ ਜਾਂ ਪੀਵੇ ਤਾਂ ਕੁੱਤੇ ਦਾ ਮੂਤ ਹੈ ਇਹੋ ਜਿਹੀਆਂ ਗੱਲਾਂ ਉਹ ਪੜ੍ਹਦੀਆਂ ਇਹ ਮਦਾਵਣੀ ਪਾ ਦਿੰਦੀਆਂ। ਜਿੰਨਾ ਚਿਰ ਇਹ ਮਦਾਵਣੀ ਪਈ ਰਹੇ ਉਨ੍ਹਾਂ ਚਿਰ ਕੋਈ ਰੋਟੀ ਨਹੀਂ ਖਾਂਦਾ। ਇਹ ਮਦਾਵਣੀ ਦੇ ਦੂਰ ਕਰਨ ਵਾਸਤੇ ਜਨੇਤੀ ਫਿਰ ਇਹ ਪੜ੍ਹਦੇ ਕਿ ਕਾਲੀ ਤਾਣੀ ਪੀਲੀ ਤਾਣੀ ਜਾਂ ਪੀਵੇ ਤਾਂ ਅੰਮ੍ਰਿਤ ਬਾਣੀ। ਇਹ ਸਲੋਕ ਪੜ੍ਹ ਕੇ ਔਰਤਾਂ ਦੀ ਪਾਈ ਹੋਈ ਮਦਾਵਣੀ ਦੂਰ ਕਰਕੇ ਭੋਜਨ ਛਕਣਾ ਸ਼ੁਰੂ ਕਰ ਦਿੰਦੇ। ਤਾਂ ਗੁਰੂਆਂ ਮਾਰ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਇਹ ਸਤਿਗੁਰਾਂ ਦੀ ਸਿੱਖਿਆ ਵੀ ਮਦਾਵਣੀ ਹਿਰਦੇ 'ਚ ਕਿਸ ਤਰ੍ਹਾਂ ਕੱਢਣਾ ਕਰੀਏ ਇਹਨੂੰ ਤਾਂ ਸਦਾ ਹਿਰਦੇ ਵਿੱਚ ਧਾਰ ਕੇ ਰੱਖੀਏ। ਇਹ ਮਦਾਵਣੀ ਸਤਿਗੁਰੂ ਪਾਈ ਗੁਰੂ ਸਿੱਖਾਂ ਲਈ ਪਾਲ ਨਾਨਕ ਜਿਸ ਬਜਾਇ ਸੋ ਬੁੱਝ ਸੀ ਹਰ ਪਾਇਆ ਗੁਰਮੁਖ ਵਾਰ। ਇਹ ਸਿੱਖਿਆ ਰੂਪੀ ਮਦਾਵਣੀ ਸਤਿਗੁਰੂ ਨੇ ਆਪ ਕਿਰਪਾ ਕਰਕੇ ਪਾਈ ਹੈ। ਹੈਂ ਗੁਰੂ ਦੇ ਸਿੱਖਾਂ ਨੂੰ ਭਾਲ ਢੂੰਡ ਕੇ ਇਹਨੂੰ ਲੱਭੀ ਮੈਨੇ ਲੱਭਿਆ। ਪਾਤਸ਼ਾਹ ਕਹਿੰਦੇ ਇਹਨਾਂ ਨੂੰ ਪਰਮਾਤਮਾ ਸਮਝਾਉਂਦਾ ਉਹ ਸਮਝਦਾ ਗੁਰਮੁਖਾਂ ਨੇ ਕਾਲ ਹਾਂਜੀ ਕਾਲ ਜਿਹੜੀ ਕਮਾਈ ਕਰਕੇ ਪਰਮੇਸ਼ਰ ਨੂੰ ਪਾਇਆ ਹੈ। ਮਹਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਿਹਾ ਹੈ ਸਤਿਗੁਰ ਸੋ ਚਦਲਾ। ਔਰ ਜਿਹੜੇ ਧੁਰੋਂ ਦਰਗਾਹ ਤੋਂ ਪਰਮੇਸ਼ਰ ਨਾਲ ਮਿਲੇ ਆ ਗੁਰਾਂ ਨਾਲ ਮਿਲੇ ਆ ਹਾਂਜੀ ਉਹ ਮਿਲ ਰਹੇ ਆ ਉਹ ਸਤਿਗੁਰੂ ਨੂੰ ਚੇਦੀ ਵਿਰਤੀ ਲਾ ਕੇ ਰਹਿੰਦੇ ਹਨ। ਆਪ ਵਿਛੋੜਨ ਸੇ ਵਿਛੜੇ ਦੂਜਾ ਭਾਵ ਜਿਨ੍ਹਾਂ ਨੂੰ ਗੁਰੂਆਂ ਤੋਂ ਆਪ ਵਿਛੋੜ ਦਿੰਦਾ ਆ ਹਾਂਜੀ ਉਹ ਵਿਛੜ ਗਿਆ। ਔਰ ਢੂੰਡ ਫਿਰ ਉਹ ਜਿਹੜੇ ਗੁਰਮੁਖ ਪਿਆਰੇ ਆ ਉਹ ਨਾਂਕਾਰ ਦੀ ਢੂੰਡ 'ਚ ਲੱਗੇ ਹੋਏ ਆ ਅਤੇ ਜਿਹੜੇ ਮਨਮੁੱਖ ਆ ਉਹ ਵਿਛੜੇ ਉਹਨੇ ਢੂੰਡਣਾ ਕੀ ਹੈ ਹਾਂਜੀ ਕਿਉਂਕਿ ਜੋ ਤੁਰ ਮੇਲੇ ਸੇ ਮਿਲ ਰਿਹਾ ਸਤਿਗੁਰ ਸੇ ਜਿਲ੍ਹਾ ਸਾਹਿਬ ਚਿੱਤ ਲਾਉਂਦੇ ਉਹਨਾਂ ਨੂੰ ਬੁਲਾ ਲਿਆ ਆਪ ਵਿਛੋੜੇਣ ਸੇ ਵਿਛੜੇ ਦੂਜੇ ਭਾਵ ਜਿਹੜੇ ਸਤਿਗੁਰਾਂ ਨੇ ਵਿਛੋੜ ਦਿੱਤੇ ਆਪਣੇ ਨੂੰ ਵਿਛੜ ਗਿਆ ਔਰ ਦਵੈਸ਼ ਭਾਵ ਕਰਕੇ ਖੁਆਏ ਖਰਾਬ ਹੋ ਰਹੇ ਹਨ। ਨਾਨਕ ਬਿਨ ਕਰਮਾਂ ਕਿਆ ਪਾਈਏ ਪੁਰਖ ਲਿਖਿਆ ਕਮਾਏ। ਪਾਤਸ਼ਾਹ ਕਹਿੰਦੇ ਬਿਨਾਂ ਕਰਮਾਂ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜਿਹੋ ਜਿਹੇ ਮੱਥੇ ਦੇ ਕਰਮ ਲਿਖਿਆ ਆ ਉਹੋ ਜਿਹਾ ਜੀਵ ਕਰਮਾਂ ਨੂੰ ਕਮਾ ਰਿਹਾ ਹੈ। ਪੌੜੀ ਵਰਸ ਆਖਿਆ ਜਿਸ ਗਾਵ ਹੈ ਗਾਵਣ ਹਾਰੀਆ ਹਰ ਨਾਮ ਸਲਾਹੇ ਹੁਨਿਤ ਹਰ ਕੋ ਬਲਿਹਾਰੀਆ। ਗਾਵਣ ਵਾਲੀਆਂ ਗਾਉਣ ਵਾਲੀਆਂ ਸਖੀਆਂ ਜਿਹੜੀਆਂ ਸਾਧ ਸਮਝ ਬੈਠ ਕੇ ਪਰਮੇਸ਼ਰ ਜਸ ਨੂੰ ਗਾਉਂਦੀਆਂ ਹਨ ਹਮੇਸ਼ਾ ਹਰੀ ਦੇ ਨਾਮ ਦੀ ਸਲੋਤਾ ਕਰਦੀਆਂ ਅਤੇ ਨਿਤ ਹਮੇਸ਼ਾ ਉਤੋਂ ਬਲਿਹਾਰ ਜਾਂਦੀਆਂ। ਜਿਹਨੇ ਸੁਣ ਮੰਨਿਆ ਹਰ ਨਾਮ ਉੱਤੇ ਨਾ ਹੋਵਾਰੀ ਜਿਹਨੇ ਪਰਮੇਸ਼ਰ ਨਾਲ ਸੁਣ ਕੇ ਮੰਨ ਲਿਆ ਸੀ ਉਤੋਂ ਬਲਿਹਾਰ ਜਾਂਦੇ ਹਨ ਜਿਹਨੇ ਸੁਣ ਮੰਨਿਆ ਹਰ ਨਾਮ ਉੱਤੇ ਨਾ ਹੋਵਾਰੀ ਜਿਹਨਾਂ ਨੇ ਆਪਣੇ ਨਾਮ ਨੂੰ ਸੁਣ ਕੇ ਮੰਨਿਆ ਹੈ। ਉਹਨਾਂ ਤੋਂ ਅਸੀਂ ਹਾਂ ਵਾਰੀ ਆ ਬਲਿਹਾਰ ਜਾਂਦੇ ਹਾਂ। ਗੁਰਮੁਖ ਹਰ ਮੇਲ ਮਿਲਾ ਬਣਾ ਰਹੇ ਹਾਂ, ਗੁਰਮੁਖ ਸਖੀਆਂ ਨੂੰ ਪਰਮਾਤਮਾ ਦੇ ਮੇਲ ਨਾਲ ਮਿਲਾਉਣ ਵਾਲੇ ਨੇ। ਅਮਲ ਜਾਵਾਂ ਦਿਨ ਰਾਤ ਗੁਰਦੇ ਸੁਣਾ ਰਹੀ ਹਾਂ। ਅਸੀਂ ਜਿਹੜੇ ਸਾਧੂਆਂ ਦਰਸ਼ਨ ਦੇਖਣ ਵਾਲੇ ਹਾਂ ਉਹਨਾਂ ਤੋਂ ਦਿਨ ਰਾਤ ਬਲਿਹਾਰ ਜਾਂਦੇ ਹਾਂ। ਲੋਕ ਮਹਲਾ ਤੀਜਾ ਬਿਨ ਆਵੇ ਸੋ ਭਰਮ ਦੇ ਨਿਧਿ ਟੋਟਾ ਸੰਸਾਰ 646 ਪੰਨਾ ਕਹਿੰਦੇ ਨਾਮ ਬਾਣੀ ਤੋਂ ਬਿਨਾਂ ਭਟਕਦੇ ਫਿਰਦੇ ਆ ਹਮੇਸ਼ਾ ਸੰਸਾਰ ਵਿੱਚ। ਆ ਜੀਵਾਂ ਨੂੰ ਟੋਟਾ ਵੀ ਨਹੀਂ ਘਾਟਾ ਹੀ ਬਣਿਆ ਰਹਿੰਦਾ ਹੈ। ਮਨਮੁਖ ਕਰਮ ਕਮਾਉਣੇ ਹੁੰਦੇ ਹਨ ਗੁਰੂ ਵਾਰ, ਮਨਮੁਖ ਵਾਲੇ ਕਰਮ ਕਮਾਉਂਦੇ ਆ ਉਹਨੇ ਚ ਲੱਗੇ ਹੋ ਕਰ ਗੁਰੂ ਵਾਰ। ਗਾੜਾ ਹਨੇਰਾ ਹੋ ਰਿਹਾ ਹਿਰਦਾ ਢੱਕਿਆ ਪਿਆ ਅਗਿਆਨਤਾ ਦੇ ਨਾਲ। ਗੁਰਮੁਖ ਹੋਣ ਤੋਂ ਪੀਣਾ ਨਾਨਕ ਸਾਹਿਬ ਦੀ ਵਿਚਾਰ, ਗੁਰਮੁਖ ਜਿਹੜੇ ਸਾਧੂਗਣਾਂ ਦੁਆਰਾ ਉਪਦੇਸ਼ ਵੇਖਣ ਤੋਂ ਪੀਂਦੇ ਆ ਔਰ ਵਿਚਾਰ ਕਰਦੇ ਹਨ। ਮਾਲਾ ਤੀਜਾ ਸਹਿਜੇ ਜਾਗਾ ਸਹਿਜੇ ਸੋ ਗਿਆ ਗੁਰਮੁਖ ਦਿਨ ਉਸ ਤੋਂ ਗਿਆ। ਗੁਰਮੁਖ ਪਿਆਰੇ ਸੁਤੇ ਸੇ ਜਾਗਦੇ ਸੁਤੇ ਸੇ ਸੌਂਦੇ ਆ ਭਾਵ ਹੈ ਇਹਨਾਂ ਕਰਮਾਂ ਦੇ ਕਾਰਨ ਤੋਂ ਰਹਿਤੇ। ਗੁਰਮੁਖ ਸਹਿਜੇ ਗਿਆਨ ਵਿੱਚ ਜਾਗਦੇ, ਗੁਰਮੁਖ ਗਿਆਨ ਵਿੱਚ ਸ਼ਾਂਤੀ ਨੂੰ ਨਿੰਦਰਾ ਵੀ ਸੁਣਦੇ ਆ। ਗੁਰਮੁਖ ਦਿਨ ਰਾਤ ਪਰਮਾਤਮਾ ਦੀ ਉਸਤਤ ਵਿੱਚ ਤਿਆਰ ਪਰ ਤਿਆਰ ਰਹਿੰਦੇ ਹਨ। ਗੁਰਮੁਖ ਵੀ ਉਹਨਾਂ ਨਾਲ ਸ਼ਬਦ ਵਿਚਾਰ ਸ਼ਬਦ ਵਿਚਾਰ ਦਾ ਮਤਲਬ ਕਹਿੰਦੇ ਆ। ਸਹਿਜ ਵਿੱਚ ਜਾਗਦੇ ਸਹਿਜ ਸੁਣਦੇ ਆ, ਦਿਨ ਰਾਤ ਉਹਦੀ ਉਸਤਤ ਕਰਦੇ ਰਹਿੰਦੇ ਆ। ਮਨਮੁਖ ਪਰਮੇਸ਼ਰਤਾ ਹੋਵੇ ਅੰਤਰ ਚਿੰਤਾ ਨਹੀਂ ਦੇਣਾ। ਜਿਹੜੇ ਮਨਮੁਖ ਆ ਭਰਮ ਅਤੇ ਸੰਸਿਆ ਜੇ ਹਰ ਵੇਲੇ ਤਿਆਰ ਪਰ ਤਿਆਰ ਰਹਿੰਦੇ ਆ ਹੈਂ ਔਰ ਉਹਨਾਂ ਦੇ ਹਿਰਦੇ ਚਿੰਤਾ ਹੋਣ ਕਰਕੇ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ। ਗਿਆਨੀ ਜਾਗ ਹੈ ਸਦਾ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ। ਪਾਤਸ਼ਾਹ ਜਿਹੜੇ ਗਿਆਨਵਾਨ ਪੁਰਖ ਹੈ ਸੁਭਾਏ ਸੁਭਾਵਿਕ ਸੁਭਾਏ ਪ੍ਰੇਮ ਸਰ ਗਿਆਨ ਵਾਸਤਾ ਜਾਗਦੇ ਹੈ। ਸੁਭਾਵਿਕ ਗਿਆਨ ਵਿੱਚ ਸਭ ਹੈ ਸੁਣਦੇ ਹੈ, ਇਸ ਤੋਂ ਦੋ ਜਾਂਦੇ। ਪਾਤਸ਼ਾਹ ਕਹਿੰਦੇ ਹਨ ਕਿ ਨਿਰੰਕਾਰ ਦਾ ਨਾਮ ਦੇ ਵਿੱਚ ਜਿਹੜਾ ਰਤਾ ਆ, ਪਾਤਸ਼ਾਹ ਕਹਿੰਦੇ ਅਸੀਂ ਇਹਨਾਂ ਤੋਂ ਬਲਿਹਾਰ ਜਾਂਦੇ ਹਾਂ। ਪੌੜੀ ਸੇ ਹਰ ਨਾਮ 'ਤੇ ਆਵੇ ਜੋ ਹਰ ਰਤਿਆ, ਉਹ ਪੁਰਖ ਪਰਮੇਸ਼ਰ ਨਾਮ 'ਤੇ ਆਉਂਦੇ ਆ ਜਿਹੜੇ ਨਾਮ ਵਿੱਚ ਰੰਗੇ ਹੋਏ ਮਨ ਵਾਲੇ ਆ। ਹਰ ਇੱਕ 'ਤੇ ਆਵ ਹੈ ਕਿ ਇੱਕੋ ਹਰ ਸੱਤਿਆ, ਉਹ ਇੱਕੋ ਨਿਰੰਕਾਰ ਨੂੰ 'ਤੇ ਆਉਂਦੇ ਆ। ਇੱਕ ਨਿਰੰਕਾਰ ਸੱਤਿਆ ਮੈਨੇ ਸਤਵਾਦੀ ਅਤੇ ਸੱਚਾ ਹੈ। ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪਤਿਆ, ਉਹ ਇੱਕੋ ਇੱਕ ਨਿਰੰਕਾਰ ਸਾਰੇ ਵਰਤ ਰਿਹਾ ਅਤੇ ਉਹ ਨਿਰੰਕਾਰ ਸਾਰਿਆਂ ਦੀ ਉਤਪਤੀ ਕਰਨ ਵਾਲਾ ਵੀ ਉਹੀ। ਜੋ ਨਾ ਜੋ ਹਰ ਨਾਮ 'ਤੇ ਆਵੇ ਤਿੰਨ ਡਰ ਸੱਟ ਕਥਿਆ, ਜਿਹੜੇ ਪਰਮੇਸ਼ਰ ਨਾਮ 'ਤੇ ਆਉਂਦੇ ਆ ਉਹਨਾਂ ਦਾ ਜਿਹੜਾ ਡਰ ਹੈ ਡਰ ਸੱਟ ਕਥਿਆ ਸੁੱਟ ਦਿੱਤਾ ਹੈ। ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ, ਜਿਸ ਗੁਰਮੁਖ ਪਿਆਰੇ ਨੂੰ ਆਪ ਗੁਰੂ ਸਿੱਖਿਆ ਦਿੰਦੇ ਆ, ਗੁਰਮਤ ਗੁਰੂ ਸਿੱਖਿਆ ਦਿੰਦੇ ਆ, ਉਹਨਾਂ ਨੇ ਪਰਮੇਸ਼ਰ ਨਾਮ ਨੂੰ ਜਪਿਆ ਹੈ। ਦੂਸਰੇ ਨੇ ਸ਼ਲੋਕ ਮਲਾ ਦੀ ਅੰਤਰ ਗਿਆਨ ਨਾ ਆਇਓ ਜਿੱਤ ਕੇ ਸੋਝੀ ਪਾਏ। ਇਹ ਜੀਵ ਦੇ ਹਿਰਦੇ 'ਚ ਪਰਮਾਤਮਾ ਦਾ ਗਿਆਨ ਤਾਂ ਆਇਆ ਹੀ ਨਹੀਂ, ਜਿਸ ਗਿਆਨ ਰਾਹੀਂ ਕੋਈ ਸੋਝੀ ਪਾਉਣੀ ਸੀ। ਦੁਨੀਆਂ ਦਾ ਗਿਆਨ ਤਾਂ ਬਹੁਤ ਹੈ ਇੱਧਰ ਦਾ ਨਹੀਂ, ਬਿਨ ਡਿੱਠਾ ਕਿਆ ਸਲਾਹੀ ਅੰਦੰਦ ਕੁਮਾਏ, ਬਿਨ ਡਿੱਠਾ ਦੇਖੇ ਤੋਂ ਬਿਨਾਂ। ਹਾਂਜੀ ਕਿ ਇਹ ਜਿਹੜਾ ਬਿਨਾਂ ਦੇਖੇ ਤੋਂ ਆਸਤਕ ਭਾਵਨਾ ਧਾਰੇ ਬਿਨਾਂ ਕੀ ਸਲਾਉਣਾ, ਕੀ ਉਹਦੀ ਉਸਤ ਕਰਨੀ ਹੈ, ਔਰ ਅੰਨਾ ਪੁਰਖ ਅੰਧਤਾਈਆਂ ਵਾਲੇ ਕਰਮਾਂ ਨੂੰ ਘੁਮਾਉਂਦਾ ਹੈ। ਨਾਨਕ ਸ਼ਬਦ ਨਾ ਨਾਨਕ ਸ਼ਬਦ ਪਛਾਣੀਏ ਨਾਮ ਵਸਾਉਂਦੇ। ਪਾਤਸ਼ਾਹ ਕਹਿੰਦੇ ਆ ਜੇ ਉਹਦੇ ਸ਼ਬਦ ਨੂੰ ਪਛਾਣੀਏ ਤਾਂ ਫਿਰ ਆ ਕੇ ਨਾਮ ਮਨ ਦੇ ਵਿੱਚ ਵਸਦਾ ਹੈ। ਮਹਲਾ ਤੀਜਾ ਇੱਕਾ ਬਾਣੀ ਇੱਕੋ ਇੱਕੋ ਸ਼ਬਦ ਵਿਚਾਰ, ਇੱਕੋ ਹੀ ਬੇਦਰੂਪ ਬਾਣੀ ਹੈ, ਇੱਕੋ ਹੀ ਬ੍ਰਹਮ ਨਿਸ਼ਠੀ ਬ੍ਰਹਮ ਸੋਤਰੀ ਗੁਰੂ ਆ, ਸ਼ਬਦ ਬ੍ਰਹਮ ਦਾ ਵਿਚਾਰ ਵੀ ਇੱਕੋ ਹੀ ਆ, ਔਰ ਧੰਨ ਗੁਰੂ ਗ੍ਰੰਥ ਸਾਹਿਬ ਬਾਣੀ ਇੱਕ ਆ, ਔਰ ਇੱਕ ਹੀ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਅਤੇ ਇੱਕ ਹੀ ਉਹਨਾਂ ਦੇ ਉਪਦੇਸ਼ ਦੀ ਵਿਚਾਰ ਹੈ। ਸੱਚਾ ਸੌਦਾ ਹਟ ਸਚ ਰਤਨੀ ਰੂਪਣਾ, ਉਹ ਨਾਮ ਰੂਪੇ ਸੌਦਾ ਪਈ ਸੱਚਾ ਹੈ। ਸੰਗਤ ਰੂਪੀ ਹਟ ਵੀ ਸੱਚੀ ਹੈ, ਸ਼ੁਭ ਗੁਣਾਂ ਰੂਪੀ ਸਾਰਿਆਂ ਭੰਡਾਰੇ ਜਿਹੜੇ ਹਾਂਜੀ ਸ਼ੁਭ ਗੁਣਾਂ ਰਤਨਾਂ ਰਤਨਾਂ ਦੇ ਜਿਹੜੇ ਭੰਡਾਰੇ ਸੰਤ ਮਹਾਤਮ ਅੰਤਿਸ਼ਕਰਨ ਨੂੰ ਭਰੇ ਹੋਏ ਆ। ਗੁਰਕਿਰਪਾ ਦੇ ਪਾਣੀਆਂ ਜੀ ਦੇਵਣਾ ਹੋਣਾ, ਜੇ ਦੇਣ ਵਾਲਾ ਸਤਿਗੁਰੂ ਕਿਰਪਾ ਕਰਕੇ ਦਾਨ ਦੇਵੇ ਨਾਮ ਬਾਣੀ ਦਾ ਤੇ ਗੁਰਾਂ ਦੀ ਕਿਰਪਾ ਨਾਲ ਉਹਨੂੰ ਪਾਇਆ ਜਾਂਦਾ ਹੈ। ਸੱਚਾ ਸਲਾਵ ਸਦਾ ਖਟਿਆ ਨਾ, ਪਰਮਾਤਮਾ ਨਾਮ ਰੂਪੀ ਸੌਦਾ ਸੱਚਾ ਜਿਹਨੇ ਖਟਿਆ ਉਹਨਾਂ ਨੂੰ ਹਮੇਸ਼ਾ ਲਾਭ ਹੋਇਆ। ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਉਹਨੂੰ, ਇਹ ਬੇਰੂਪੀ ਸੰਸਾਰ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ ਔਰ ਕਰਮ ਵੀ ਆਉਣਾ, ਕਰਮ ਹੀ ਅੰਮ੍ਰਿਤ ਦੇ ਭੁਲਾਉਣ ਵਾਲਾ ਹੈ। ਨਾਨਕ ਸਾਹਿਬ ਜੀ ਦਾ ਇਹ ਤੁਹਾਨੂੰ ਸਵਰਨ ਹੈ। ਪਾਤਸ਼ਾਹ ਕਹਿੰਦੇ ਉਹ ਸੱਚੇ ਵਾਹਿਗੁਰੂ ਦੀ ਉਸਤਤ ਕਰੋ, ਉਹ ਸਾਰਿਆਂ ਦੇ ਜੀਵਨ ਨੂੰ ਸਵਾਰਨ ਵਾਲਾ ਤੁਹਾਨੂੰ ਤਾਂ ਯੋਗ ਹੈ। ਨਾਨਕ ਸਾਹਿਬ ਜੀ ਦਾ ਇਹ ਤੁਹਾਨੂੰ ਸਵਰਨ ਹੈ, ਸਦਾ ਸਲਾਹਣੇ ਯੋਗ ਹੈ। ਪੌੜੀ ਜਿਹਨਾਂ ਅੰਦਰ ਕੂੜ ਵਰਤਾ ਸੱਚ ਨਾ ਪਾਉਂਦੇ, ਜਿਹਨਾਂ ਦੇ ਅੰਦਰ ਝੂਠ ਵਰਤਦਾ ਉਹਨਾਂ ਨੂੰ ਸੱਚ ਬੋਲਣਾ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਔਰ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ, ਪਾਤਸ਼ਾਹ ਕਹਿੰਦੇ ਸੱਚ, ਅਤੇ ਜੇ ਕੋਈ ਸੱਚ ਨੂੰ ਬੋਲੇ ਨਾ ਝੂਠੇ ਪੁਰਖ ਜਲ ਜਲ ਜਾਵੇ, ਸੜ ਕੇ ਕੋਲੇ ਹੋ ਜਾਂਦੇ, ਉਹਨਾਂ ਨੂੰ ਚੰਗੀ ਗੱਲ ਸੱਚੀ ਗੱਲ ਚੰਗੀ ਨਹੀਂ ਲੱਗਦੀ। ਕੂੜਿਆਰੀ ਰਜਾ ਕੂੜੀਆਂ ਵੇਸਾ ਖਾ ਖਾਵੇ, ਜਿਹੜੇ ਕੂੜਿਆਰੀ ਝੂਠੇ ਪੁਰਸ਼ ਆ ਉਹ ਫਿਰ ਝੂਠ ਬੋਲਣ 'ਚ ਰਜੇ ਤ੍ਰਿਪਤ ਹੁੰਦੇ ਆ। ਜਿਵੇਂ ਕਾਂ ਕਿੰਨੇ ਪਦਾਰਥ ਦਿਓ ਉੱਧਰ ਨਹੀਂ ਗੰਦ ਖਾ ਕੇ ਤ੍ਰਿਪਤ ਹੁੰਦਾ, ਇਹ ਉਹਨਾਂ ਦੀ ਹਾਲਤ ਆ। ਜੇ ਸਹਾਰਾ ਹੋਏ ਕਿਰਪਾਲ ਸੁਨਾਮ ਧਿਆਨ, ਜਿਹਨਾਂ 'ਤੇ ਪਾਤਸ਼ਾਹ ਦਿਆਲੂ ਹੁੰਦੇ ਆ ਉਹ ਤੇਰੇ ਨਾਮ ਨੂੰ ਧਿਆਉਂਦੇ ਹਨ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵੇ, ਪਾਤਸ਼ਾਹ ਨੇ ਸਤਿਗੁਰ ਦੁਆਰਾ ਪਰਮੇਸ਼ਰ ਨਾਮ ਦੀ ਅਰਾਧਨਾ ਕਰ, ਫਿਰ ਜਿਹੜਾ ਝੂਠ ਅਤੇ ਪਾਪ ਰੂਪੀ ਮੈਲ ਤੇਰੇ ਮਨ ਨੂੰ ਲੱਗੀ ਹੈ ਨਾ, ਇਹ ਸਾਰੀ ਦੀ ਸਾਰੀ ਲੈ ਜਾਏਗੀ। ਹੈਂ ਤੇਰਾ ਹਿਰਦਾ ਜਿਹੜਾ ਸ਼ੁੱਧ ਅਤੇ ਪਵਿੱਤਰ ਹੋ ਜਾਏਗਾ, ਹੈਂ ਔਰ ਤੇਰੀ ਬਿਰਤੀ ਦੀ ਚੰਚਲਤਾ ਜਿਹੜੀ ਹੈ ਉਹ ਵੀ ਦੂਰ ਹੋ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤ ਬਾਣੀ ਦੀ ਜਿੱਥੇ ਨਾ ਹੋਏ ਵਰਖਾ, ਅੰਮ੍ਰਿਤ ਬਾਣੀ ਦੀ ਜਿੱਥੇ ਨਾ ਹੋਏ ਵਰਖਾ, ਸੁੱਕੇ ਸੜੇ ਹਿਰਦੇ ਬੀਆ ਬਾਣ ਰਹਿੰਦੀ। ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਉਹ ਗੁੱਲ ਨਾ ਗੁੱਲ ਸਥਾਨ ਰਹਿੰਦੇ। ਜਿਹੜੇ ਤਲਾਬ ਵਿੱਚੋਂ ਮੁੱਕ ਜਾਏ ਪਾਣੀ, ਉਹਨਾਂ ਮੱਛੀਆਂ ਦੇ ਨਹੀਂ ਪ੍ਰਾਣ ਰਹਿੰਦੇ। ਜਿਹੜੇ ਨਾਮ ਨਾ ਜਪਦੇ ਖਾਲਸਾ ਜੀ, ਉਹ ਤੇ ਮੋਇਆ ਜਿਉਂਦੇ ਹੀ ਮੋਇਆ ਸਮਾਨ ਲਈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਮਨੁੱਖਤਾ ਦੇ ਸਾਂਝੇ ਗੁਰੂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ, ਆਪ ਸਰਬੱਤ ਮਾਈ ਭਾਈ ਦੇਵਤਿਆਂ ਵਾਂਗ ਸਮਾਧੀ ਲਾ ਕੇ ਜੁੜ ਬੈਠੇ ਹੋ। ਸਤਿਗੁਰਾਂ ਦੇ ਇਤਿਹਾਸ ਦੀ ਪਾਵਨ ਵਿਚਾਰ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਢਾਡੀ ਵਾਰਾਂ ਰਾਹੀਂ ਸਿੱਖ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਕੁਝ ਸਮਾਂ ਨਸੀਬ ਹੋਇਆ ਹੈ। ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਦਾਤਾਰ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਹਾਜ਼ਰੀ ਲਵਾਈਏ। ਸਰਬੱਤ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਮਤ 1620 ਵਿੱਚ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੇ ਉਦਰ ਤੋਂ ਜਨਮ ਲੈ ਕੇ ਸੰਸਾਰ ਦੀ ਕਲਿਆਣਤਾ ਕਰਨ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਆਗਮਨ ਪਰਵ ਸਿੱਖ ਸੰਗਤਾਂ ਮਨਾ ਰਹੀਆਂ ਨੇ, ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਨੇ। ਪਿਆਰੇ ਗੁਰਸਿੱਖੋ, ਜਿਨ੍ਹਾਂ ਦੀ ਬਾਬਤ ਆਪ ਜੀ ਨੇ ਸਤਿਕਾਰਯੋਗ ਮਹਾਂਪੁਰਖਾਂ ਦੇ ਪਾਸੋਂ ਬੇਅੰਤ ਉਦਾਹਰਨਾਂ, ਉਹਨਾਂ ਦੇ ਜੀਵਨ ਸੰਬੰਧੀ ਵਿਚਾਰਾਂ ਸਰਵਣ ਕੀਤੀਆਂ ਨੇ, ਆਇਆ ਕਿਹੜਾ ਵੱਡਾ ਪੁਰਖ ਹੈ, ਭਾਰੀ ਜਨ ਮੰਜੀ ਹਲਾਈ ਸਾਡੀ ਸਾਰੀ, ਇਹ ਬਚਨ ਮੇਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਉਠਾਉਂਦਿਆਂ ਹੋਇਆਂ ਸੱਚਮੁੱਚੀ ਆਵਾਜ਼ ਦੇ ਕੇ ਮੇਰੇ ਸਾਹਿਬ ਨੇ ਆਖਿਆ, ਧਾਨੀ ਵਾਕਿਆ ਇਹ ਭਾਰੀ ਪੁਰਸ਼ ਹੋਵੇਗਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਆਵਾਜ਼ ਦਿੱਤੀ ਸੀ ਨਾ, ਉਸ ਵੇਲੇ ਬੀਬੀ ਭਾਨੀ ਜੀ ਨੇ ਅਦਬ ਦੇ ਨਾਲ ਹੱਥ ਜੋੜ ਕੇ ਆਖਿਆ, ਗੁਰਦੇਵ ਪਿਤਾ ਜੀ, ਇਹ ਕੋਈ ਹੋਰ ਨਹੀਂ, ਇਹ ਕੋਈ ਬਗਾਨਾ ਨਹੀਂ, ਤੁਹਾਡਾ ਦੋਹਤਾ ਹੈ, ਦੋਹਤਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਐਸਾ ਪਿਆਰ ਭਰਿਆ ਇਹ ਵਚਨ ਕੀਤਾ, ਕਹਿੰਦੇ ਦੋਹਤਾ ਬਾਣੀ ਕਾ ਬੋਹਿਤਾ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸਵਾਇਮਾਨ ਸਨ, ਜਿਨ੍ਹਾਂ ਨੇ ਪਿਆਰ ਦੇ ਨਾਲ ਇਹ ਵਚਨ ਕੀਤੇ। ਆਉਣ ਵਾਲੇ ਸਮੇਂ ਦੇ ਅੰਦਰ ਉਹਨਾਂ ਦਾ ਵਚਨ ਤਾਂ ਸੱਤ ਹੈ ਨਾ, ਵਿਚਾਰ ਚੱਲਦੀ ਹੋਈ ਅਗੇਰੇ ਪਹੁੰਚੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਦੇ, ਆਪਣੀ ਜ਼ਿੰਦਗੀ ਦੇ ਇਸ ਸੰਸਾਰ ਦੇ ਕੁਝ ਸਾਲ, ਆਪਣੀ ਜ਼ਿੰਦਗੀ ਦੇ ਆਪਣੇ ਦਾਮਾਨ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੇ। ਗੁਰਤਾ ਗੱਦੀ ਤੇ ਸੁਭਾਈਮਨ ਹੋ ਕੇ ਅੰਮ੍ਰਿਤਸਰ ਸਾਹਿਬ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਦੇ ਹਾਂ, ਉਸ ਸ਼ਹਿਰ ਨੂੰ ਵਸਾਉਣਾ ਕੀਤਾ ਔਰ ਪਾਵਨ ਸਰੋਵਰ ਦੀ

ਵੱਖਰੀ ਹੁੰਦੀ ਹੈ। ਬਾਬਾ ਪ੍ਰਿਥੀ ਚੰਦ ਵੱਡੇ ਸਨ, ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਸੇਵਾ ਵਿੱਚ ਹੱਥ ਬਿਠਾਉਂਦੇ, ਆਈ ਗਈ ਸੰਗਤ ਦੀ ਦੇਖਭਾਲ ਸਾਰਾ ਕੁਝ ਕਰਦੇ, ਬਾਖੂਬੀ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਸਨ। ਕੋਈ ਇਹਦੇ ਵਿੱਚ ਦੋ ਰਾਏ ਨਹੀਂ, ਪਰ ਸੇਵਾ ਕਰਨ ਦੇ ਨਾਲ ਨਾਲ ਮਨ ਦੇ ਅੰਦਰ ਇੱਕ ਬਹੁਤ ਵੱਡੀ ਲਾਲਸਾ ਹੈ। ਬਸ ਉਹ ਲਾਲਸਾ ਜਿਹੜੀ ਹੈ ਪਿਆਰੇ ਗੁਰਸਿੱਖੋ, ਕਿਸੇ ਵੀ ਮਨੁੱਖ ਦੇ ਦਿਲ ਵਿੱਚ ਆ ਜਾਏ, ਭਗਤੀ ਮਾਰਗ ਸੇਵਾ ਦੇ ਮਾਰਗ ਦੇ ਵਿੱਚ ਫਿਰ ਉਹ ਵਾਧਾ ਬਣ ਜਾਂਦੀ ਹੈ। ਬਾਬਾ ਪ੍ਰਿਥੀ ਚੰਦ ਦਾ ਜਿਹੜਾ ਮੇਨ ਨਿਸ਼ਾਨਾ ਮਕਸਦ ਮਿੱਥਿਆ ਹੋਇਆ, ਇਸ ਸੇਵਾ ਨੂੰ ਕਰਨਾ, ਅੱਗੇ ਹੋ ਕੇ ਸਾਰੇ ਕੰਮ ਕਾਰ ਨੂੰ ਸੰਭਾਲਣਾ, ਦੇਖ ਰੇਖ ਕਰਨੀ, ਪਰ ਮਗਰ ਜਿਹੜੀ ਲਾਲਸਾ ਉਹ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰਤਾ ਗੱਦੀ ਤੇ ਮੈਂ ਬੈਠਣਾ ਨਾ, ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਨਾ, ਵੱਡਾ ਵੀ ਮੈਂ ਹਾਂ। ਪਿਆਰੇ ਗੁਰਸਿੱਖੋ, ਸਮੇਂ ਸਮੇਂ ਸਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਵਰਜਦੇ ਰਹੇ, ਕਹਿੰਦੇ ਰਹੇ, ਕਿਉਂਕਿ ਸਤਿਗੁਰੂ ਦਾ ਸਮਰੱਥ ਨੇ ਨਾ, ਉਹ ਜਾਣਦੇ ਨੇ ਸਾਰਾ ਕੁਝ। ਪਿਆਰੇ ਗੁਰਸਿੱਖੋ, ਲਾਹੌਰ ਤੋਂ ਚੱਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਿਕਦੇ ਰਿਸ਼ਤੇਦਾਰਾਂ ਵਿੱਚੋਂ, ਕਿਉਂਕਿ ਜਨਮ ਹੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਸ਼ਹਿਰ ਚੂਨਾ ਮੰਡੀ ਮੁਹੱਲੇ ਵਿੱਚ ਹੋਇਆ, ਸਿਹਾਰੀ ਮੱਲ ਜੀ ਦਾ ਜ਼ਿਕਰ ਆਉਂਦਾ, ਜਿਨ੍ਹਾਂ ਨੇ ਆਣ ਕੇ ਬੇਨਤੀ ਕੀਤੀ ਸੀ, ਦਾਤਾ ਬੇਟੇ ਦੀ ਸ਼ਾਦੀ ਹੈ, ਤੁਸੀਂ ਕਿਰਪਾ ਕਰਕੇ ਦਰਸ਼ਨ ਦਾਰੇ ਬਖਸ਼ੋ। ਗੁਰੂ ਰਾਮਦਾਸ ਮਹਾਰਾਜ ਜੀ ਤਾਂ ਸੇਵਾ ਕਰਵਾ ਰਹੇ ਨੇ, ਹਜ਼ਾਰਾਂ ਸੰਗਤਾਂ ਦਾ ਆਉਣਾ ਜਾਣਾ, ਉਹਨਾਂ ਕਿਹਾ ਕੋਈ ਗੱਲ ਨਹੀਂ ਭਾਈ ਸਾਹਿਬ, ਜ਼ਰੂਰ ਆਵਾਂਗੇ, ਇਹਨਾਂ ਖੁਸ਼ੀਆਂ ਦੇ ਸਮਾਗਮਾਂ ਅੰਦਰ ਸਾਡੇ ਪਰਿਵਾਰ ਵਿੱਚੋਂ ਜ਼ਰੂਰ ਕੋਈ ਪਹੁੰਚੇਗਾ। ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੂੰ ਆਵਾਜ਼ ਮਾਰ ਕੇ ਭੇਜਿਆ, ਭੇਜਣ ਵਾਸਤੇ ਕਿਹਾ, ਨਾਲ ਜਾਣ ਵਾਸਤੇ ਕਿਹਾ, ਪਰ ਬਾਬਾ ਪ੍ਰਿਥੀ ਚੰਦ ਕਹਿੰਦੇ, ਪਾਸਾ ਵੱਟਦੇ ਹੋਏ ਗੱਲਾਂ ਨੂੰ ਆਲੇ ਟਾਲੇ ਪਾਉਂਦੇ, ਪਿਤਾ ਜੀ ਮੈਂ ਚਲਾ ਗਿਆ ਤੇ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਜਿੰਨੀ ਸੰਗਤ ਆਉਂਦੀ ਹੈ, ਥਾਂ ਪਰ ਥਾਂ ਸੰਗਤਾਂ ਨੂੰ ਟਿਕਾਉਣਾ, ਥਾਂ ਪਰ ਥਾਂ ਸੇਵਾ ਸੰਭਾਲ ਕਰਨੀ, ਸਾਰੀ ਜ਼ਿੰਮੇਵਾਰੀ ਤੁਹਾਨੂੰ ਪਤਾ ਕਿੰਨੀ ਵੱਡੀ ਹੈ, ਮਹਾਰਾਜੇ ਮੈਂ ਚਲਾ ਗਿਆ ਤੇ ਕੰਮ ਨਹੀਂ ਚੱਲਣਾ। ਗੁਰੂ ਮਹਾਰਾਜ ਜੀ ਨੇ ਸਮਝਾਇਆ, ਕੋਈ ਗੱਲ ਨਹੀਂ, ਕੰਮ ਤਾਂ ਚੱਲਦੇ ਰਹਿਣਗੇ, ਪਰ ਪ੍ਰਿਥੀ ਚੰਦ ਨੇ ਇਹਨਾਂ ਗੱਲਾਂ ਨੂੰ ਅਣਸੁਣੀਆਂ ਕਰ ਦਿੱਤਾ ਤੇ ਉੱਠ ਕੇ ਚਲਾ ਗਿਆ। ਮਹਾਦੇਵ ਜੀ ਨੂੰ ਨਾਲ ਜਾਣ ਵਾਸਤੇ ਕਿਹਾ, ਕਹਿੰਦੇ ਪਿਤਾ ਜੀ ਨਾ ਸੰਸਾਰ ਦੇ ਨਾਲ ਕੋਈ ਲਗਾਓ ਰੱਖਿਆ ਤੇ ਨਾ ਮੈਨੂੰ ਕਿਤੇ ਜਾਣ ਦੀ ਲੋੜ ਹੈ, ਬਸ ਇੰਨਾ ਕੁਝ ਕਹਿ ਕੇ ਆਪਣਾ ਖੇੜਾ ਛੁਡਾ ਗਏ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਹਮੇਸ਼ਾ ਬਚਪਨ ਤੋਂ ਲੈ ਕੇ ਅਦਬ ਤੇ ਪਿਆਰ ਦੇ ਨਾਲ ਸੰਗਤਾਂ ਵਿੱਚ ਵਿਚਰਨ ਵਾਲੇ, ਜਿੱਥੇ ਗੁਰਦੇਵ ਦਾ ਹੁਕਮ ਹੈ, ਜਿੱਥੇ ਸੇਵਾ ਦੀ ਲੋੜ ਹੈ, ਉਸ ਥਾਂ ਤੇ ਟਿਕ ਕੇ ਸੇਵਾ ਨਿਭਾਉਂਦੇ ਨੇ। ਆਪਣੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾ ਕੇ ਆਖਿਆ, ਬੇਟਾ ਤੁਸੀਂ ਲਾਹੌਰ ਜਾਓ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ, ਗੁਰਦੇਵ ਪਿਤਾ ਜੀ ਲਾਹੌਰ ਤਾਂ ਸ਼ਾਦੀ ਦੇ ਸ਼ੁਭ ਅਵਸਰ ਤੇ ਜਾਣ ਵਾਸਤੇ ਤੁਸੀਂ ਕਹਿ ਰਹੇ ਹੋ ਨਾ, ਖੁਸ਼ੀ ਦੇ ਸਮਾਗਮਾਂ ਵਿੱਚ ਜਾਣ ਵਾਸਤੇ, ਮਹਾਰਾਜ ਸਿਰ ਮੱਥੇ ਪ੍ਰਵਾਨ, ਮੈਨੂੰ ਤਾਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨ ਵਾਸਤੇ ਵੀ ਜਾਣਾ ਪਵੇ ਤੇ ਮੈਂ ਆਪ ਜੀ ਦੇ ਹੁਕਮ ਅੱਗੇ ਸਿਰ ਨਵਾਉਂਦਾ ਹਾਂ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਸਾਹਿਬ ਮਹਾਰਾਜ ਤੁਰੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਬਦਲ ਕੀਤਾ, ਕਹਿੰਦੇ ਜਦੋਂ ਸੁਨੇਹਾ ਭੇਜਾਂਗੇ ਉਦੋਂ ਆਉਣਾ ਹੈ, ਉਹਨਾਂ ਚਿਰ ਉੱਥੇ ਰਹਿ ਕੇ ਤੁਸਾਂ ਨੇ ਸੇਵਾ ਕਰਨੀ ਹੈ, ਸੰਗਤਾਂ ਵਿੱਚ ਸੱਚ ਦਾ ਸੰਦੇਸ਼ ਦੇਣਾ ਹੈ। ਕਿੰਨਾ ਹੀ ਸਮਾਂ ਲੰਘ ਗਿਆ, ਇਤਿਹਾਸ ਕਹਿੰਦਾ, ਮੈਂ ਗੱਲ ਨੂੰ ਸੰਖੇਪ ਕਹਿ ਕੇ ਇੱਕ ਰਚਨਾ ਆਪਣੇ ਸਾਥੀ ਵੀਰਾਂ ਤੋਂ, ਜੋ ਇਤਿਹਾਸਕ ਵਿਚਾਰ ਲਗਾਤਾਰ ਚੱਲ ਰਹੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬੇਨਤੀ ਕਰਨ ਲੱਗਿਆ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿੰਨਾ ਸਮਾਂ ਟਿਕੇ ਰਹੇ, ਇਤਿਹਾਸ ਕਹਿੰਦਾ ਚਿੱਠੀ ਭੇਜੀ, ਇੱਕ ਨਹੀਂ ਦੋ ਤਿੰਨ ਨੰਬਰ, ਪਿਆਰੇ ਗੁਰਸਿੱਖੋ, ਪਰ ਪ੍ਰਿਥੀ ਚੰਦ ਦੇ ਹੱਥ ਲੱਗਣ ਦਾ ਕਾਰਨ ਗੁਰੂ ਰਾਮਦਾਸ ਮਹਾਰਾਜ ਤੱਕ ਨਹੀਂ ਪਹੁੰਚੀਆਂ। ਅਖੀਰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ, ਅਜੇ ਗੁਰਤਾ ਗੱਦੇ ਤੇ ਨਹੀਂ, ਅਦਬ ਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣਾ ਬਣਦਾ ਹੈ, ਪਿਆਰੇ ਗੁਰਸਿੱਖੋ ਇੱਕ ਸੁਨੇਹਾ ਭੇਜਦੇ ਨੇ, ਚਿੱਠੀ ਭੇਜਦੇ ਨੇ ਸਿੱਖ ਨੂੰ ਪੱਕਾ ਕਰਕੇ ਕਿ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚਾਉਣੀ ਹੈ, ਕਿਸੇ ਨੂੰ ਰਸਤੇ ਵਿੱਚ ਨਹੀਂ ਦੇਣੀ। ਜਦੋਂ ਚਿੱਠੀ ਪੜ੍ਹੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਪਿਆਰ ਦੇ ਨਾਲ ਤੱਕਿਆ, ਅੰਕ ਨੰਬਰ ਪਿਆ ਹੋਇਆ 3, ਪਿਆਰੇ ਗੁਰਸਿੱਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰਾ ਕੁਝ ਜਾਣ ਲਿਆ। ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਵੀ ਪ੍ਰਿਥੀ ਚੰਦ ਦੇ ਪਹਿਨਣ ਵਾਲੇ ਉਸ ਕੋਟ ਦੇ ਵਿੱਚੋਂ ਉਹ ਚਿੱਠੀਆਂ ਵੀ ਮਿਲ ਗਈਆਂ। ਸਫਾ ਹੋਇਆ ਪ੍ਰਿਥੀ ਚੰਦ, ਸਮਾਂ ਤਾੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਭੇਜ ਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾ ਲਿਆ ਵਾਪਸ, ਘੁੱਟ ਕੇ ਗੱਲ ਵੱਕੜੀ ਵਿੱਚ ਲਿਆ। ਮਹਾਰਾਜ ਜੀ ਨੇ ਫਰਮਾਨਤਾ ਉਦੋਂ ਹੀ ਕਰ ਦਿੱਤਾ, ਕਹਿਣ ਲੱਗੇ ਜਿਹੜਾ ਪ੍ਰਿਥੀ ਚੰਦ ਅੱਜ ਲਾਹੌਰ ਜਾਣ ਵਾਸਤੇ, ਸ਼ਾਦੀ ਦੇ ਸਮੇਂ ਜਾਣ ਵਾਸਤੇ ਤਿਆਰ ਨਹੀਂ ਹੋਇਆ, ਖੁਸ਼ੀ ਦੇ ਸਮੇਂ ਜਾਣ ਵਾਸਤੇ ਤਿਆਰ ਨਹੀਂ ਹੋਇਆ, ਤੇ ਜਦੋਂ ਤੱਤੀਆਂ ਲੋਹਾਂ ਤੇ ਬਹਿਣ ਦਾ ਵਕਤ ਆਇਆ, ਉਦੋਂ ਕਦੋਂ ਉਸ ਪਾਸੇ ਜਾਣ ਵਾਸਤੇ ਤਿਆਰ ਹੋ ਗਏ। ਪਿਆਰੇ ਗੁਰਸਿੱਖੋ, ਸਮਾਂ ਆਉਣ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਵਾਸਤੇ ਗੁਰਬਾਣੀ ਦਾ ਇਸ ਸੰਸਾਰ ਦੇ ਵਿੱਚੋਂ ਭਵਜਲ ਤੋਂ ਪਾਰ ਉਤਾਰਾ ਕਰਨ ਵਾਸਤੇ ਨਾਮ ਬਾਣੀ ਦਾ ਜਹਾਜ਼ ਮਨੁੱਖਤਾ ਨੂੰ ਬਖਸ਼ਿਸ਼ ਕਰ ਦਿੱਤਾ ਹੈ, ਸਰਬ ਸਾਂਝਿਆਂ ਵਾਸਤੇ, ਸਾਰੀ ਮਨੁੱਖਤਾ ਦੇ ਵਾਸਤੇ ਹੈ। ਇੱਕ ਸ਼ਹਿਰ ਬੜਾ ਸੋਹਣਾ ਲਿਖਦਾ ਹੈ, ਉਹ ਕਹਿੰਦਾ, ਗੁਰੂ ਅਰਜਨ ਪੰਜਵੇਂ ਪਾਤਸ਼ਾਹ ਸੰਗਤੇ

ਜਾਣੋ ਰੱਜ ਦਾ ਇਹ ਦਰਬਾਰ, ਉਹਨਾਂ ਕਲਯੁਗੀ ਜੀਵਾਂ ਵਾਸਤੇ ਕੀਤਾ ਬੇੜਾ ਇਹ ਤਿਆਰ, ਜੋ ਪੜ੍ਹੇ ਸੁਣੇ ਮਨ ਲਾ ਕੇ, ਨਾ ਉਹ ਖਾਊ ਜਮਾ ਬਿਮਾਰ, ਤੇ ਜੋ ਪਾਠ ਕਰਾਵੇ ਇਸ ਦਾ, ਸ਼ਰਧਾ ਆਪਣੇ ਮਨ ਵਿੱਚ ਧਾਰ, ਟੋਟ ਰਹਿੰਦੀ ਕਿਸੇ ਨਾ ਗੱਲ ਦੀ, ਅਟੁੱਟ ਭਰੇ ਭੰਡਾਰ, ਇਸ ਬਾਣੀ ਨੂੰ ਜੇ ਖੋਜੀਏ ਲੱਭਣ ਦਾਤਾ ਕਈ ਹਜ਼ਾਰ, ਇਹ ਬਾਣੀ ਪੜ੍ਹ ਪੜ੍ਹ ਛੱਡ ਗਏ, ਚੋਰੀ ਕਈ ਨੇ ਚੋਰ ਹਜ਼ਾਰ, ਇਹ ਦਿੱਤਾ ਖਜ਼ਾਨਾ ਸ਼ਹਿਨਸ਼ਾਹ, ਆਪਣੀ ਦੇਹ ਦੇ ਕਸ਼ਟ ਸਹਾਰ, ਤੇ ਵਾਹਿਗੁਰੂ ਨਾਮ ਜਹਾਜ਼ ਹੈ, ਜੋ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰਕੇ ਸੇਵਦੇ ਸਤਿਗੁਰੂ ਪਾਰ ਉਤਾਰਨ ਹਾਰ। ਪਿਆਰੇ ਗੁਰਸਿੱਖੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਮਨੁੱਖਤਾ ਦੇ ਉੱਪਰ ਪਰਉਪਕਾਰ ਹੈ। ਖੈਰ, ਇਸੇ ਦੇ ਨਾਲ ਜੋ ਲੜੀਵਾਰ ਇਤਿਹਾਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਸੇ ਲੜੀ ਦੇ ਤਹਿਤ ਆਪ ਸੰਗਤ ਦੀ ਸੇਵਾ ਅੰਦਰ ਆਪਣੇ ਸਾਥੀ ਵੀਰਾਂ ਨੂੰ ਤੁਹਾਡੇ ਸਨਮੁਖ ਲਿਆ ਕੇ ਇੱਕ ਰਚਨਾ ਬੇਨਤੀ ਕਰ ਰਿਹਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਅੰਦਰ ਗੁਰੂ ਦੀ ਰਹਿਮਤ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨਤਾ ਦੀ ਅਵਸਥਾ ਤੱਕ ਪਹੁੰਚੇ ਹੋਏ ਗੁਰਸਿੱਖ, ਜਿਹੜੇ ਸੇਵਾ ਤੇ ਸਿਮਰਨ ਦੇ ਨਾਲ ਇਕਮਿਕ ਹੋ ਕੇ ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਨੇ, ਉਹ ਕਿਤੇ ਪਰਿਵਾਰ ਨੂੰ ਤੱਜ ਕੇ ਸੰਸਾਰ ਦੇ ਨਾਲੋਂ ਵੱਖਰੇ ਹੋ ਕੇ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਨਹੀਂ, ਉਹ ਮਨੁੱਖਤਾ ਦੇ ਅੰਦਰ ਹੀ, ਸੰਸਾਰ ਦੇ ਅੰਦਰ ਹੀ ਨਿਰੰਕਾਰ ਨੂੰ ਵੇਖ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸਨ। ਪਿਆਰੇ ਗੁਰਸਿੱਖੋ, ਜਦੋਂ ਮੈਦਾਨੇ ਜੰਗ ਅੰਦਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਹੋਏ ਦੁਸ਼ਮਣ ਦਾ ਟਾਕਰਾ ਗੁਰਸਿੱਖ ਕਰਦੇ ਨੇ ਸ਼ਸਤਰ ਆਪਣੇ ਹੱਥਾਂ ਵਿੱਚ ਉਠਾ ਕੇ, ਤੇ ਇਹਨਾਂ ਦੇ ਗੁਰੂ ਦੇ ਹਜ਼ੂਰੀ ਅੰਦਰ ਰਹਿ ਕੇ ਸੇਵਾ ਨਿਭਾਉਣ ਵਾਲਾ ਗੁਰਸਿੱਖ ਭਾਈ ਕਨਹੱਈਆ ਜੀ, ਜਿਨ੍ਹਾਂ ਦਾ ਜ਼ਿਕਰ ਚੱਲ ਰਿਹਾ ਸੀ, ਗੁਰਸਿੱਖੋ ਆਪਣੇ ਮੋਢੇ ਤੇ ਭਰੀ ਹੋਈ ਪਾਣੀ ਦੀ ਮਛਕ ਚੁੱਕ ਕੇ, ਚਿੱਟੇ ਪਾਏ ਹੋਏ ਵਸਤਰ ਪਹਿਨੇ ਹੋਏ, ਸਤਨਾਮ ਵਾਹਿਗੁਰੂ ਦਾ ਸਿਮਰਨ ਰਸਨਾ ਤੋਂ ਚੱਲਦਾ, ਹਿਰਦੇ ਤੋਂ ਚੱਲਦਾ ਹੈ, ਸਭ ਬਿਰਤੀ ਦੇ ਮਾਲਕ ਮੈਦਾਨੇ ਜੰਗ ਵਿੱਚ ਦੂਰ ਦੂਰ ਤੱਕ ਜਾ ਕੇ ਜਿਸ ਨੂੰ ਵੀ ਲੋੜ ਹੁੰਦੀ ਹੈ ਪਾਣੀ ਦੀ ਆਵਾਜ਼ ਦਿੰਦਾ ਹੈ, ਭਾਈ ਕਨਹੱਈਆ ਜੀ ਉਹਦੇ ਮੂੰਹ ਵਿੱਚ ਪਾਣੀ ਪਾਉਂਦੇ ਨੇ। ਇਸ ਗੱਲ ਨੂੰ ਵੇਖ ਕੇ ਸਿੱਖਾਂ ਨੇ ਰੋਸ ਪ੍ਰਗਟ ਕਰਕੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਖਿਆ, ਦਾਤਾ ਅੱਜ ਆਪਣੇ ਬਗਾਨਿਆਂ ਨਾਲ ਮਿਲ ਕੇ ਜਾਪਦੇ ਨੇ, ਸਾਡੇ ਨਾਲ ਰਹਿੰਦੇ ਜ਼ਰੂਰ ਨੇ, ਪਰ ਮਹਾਰਾਜ ਉਹ ਦੁਸ਼ਮਣ ਦਲਾਂ ਦਾ ਸਾਥ ਦਿੰਦੇ ਨੇ, ਜਿਨ੍ਹਾਂ ਨੂੰ ਮਾਰ ਕੇ ਅਸੀਂ ਧਰਤੀ ਤੇ ਸੁੱਟਦੇ ਹਾਂ, ਉਹਨਾਂ ਨੂੰ ਪਾਣੀ ਪਾਈ ਜਾ ਰਿਹਾ। ਭਾਈ ਕਨਹੱਈਆ ਜੀ, ਅਸੀਂ ਸਮਝਾਉਣ ਦਾ ਵੀ ਯਤਨ ਕੀਤਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਨਹੱਈਆ ਜੀ ਦੁਸ਼ਮਣ ਨੂੰ ਪਾਣੀ ਪਿਆਉਂਦੇ ਨੇ, ਜਾਂ ਉਹਨਾਂ ਨੂੰ ਬੁਲਾ ਕੇ ਲਿਆਓ ਇੱਥੇ ਸਾਡੇ ਕੋਲ, ਪਰ ਯਾਦ ਰੱਖਣਾ ਸਿੱਖ ਦੀ ਨਰਾਦਰੀ ਨਾ ਕਿਤੇ ਹੋਵੇ। ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਾਂ ਜਾਣਦੇ ਨੇ ਨਾ ਭਾਈ ਕਨਹੱਈਆ ਜੀ ਕਿਸ ਅਵਸਥਾ ਦੇ ਮਾਲਕ ਪਹੁੰਚ ਚੁੱਕੇ ਨੇ, ਬਣ ਚੁੱਕੇ ਨੇ। ਸਤਿਗੁਰਾਂ ਨੇ ਹਦਾਇਤ ਕੀਤੀ, ਗਏ ਸਿੱਖ ਭਾਈ ਕਨਹੱਈਆ ਜੀ ਨੂੰ ਕਹਿੰਦੇ ਭਾਈ ਕਨਹੱਈਆ ਤੈਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੱਦਿਆ। ਉਸੇ ਵਕਤ ਭਾਈ ਕਨਹੱਈਆ ਜੀ ਆ ਗਏ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ, ਆਣ ਕੇ ਟੇਕਿਆ ਮੱਥਾ, ਅਦਬ ਦੇ ਨਾਲ ਸਤਿਕਾਰ ਸਹਿਤ ਹੱਥ ਜੋੜ ਕੇ ਖਲੋ ਗਏ। ਮਹਾਰਾਜ, ਤੁਸਾਂ ਨੇ ਹੁਕਮ ਲਾ ਕੇ ਸੱਦਿਆ, ਕੀ ਹੁਕਮ ਹੈ ਗੁਰਦੇਵ ਸਤਿਗੁਰੂ ਜੀ? ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਕਨਹੱਈਆ ਤੇਰੇ ਵਿਰੁੱਧ ਸ਼ਿਕਾਇਤ ਆਈ ਹੈ। ਮਹਾਰਾਜ, ਅਣਜਾਣੇ ਵਿੱਚ ਨਾ ਜਾਣਾ ਕਿੰਨੀਆਂ ਭੁੱਲਾਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ, ਤੁਸੀਂ ਤਾਂ ਬਖਸ਼ਿੰਦ ਹੋ, ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਸਮਰੱਥ ਹੋ। ਮੇਰੇ ਸਤਿਗੁਰੂ, ਕਿਰਪਾ ਕਰਕੇ ਦੱਸਣਾ ਕਰੋ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਨਹੱਈਆ ਉਹ ਜਿੱਥੇ ਆਪਣੇ ਸੰਗੀ ਸਾਥੀਆਂ ਦਾ ਸਾਥ ਦੇਣਾ ਹੈ, ਇਹਨਾਂ ਦੇ ਨਾਲ ਰਹਿ ਕੇ ਸੇਵਾ ਕਰਨੀ ਹੈ, ਉੱਥੇ ਸ਼ਿਕਾਇਤ ਹੈ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਭਾਈ ਕਨਹੱਈਆ ਜੀ ਨੂੰ ਕੀ ਕਹਿ ਰਹੇ ਨੇ? ਤੇ ਅੱਗੋਂ ਗੁਰਸਿੱਖ ਭਾਈ ਕਨਹੱਈਆ ਜੀ ਸਤਿਗੁਰਾਂ ਦੇ ਚਰਨਾਂ ਤੇ ਚੁੱਕੇ ਅਦਬ ਦੇ ਨਾਲ ਕੀ ਜਵਾਬ ਦਿੰਦੇ ਨੇ? ਪ੍ਰਸ਼ਨ ਤੇ ਉੱਤਰ, ਸਵਾਲ ਤੇ ਜਵਾਬ ਇਸ ਰਚਨਾ ਵਿੱਚ। ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾਂ, ਢਾਡੀ ਭਗਵੰਤ ਸਿੰਘ ਸਾਂਗਣਾ ਬਾੜੋਵਾਲ, ਅਮਰਜੀਤ ਸਿੰਘ ਤਲਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਮਕਸੂਦਪੁਰ ਸੂਨ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਹੈ।

ਮੈਂ ਜਿਸ ਪਾਸੇ ਨਜ਼ਰ ਚੜਾਉਂਦਾ ਹਰ ਥਾਂ ਤੂੰ ਹੀ ਨਜ਼ਰੀ ਆਉਂਦਾ ਮੈਂ ਤਾਂ ਸਭ ਨੂੰ ਪਾਣੀ ਪਿਆਉਂਦਾ ਵਿੱਚ ਵਿਤਕਰਾ ਪਾਉਂਦਾ ਨਹੀਂ ਸਭ ਵਿੱਚ ਤੂੰ ਹੀ ਜਿਸ ਦਾ ਦੁਸ਼ਮਣ

ਰਾਨਣ ਤੂੰ ਤੇ ਆਇਆ ਜਾ ਪਰ ਰਾਨਣ ਕੀ ਕਿਤੇ ਟਿਕਾਉਣਾ ਨਹੀਂ ਨਜ਼ਰੀ ਆਉਂਦਾ ਨਹੀਂ ਮੈਨੂੰ ਸਭ ਚ ਤੂੰ ਹੀ ਦਿਸਦਾ ਦੁਸ਼ਮਣ

ਤੱਕ ਨਹੀਂ ਸਕਦੀ ਵੇਖਣ ਵਾਲੀ ਅੱਖ ਨਹੀਂ ਸਕਦੇ ਭੇਦ ਕਵੀ ਜਨ ਰੱਖਣੀ ਝੂਠ ਦੇ ਨਗਮੇ ਗਾਉਂਦਾ ਨਹੀਂ ਸਭ ਚ ਤੂੰ ਹੀ ਦਿਸਦਾ ਦੁਸ਼ਮਣ ਨਜ਼ਰੀ ਆਉਂਦਾ ਨਹੀਂ ਮੈਨੂੰ ਸਭ ਚ ਤੂੰ ਹੀ ਦਿਸਦਾ

ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੇਅੰਤ ਸੰਗਤ ਹਾਜ਼ਰੀ ਭਰ ਰਹੀ ਹੈ। ਇਤਿਹਾਸਿਕ ਕਦਰਦਾਨੀ ਕਰਦਿਆਂ ਆਪ ਜੀ ਵੱਲੋਂ ਬੇਅੰਤ ਮਾਣ ਭੇਜਿਆ ਗਿਆ। ਹਮੇਸ਼ਾ ਦੀ ਤਰ੍ਹਾਂ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਹੜੇ ਸਤਿਕਾਰਯੋਗ ਵੀਰ ਗਿਆਨੀ ਸੁਰਜੀਤ ਸਿੰਘ ਦੀ ਵਾਰਸ ਆਪਣੀ ਮਿਸਾਲ ਆਪ ਨੇ ਉਹ ਵੀ ਪਹੁੰਚੇ ਨੇ ਜੀ ਆਇਆਂ ਕਹਿਣਾ ਅਤੇ ਧੰਨਵਾਦ ਕਰਦਾ ਆਪ ਜੀ ਦੇ ਦਿੱਤੇ ਹੋਏ ਮਾਣ ਦਾ। ਵਾਹਿਗੁਰੂ ਕਿਰਪਾ ਕਰੇ ਹਾਜ਼ਰੀ ਸਾਰਿਆਂ ਦੀ ਦਰ ਤੇ ਪ੍ਰਵਾਨ ਹੋਵੇ। ਤਵੱਜੋ ਦਿਓ ਜੇ ਇਹੋ ਜਿਹੀ ਬਿਰਤੀ ਦਾ ਮਾਲਕ ਉਹੀ ਹੋ ਸਕਦਾ ਜਿਹਦੇ ਤੇ ਉਸ ਵਾਹਿਗੁਰੂ ਦੀ ਮਹਾਨ ਰਹਿਮਤ ਹੋਵੇ। ਜਿਹੜਾ ਸਮਦ੍ਰਿਸ਼ਟੀ ਦਾ ਮਾਲਕ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਮੇਰੇ ਦਾਤਾਰ ਕਹਿੰਦੇ ਭਾਈ ਕਨਈਆ ਸ਼ਿਕਾਇਤ ਆਈ ਹੈ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਬੜੇ ਅਦਬ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਝੁਕ ਕੇ ਬੇਨਤੀ ਕਰਕੇ ਭਾਈ ਕਨਈਆ ਜੀ ਕਹਿੰਦੇ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਅੰਦਰ ਦੁਨੀਆਂ ਦੇ ਵੱਖ ਵੱਖ ਧਰਮਾਂ ਦੇ ਬਣੇ ਹੋਏ ਆਗੂ ਤੇ ਠੇਕੇਦਾਰ ਕਹਾਉਣ ਵਾਲੇ ਦਾਤਾਰ ਜੀ ਉਹ ਇਸ ਸੰਸਾਰ ਦੇ ਅੰਦਰ ਦੂਜੇ ਦੇ ਧਰਮ ਨੂੰ ਹੜੱਪ ਲੈਣਾ ਚਾਹੁੰਦੇ ਨੇ। ਉਹ ਹਮੇਸ਼ਾ ਇਸ ਗੱਲ ਵਾਸਤੇ ਯਤਨਸ਼ੀਲ ਨੇ ਸਾਡੇ ਧਰਮ ਦਾ ਫੈਲਾ ਬਣ ਜਾਏ ਦੂਜਾ ਭਾਵੇਂ ਖਤਮ ਹੋ ਜਾਏ। ਪਰ ਦਾਤਾਰ ਜੀ ਆਪ ਜੀ ਦੇ ਹਜ਼ੂਰ ਰਹਿ ਕੇ ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਰੋਜ਼ਾਨਾ ਸਿੱਖ ਜਦੋਂ ਅਰਦਾਸ ਕਰਦਾ ਕਿਤੇ ਵੀ ਬੈਠਾ ਹੋਵੇ ਉਸ ਵੇਲੇ ਅਰਦਾਸ ਦੇ ਅੰਤਲੇ ਸ਼ਬਦਾਂ ਵਿੱਚ ਉਹ ਜ਼ਰੂਰ ਬੇਨਤੀ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਾਤਾਰ ਜੀ ਇਸੇ ਦਰਬਾਰ ਵਿੱਚੋਂ ਆਵਾਜ਼ ਆਉਂਦੀ ਏ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਨਦੇ। ਸੱਚੇ ਪਾਤਸ਼ਾਹ ਇਹ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਪਰਮੇਸ਼ਵਰ ਪ੍ਰਭੂ ਵੱਸਦਾ ਹੈ। ਦਾਤਾਰ ਜੋ ਕੁਝ ਮੈਨੂੰ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋਇਆ ਤੁਹਾਡੀ ਰਹਿਮਤ ਵਿੱਚੋਂ ਪ੍ਰਾਪਤ ਹੋਇਆ ਸੱਚਾਈ ਹੈ ਮੈਨੂੰ ਦੂਜਾ ਕੋਈ ਦਿਸਦਾ ਹੀ ਨਹੀਂ। ਜਿਹਨੂੰ ਮੈਂ ਪਾਣੀ ਪਿਆਉਂਦਾ ਮੈਨੂੰ ਤੇ ਉਹਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰੀ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਸਿੱਖੋ ਸਾਧਨਾ ਸਾਧਨ ਵਾਲੇ ਤੇ ਸੰਸਾਰ ਦੇ ਅੰਦਰ ਬੜੇ ਯਤਨਸ਼ੀਲ ਵੱਖੋ ਵੱਖਰੇ ਢੰਗ ਤਰੀਕਿਆਂ ਦੇ ਨਾਲ ਆਪਣੇ ਤਨ ਦੇ ਉੱਤੇ ਸੁਆਹ ਮਲ ਕੇ ਬਸੂਤੀ ਮਲ ਕੇ ਲੰਗੋਟੀਆਂ ਲਾ ਕੇ ਪੁੱਠੇ ਲੱਟ ਕੇ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹ ਕੇ ਪਰ ਜਿੰਨਾ ਚਿਰ ਦਿਲ ਦੇ ਵਿੱਚ ਹੋਮੇ ਨਹੀਂ ਜਾਂਦੀ ਦੁਨੀਆਂ ਦੀ ਵਾਹਵਾ ਨਹੀਂ ਛੱਡਦੀ ਉਹਨਾਂ ਚਿਰ ਉਸ ਮਾਲਕ ਦੇ ਦਰ ਤੱਕ ਪਹੁੰਚਣਾ ਬੜੀ ਔਖੇਰੀ ਬਾਤ ਹੈ। ਬਾਬਾ ਫਰੀਦ ਜੀ ਦਾ ਪਾਵਨ ਬੋਲ ਫਰੀਦਾ ਜੰਗਲ ਜੰਗਲ ਕਿਆ ਭਵੇਂ ਬਣ ਕੰਡਾ ਮੋੜੇ ਵਸੀ ਰੱਬ ਹੈ ਹਾਲੀਏ ਬਾਹਰ ਕਿਆ ਢੂੰਡੇ ਉਹ ਬਾਹਰ ਕਿੱਥੇ ਜਾ ਕੇ ਲੱਭਦਾ ਫਿਰਦਾ ਹੈ ਸੰਸਾਰ ਦੇ ਵਿੱਚੋਂ ਨਿਰੰਕਾਰ ਨੂੰ ਲੱਭ। ਮੇਰੇ ਸਾਹਿਬ ਦਾ ਫਰਮਾਨ ਇਹੋ ਵਿਸ ਸੰਸਾਰ ਤੁਮ ਦੇਖਦੇ ਇਹ ਹਰਕਾ ਰੂਪ ਹੈ ਪਰ ਰੂਪ ਨਜ਼ਰੀ ਆਇਆ। ਪਿਆਰੇ ਗੁਰਸਿੱਖੋ ਇੱਕ ਸਾਧਨਾ ਸਾਧਨ ਵਾਲਾ ਮੈਂ ਗੱਲ ਕਰਨ ਲੱਗਾ ਵੀ ਹੋਮੇ ਨੂੰ ਮਾਰਨਾ ਬੜਾ ਔਖਾ ਹੈ। ਤਨ ਨੰਗਾ ਗਰਮੀਆਂ ਦੇ ਦਿਨ ਚਾਰ ਚੁਫੇਰੇ ਆਪਣੇ ਅੱਗ ਦੇ ਭਾਂਬਰ ਬਾਲ ਕੇ ਤੇ ਵਿਚਕਾਏ ਆਪ ਬੈਠਾ ਹੈ। ਪਿੰਡ ਵਾਲੇ ਲੋਕ ਆਲੇ ਦੁਆਲੇ ਦੇ ਲੋਕ ਵੇਖਣ ਵਾਸਤੇ ਪਹੁੰਚੇ ਹੋਏ ਨੇ। ਬੜਾ ਜਪ ਤਪ ਕਰਨ ਵਾਲਾ ਸਾਧੂ ਮਹਾਤਮਾ ਉਹਦੇ ਚਾਰ ਚੁਫੇਰੇ ਅੱਗ ਬਾਲ ਕੇ ਉਸ ਅੱਗ ਦੀ ਵੀ ਉਹਨੂੰ ਪਰਵਾਹ ਨਹੀਂ। ਪਿਆਰੇ ਗੁਰਸਿੱਖੋ ਬੜੇ ਲੋਕ ਇਕੱਠੇ ਹੋ ਗਏ ਚਾਰ ਚੁਫੇਰੇ ਦਰਸ਼ਨ ਕਰਨ ਵਾਸਤੇ। ਵਾਹ ਵਾਹ ਇਹ ਸਾਧੂ ਆਏ ਨੇ ਇਹ ਮਹਾਤਮਾ ਆਏ ਨੇ ਇਹਨਾਂ ਦਾ ਜਪ ਤਾਂ ਬੜਾ ਬੜੇ ਕਰਨੀ ਕਮਾਈ ਵਾਲੇ ਨੇ। ਬੜੇ ਲੋਕ ਇਕੱਠੇ ਹੋ ਗਏ। ਜਦੋਂ ਸਾਰੇ ਲੋਕ ਇਕੱਤਰ ਨੇ ਇਹਨਾਂ ਵਿੱਚ ਇੱਕ ਕਰਨੀ ਵਾਲਾ ਕੋਈ ਪੈ ਭਾਵਨੀ ਵਾਲਾ ਤੇ ਪਿਆਰ ਵਾਲਾ ਵੀ ਆਣ ਪਹੁੰਚ ਉਹਨੇ ਵੀ ਆਣ ਕੇ ਵਾਹ ਵਾਹ ਕੀਤੀ ਕਿਆ ਬਾਤ ਹੈ ਬੜੇ ਸਾਧੂ ਮਹਾਤਮਾ ਨੇ ਲੋਕ ਵੀ ਸੋਭਾ ਕਰ ਰਹੇ ਸਨ। ਪਰ ਇਸ ਗੁਰਸਿੱਖ ਨੇ ਵੇਖ ਇਸ ਗੱਲ ਵਾਸਤੇ ਕਿ ਇਹਨੂੰ ਪਰਖ ਕੇ ਲੈਣਾ ਚਾਹੀਦਾ ਦੇਖਣਾ ਚਾਹੀਦਾ ਨੇੜੇ ਦੇ ਹੋ ਕੇ ਨਾ ਉੱਚੀ ਸਾਰੀ ਆਵਾਜ਼ ਦੇ ਨਾਲ ਕਹਿੰਦੇ ਵਾਹ ਬਈ ਵਾਹ ਕਿਆ ਬਾਤ ਹੈ ਬੜੇ ਮਹਾਤਮਾ ਕਰਨੀ ਵਾਲੇ ਨੇ ਜੇ ਕਿਤੇ ਇੱਕ ਕਮੀ ਨਾ ਹੁੰਦੀ। ਪਰ ਜਦੋਂ ਗੁਰਸਿੱਖ ਨੇ ਇਹ ਗੱਲ ਕਹੀ ਤੇ ਇੱਕ ਕਮੀ ਨਾ ਹੁੰਦੀ ਮਾੜੀਆਂ ਦੀਆਂ ਅੱਖਾਂ ਉਘਾੜ ਕੇ ਸਾਧੂ ਨੇ ਦੇਖਿਆ ਵੀ ਕਿਹੜਾ ਆ ਗਿਆ ਜਿਹੜਾ ਮੇਰੇ ਵਿੱਚ ਕਮੀ ਦੱਸਦਾ। ਬਸ ਥੋੜਾ ਸਮਾਂ ਲੰਘਿਆ ਇਸ ਸਿੱਖ ਨੇ ਇੱਕ ਵਾਰੀ ਫੇਰ ਦੁਬਾਰੇ ਇਹ ਬਾਤ ਦੁਹਰਾ ਕੇ ਆਖਿਆ ਬੜੀ ਕਰਨੀ ਕਮਾਈ ਵਾਲੇ ਸਾਧੂ ਮਹਾਤਮਾ ਨੇ ਜਪ ਤਪ ਕਰ ਰਹੇ ਨੇ ਅੱਗ ਦੇ ਭਾਂਬੜ ਬਾਹਰ ਬਲ ਰਹੇ ਨੇ ਇਹਨਾਂ ਨੂੰ ਤਾਂ ਵੀ ਪਰਵਾਹ ਨਹੀਂ ਪਰ ਜੇ ਕਿਤੇ ਇੱਕ ਕਮੀ ਨਾ ਹੁੰਦੀ ਤੇ। ਬਸ ਫਿਰ ਅੰਦਰ ਦਾ ਉਬਾਲ ਹੋਮੇ ਨੇ ਮਾਰਿਆ ਉਛਾਲਾ ਅੱਖਾਂ ਖੋਲ ਕੇ ਆਪਣੀ ਜ਼ੁਬਾਨ ਨੂੰ ਖੋਲਦਾ ਹੋਇਆ ਕਹਿੰਦਾ ਉਹ ਕਿਹੜੀ ਕਮੀ। ਬਸ ਸਿੱਖ ਚੁੱਪ ਰਿਹਾ ਜਦੋਂ ਤੀਜੀ ਕਵਾਰੇ ਗੱਲ ਦੁਹਰਾਈ ਨਾ ਜੇ ਕਿਤੇ ਇੱਕ ਕਮੀ ਨਾ ਹੁੰਦੀ। ਬਸ ਜਿਹੜਾ ਤਪ ਸਾਧਨਾ ਕਰ ਰਿਹਾ ਸੀ ਉਹਨੇ ਬਲਦੀ ਅੱਗ ਦੇ ਵਿੱਚੋਂ ਫੜਿਆ ਇੱਕ ਚੋ ਅੱਗੇ ਅੱਗੇ ਸਿੱਖ ਤੇ ਮਗਰ ਮਗਰ ਇਹ ਸਾਧੂ ਕਹਿੰਦਾ ਦੱਸਦਾ ਨੀ ਮੇਰੇ ਚ ਕਮੀ ਕੀ ਹੈ। ਸਿੱਖ ਕਹਿੰਦਾ ਬਸ ਇਹੋ ਹੀ ਆ ਜਿਹੜੀ ਤੂੰ ਕਰ ਰਿਹਾ ਹੋਰ ਤੇ ਕੋਈ ਕਮੀ ਨੀ। ਗੁਰਸਿੱਖੋ ਹੋਮਿਆਂ ਨੂੰ ਛੱਡਣਾ ਬੜਾ ਔਖਾ ਸੰਸਾਰ ਦੇ ਵਿਖਾਵੇ ਵਾਸਤੇ ਤੇ ਬੜਾ ਕੁਝ ਕੋਈ ਕਰਦਾ ਪਰ ਭਾਈ ਕਨਈਆ ਦੀ ਵਰਗਾ
ਕੋਈ ਵਿਰਲਾ ਹੀ ਸੇਵਕ ਹੈ ਜਿਹਨੇ ਉਸ ਪਰਮੇਸ਼ਰ ਦੇ ਰੰਗਣ ਵਿੱਚ ਰੰਗਿਆ ਹੋਇਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਅਥਾ ਸੂਰਾ। ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦੀ ਰੰਗਣ ਵਿੱਚ ਰੰਗ ਕੇ ਉਹਦੀ ਭੈ ਭਾਵਨੀ ਦੇ ਵਿੱਚ ਜਿਹੜਾ ਮਨੁੱਖ ਚੱਲਦਾ ਹੈ, ਪਿਆਰੇ ਗੁਰਸਿੱਖੋ, ਭਾਈ ਕਨਈਆ ਜੀ ਵਰਗਾ ਕੋਈ ਵਿਰਲਾ ਹੀ ਸੇਵਕ ਹੈ। ਜਦੋਂ ਮੇਰੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਖਲੋ ਕੇ ਭਾਈ ਕਨਈਆ ਜੀ ਨੇ ਬੇਨਤੀ ਕਰਕੇ ਆਖਿਆ, ਦਾਤਾ ਮੈਂ ਜਿਹਨੂੰ ਵੀ ਜਲ ਛਕਾਉਣਾ ਮੈਨੂੰ ਤੁਹਾਡੇ ਤੋਂ ਇਲਾਵਾ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਤੇ ਤੁਹਾਡੇ ਮੁੱਖ ਵਿੱਚ ਪਾਣੀ ਪਾਉਣਾ ਸੇਵਾ ਕਰਦਾ। ਪਿਆਰੇ ਗੁਰਸਿੱਖੋ, ਮੇਰੇ ਕਲਗੀਧਰ ਦਾਤਾਰ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਸਾਰੇ ਗੁਰਸਿੱਖਾਂ ਨੂੰ ਸੰਬੋਧਿਤ ਹੋ ਕੇ ਪਿਆਰ ਦੇ ਨਾਲ ਜੋ ਸ਼ਬਦ ਕਹਿ ਰਹੇ ਨੇ ਉਹਨਾਂ ਸ਼ਬਦਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਹੈ ਇਉਂ

ਇਸਨੂੰ ਸਤਿਗੁਰ ਨੇ ਦਿੱਤਾ ਉਹ ਤਾਂ ਤੇ ਵਾਦਾ ਇਸਨੇ ਅਪਣਾਇਆ ਕੀਤਾ ਉਹ ਤਾਂ ਤੇ ਵਾਦਾ ਇਸਨੇ

ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਮਤ ਜਾਣੋ ਕਿ ਭਾਈ ਘਨੱਈਆ ਤੁਹਾਡਾ ਦੁਸ਼ਮਣ ਹੈ। ਭਾਈ ਘਨੱਈਆ ਜਿਸ ਅਵਸਥਾ ਤੱਕ ਪਹੁੰਚ ਗਿਆ ਕੋਈ ਵਿਰਲਾ ਪਹੁੰਚ ਸਕਦਾ ਹੈ। ਇਹਨਾਂ ਦੇ ਨਜ਼ਰ ਅੰਦਰ ਇਹਨਾਂ ਦੇ ਧਿਆਨ ਅੰਦਰ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਤੋਂ ਬਣਾਈ ਖਾਲਕ ਸਲਕ ਖਲਕ ਮੈਂ ਖਾਲਕ। ਇਹ ਸੰਸਾਰ ਦੇ ਅੰਦਰ ਉਸ ਮਾਲਕ ਦੀ ਬਣਾਈ ਹੋਈ ਖਲਕਾਂ ਦੇ ਵਿੱਚ ਉਸ ਪ੍ਰਭੂ ਪਰਮੇਸ਼ਵਰ ਨੂੰ ਤੱਕਦਾ ਹੈ, ਉਸ ਅਕਾਲ ਨੂੰ ਤੱਕਦਾ ਜਿਹੜਾ ਕਾਲ ਤੋਂ ਰਹਿਤ ਹੈ, ਜਿਹੜਾ ਵਿਨਾਸ਼ ਤੋਂ ਰਹਿਤ ਹੈ। ਪਿਆਰੇ ਗੁਰਸਿੱਖੋ, ਭਾਈ ਘਨੱਈਆ ਜੀ ਨੂੰ ਘੁੱਟ ਕੇ ਮੇਰੇ ਸਤਿਗੁਰਾਂ ਨੇ ਗੱਲ ਵੱਕੜੀ ਵਿੱਚ ਲਿਆ। ਐਸੇ ਪਿਆਰ ਭਰੇ ਚੋਦ ਜਿਹੜਾ ਭਾਈ ਘਨੱਈਆ ਬਚਪਨ ਦੇ ਵਿੱਚ ਜਿਨ੍ਹਾਂ ਦੇ ਬੇਅੰਤ ਸਾਰੇ ਐਸੇ ਜੀਵਨ ਦੇ ਉਦਾਹਰਣ ਮਿਲਦੇ ਨੇ, ਕਿਉਂਕਿ ਇਹ ਪਰਿਵਾਰ ਨੱਥੂ ਰਾਮ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਜਨਮ ਲਿਆ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ, ਪਿੰਡ ਸੋਧਰੇ ਦੇ ਅੰਦਰ ਚਨਾਬ ਦੇ ਨਜ਼ਦੀਕ। ਪਿਆਰੇ ਗੁਰਸਿੱਖੋ, ਇਤਿਹਾਸ ਕਹਿੰਦਾ ਹੈ ਅਜੇ ਬਾਲ ਅਵਸਥਾ ਹੈ, ਛੋਟੀ ਅਵਸਥਾ ਦੇ ਵਿੱਚ ਹੀ ਆਪਣੇ ਪਰਿਵਾਰ ਆਪਣੇ ਘਰ ਦੇ ਵਿੱਚੋਂ ਕੁਝ ਧਨ ਆਪਣੀਆਂ ਜੇਬਾਂ ਵਿੱਚ ਪਾ ਕੇ ਚਲੇ ਜਾਣਾ ਤੇ ਬਾਹਰ ਗਰੀਬਾਂ ਦੇ ਵਿੱਚ ਉਹਨਾਂ ਕੋਲ ਵੰਡ ਆਉਣਾ ਜਿਨ੍ਹਾਂ ਨੂੰ ਲੋੜ ਹੈ। ਰਸਤੇ ਦੇ ਕਿਨਾਰੇ ਤੇ ਬੈਠਿਆ ਹੋਇਆ ਮਨੁੱਖਤਾ ਦੀ ਹਾਲਤ ਨੂੰ ਵੇਖਣਾ, ਰਸਤੇ ਦੇ ਕਿਨਾਰੇ ਤੇ ਜਾਂਦਿਆਂ ਉਸ ਵਕਤ ਦੇ ਆਪਣੇ ਆਪ ਨੂੰ ਹਾਕਮ ਕਹਾਉਣ ਵਾਲੇ ਪਠਾਨ ਮੁਗਲ ਕਹਾਉਣ ਵਾਲੇ ਜਿਨ੍ਹਾਂ ਨੇ ਵਿਗਾਰੀ ਫੜ ਲੈਣੇ ਤੇ ਆਪਣਾ ਬੋਝ ਆਪਣਾ ਭਾਰ ਦੂਜਿਆਂ ਦੇ ਸਿਰ ਉੱਤੇ ਚੁਕਾ ਕੇ ਕਈ ਕਈ ਮੀਲ ਤੱਕ ਲੈ ਕੇ ਜਾਣਾ, ਭੁੱਖੇ ਪਿਆਸਿਆਂ ਨੂੰ ਰੱਖਣਾ, ਪਾਣੀ ਦਾ ਘੁੱਟ ਤੱਕ ਨਾ ਦੇਣਾ, ਉਹਨਾਂ ਦਾ ਇਵਜਾਨਾ ਉਹਨਾਂ ਦੀ ਮਾਇਆ ਤੱਕ ਕੀ ਦੇਣੀ, ਉਹਨਾਂ ਨੂੰ ਬਣਦੀ ਮਿਹਨਤ ਤੱਕ ਕੀ ਦੇਣੀ ਹੈ, ਪਾਣੀ ਦਾ ਘੁੱਟ ਤੱਕ ਨਾ ਪਿਆਇਆ ਜਾਣਾ। ਇਹੋ ਜਿਹੇ ਹਾਲਾਤ ਭਾਈ ਘਨੱਈਆ ਜੀ ਜਦੋਂ ਤੱਕ ਦੇ ਹਿਰਦਾ ਕੁਰਲਾ ਉੱਠਦਾ ਜੇ ਅਕਾਲ ਪੁਰਖ ਵਾਹਿਗੁਰੂ ਇਸ ਸੰਸਾਰ ਦੇ ਅੰਦਰ ਬਣਾਏ ਹੋਏ ਸਾਰੇ ਇਨਸਾਨ ਤੇਰੇ ਇੱਕੋ ਜਿਹੇ ਨੇ, ਫਿਰ ਇਨਸਾਨ ਦੇ ਨਾਲ ਇਨਸਾਨ ਇੰਨਾ ਧੱਕਾ ਕਰਦਾ ਹੈ ਦਾਤਾਰ, ਇਹ ਤੇਰੀ ਕੈਸੀ ਰਚਨਾ ਹੈ, ਇਹ ਸਮਝਣ ਤੋਂ ਬਾਹਰ ਹੀ ਹੈ। ਕਹਿੰਦੇ ਨੇ ਭਾਈ ਘਨੱਈਆ ਜੀ ਕਈਆਂ ਦਾ ਭਾਰ ਤਾਂ ਆਪਣੇ ਸਿਰ ਉੱਤੇ ਚੁੱਕ ਕੇ ਕਈ ਕਈ ਮੀਲ ਤੱਕ ਤੁਰ ਜਾਂਦੇ, ਉਹਨਾਂ ਦੇ ਦੁੱਖ ਵਿੱਚ ਸਾਂਝੀ ਬਣ ਜਾਂਦੇ, ਹਮਾਇਤੀ ਬਣ ਜਾਂਦੇ ਅਗਲੇ ਨੂੰ ਸੁੱਖ ਦੇਣ ਵਾਸਤੇ। ਐਸਾ ਸੁਭਾਅ ਭਾਈ ਘਨੱਈਆ ਜੀ ਦਾ ਸੀ। ਪਿਆਰੇ ਗੁਰਸਿੱਖੋ, ਜਦੋਂ ਫਿਰ ਦਿੱਲੀ ਵਿਖੇ ਆਏ ਹੋਏ ਇੱਕ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜਿਨ੍ਹਾਂ ਦਾ ਨਾਮ ਭਾਈ ਨਨੂਆ ਜੀ ਹੈ ਇਤਿਹਾਸ ਦੇ ਅੰਦਰ, ਉਹਨਾਂ ਦੇ ਨਾਲ ਮੇਲ ਹੋਇਆ, ਸੰਗਤ ਹੋਈ, ਭਾਈ ਨਨੂਆ ਜੀ ਦੇ ਕੋਲੋਂ ਗੁਰੂ ਦੀ ਬਾਣੀ ਸਰਵਣ ਕੀਤੀ, ਮਨ ਅੰਦਰ ਐਸਾ ਭਾਉ ਉਪਜਿਆ, ਐਸਾ ਪਿਆਰ ਉੱਠਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਆਣ ਕੇ ਮੱਥਾ ਟੇਕਿਆ। ਸਤਿਗੁਰਾਂ ਤੋਂ ਖੁਸ਼ੀ ਲੈ ਕੇ ਦਾਤਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਦੇ ਨਾਲ ਜੇਲ੍ਹ ਜਾ ਕੇ ਇਹਨਾਂ ਨੇ ਇੱਕ ਆਪਣਾ ਅਸਥਾਨ ਬਣਾ ਲਿਆ, ਜਿੱਥੇ ਆਏ ਗਏ ਮਨੁੱਖਾਂ ਦੀ ਸੇਵਾ ਕਰਨੀ, ਇਲਾਕੇ ਦੇ ਅੰਦਰ ਜਿੱਥੇ ਲੋੜ ਹੈ ਉੱਥੇ ਖੂਹ ਉਸਾਰਨੇ, ਖੂਹ ਬਣਾਉਣੇ ਤਾਂ ਕਿ ਮਨੁੱਖਤਾ ਦਾ ਭਲਾ ਕਿਸੇ ਢੰਗ ਦੇ ਨਾਲ ਕੀਤਾ ਜਾ ਸਕੇ। ਐਸਾ ਦਰਦ ਰੱਖਣ ਵਾਲੇ ਭਾਈ ਘਨੱਈਆ ਜੀ ਸਨ ਬਚਪਨ ਤੋਂ ਲੈ ਕੇ। ਅੱਜ ਜਦੋਂ ਕਲਗੀਧਰ ਦਾਤਾਰ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਗੁਰਸਿੱਖਾਂ ਨੂੰ ਇਹ ਉਪਦੇਸ਼ ਦਿੰਦਾ ਆਖਿਆ, ਗੁਰਸਿੱਖੋ ਭਾਈ ਘਨੱਈਆ ਤੁਹਾਡਾ ਦੁਸ਼ਮਣ ਨਹੀਂ, ਉਹ ਤਾਂ ਕਿਸੇ ਦਾ ਵੀ ਦੁਸ਼ਮਣ ਨਹੀਂ, ਉਹ ਤਾਂ ਸਾਰਿਆਂ ਦਾ ਸੱਜਣ ਹੈ। ਇਹਨਾਂ ਦੇ ਸਾਹਮਣੇ ਨਾ ਕੋਈ ਆਪਣਾ, ਨਾ ਕੋਈ ਪਰਾਇਆ, ਨਾ ਕੋਈ ਬਗਾਨਾ ਹੈ। ਇਸ ਕਰਕੇ ਇਹਨਾਂ ਦੀ ਦ੍ਰਿਸ਼ਟੀ ਤਾਂ ਬਹੁਤ ਉਚੇਰੀ ਹੋ ਚੁੱਕੀ ਹੈ। ਮੇਰੇ ਸਾਹਿਬ ਨੇ ਭਾਈ ਘਨੱਈਆ ਜੀ ਨੂੰ ਆਖਿਆ, ਘਨੱਈਆ ਜਲ ਛਕਾਉਣ ਦੀ ਸੇਵਾ ਕਰ ਦੇਣਾ, ਕੱਲੇ ਜਲ ਛਕਾਉਣ ਦੀ ਨਹੀਂ, ਆ ਨਾਲ ਇੱਕ ਹੋਰ ਵੀ ਸੇਵਾ ਕਰਨੀ ਤੇਰੇ ਜੁੰਮੇ ਆ। ਮਹਾਰਾਜ ਉਹ ਕਿਹੜੀ? ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਮੈਦਾਨੇ ਜੰਗ ਵਿੱਚ ਡਿੱਗਿਆ ਹੋਇਆ ਦੀ ਪਾਣੀ ਪਿਆ ਕੇ ਸੇਵਾ ਕਰ ਦੇਣਾ, ਉੱਥੇ ਨਾਲ ਜਿਨ੍ਹਾਂ ਨੂੰ ਕੋਈ ਜ਼ਖਮ ਲੱਗੇ ਹੋਣ, ਫੱਟ ਲੱਗੇ ਹੋਣ, ਉਹਨਾਂ ਦੀ ਮਲਮ ਪੱਟੀ ਵੀ ਨਾਲ ਕਰਿਆ ਕਰ। ਮੇਰੇ ਕਲਗੀਧਰ ਦਾ ਤਾਰ ਭਾਈ ਘਨੱਈਆ ਜੀ ਨੂੰ ਕੀ ਬਖਸ਼ਿਸ਼ਾਂ ਕਰਦੇ ਨੇ, ਸਰਵਣ ਕਰੋ ਇਹਨਾਂ ਅੱਖਰਾਂ ਦੇ ਅੰਦਰ, ਆਪ ਸੰਗਤ ਦੀ ਸੇਵਾ ਅੰਦਰ ਜਿੱਤਾ ਇਹ ਬੇਅੰਤ।

0: ਮਾਰਨਾ
1: ਉਹ ਕੁੰਡੀ ਖੋਲਤੀ ਦਿਲਾਂ ਦੀ ਦਿਲੀ ਯਾਰਨਾ ਲਾਇਆ ਛਾਤੀ ਨਾਲ ਘੁੱਟ ਕੇ ਪਿਆਰਨਾ
0: ਆਪਣੇ ਮਰਗ ਤੇ ਪੈ ਜਾ
1: ਸਾਰਿਆਂ ਦੇ ਲਾਈ ਚੱਲ ਤੂੰ।

0: ਸਾਂਝ ਸਾਰਿਆਂ ਦਾ ਗੁਰੂ ਦਰਬਾਰ ਹੈ ਇੱਥੇ ਸਾਰਿਆਂ ਦਾ ਸਾਵਾਂ ਸਤਿਕਾਰ ਹੈ
1: ਬਾਕੀ ਦੁਨੀਆਂ ਦੇ ਕੰਨੀ ਗੱਲ ਕਹਿ ਜਾ
0: ਗੁਰੂ ਸਾਹਿਬ ਬੋਲੇ ਹੱਸ ਕੇ
1: ਹਾਲੇ

0: ਜਾਣਿਆ ਜਿੰਨੇ ਹੋਮੇ ਤੇ ਹੰਕਾਰ ਵੈਰੀ ਰਾਣਿਆ
1: ਤੂੰ ਸੱਚ ਸਿੱਖਾ ਸਿੱਖੀ ਨੂੰ ਪਛਾਣਿਆ ਤੂੰ ਤੇ ਨਾਨਕ ਗੁਰੂ ਦਾ ਭੇਦ ਜਾਣਿਆ
0: ਤੂੰ ਤੇ ਨਾਨਕ ਗੁਰੂ ਦਾ ਭੇਦ ਜਾਣਿਆ ਜਿੰਨੇ ਹੋਮੇ ਤੇ ਹੰਕਾਰ

0: ਸਾਹਿਬ ਬੋਲੇ ਹੱਸ ਕੇ ਹਲ ਮੈਨੂੰ ਪਤੀ ਦੀ ਨਾਲ ਲੈ ਜਾ ਉਹ ਗੁਰੂ ਸਾਹਿਬ ਬੋਲੇ ਹੱਸ ਕੇ ਹਲ ਮੈਨੂੰ ਪਤੀ ਦੀ ਨਾਲ ਲੈ ਜਾ ਉਹ ਗੁਰੂ ਸਾਹਿਬ ਬੋਲੇ ਹੱਸ ਕੇ
1: ਮੇਰੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭਾਈ ਕਨਈਆ ਜਿੱਥੇ ਜਲ ਛਕਾਉਣ ਦੀ ਸੇਵਾ ਕਰਕੇ ਜੀਵਨ ਦਾਨ ਦੇ ਰਿਹਾ ਹੈ ਹਰ ਇੱਕ ਨੂੰ ਤ੍ਰਿਪਤ ਕਰ ਰਿਹਾ ਇਸ ਤਰ੍ਹਾਂ ਕਰ ਆ ਮਲਮ ਤੇ ਪੱਟੀ ਵੀ ਨਾਲ ਲੈ ਜਾ ਜੇ ਕਿਤੇ ਮੈਦਾਨੇ ਜੰਗ ਵਿੱਚ ਲੱਗੇ ਹੋਏ ਗਹਿਰੇ ਫੱਟ ਤੈਨੂੰ ਕਿਸੇ ਦੇ ਜਾਪਦੇ ਨੇ ਨਾ ਨਾਲ ਜਲ ਵੀ ਛਕਾ ਤੇ ਉਹਨਾਂ ਦੀ ਮਲਮ ਪੱਟੀ ਵੀ ਨਾਲ ਕਰੀ ਜਾ ਪਿਆਰੇ ਗੁਰਸਿੱਖੋ ਐਸੀ ਦਇਆਲਤਾ ਮੇਰੇ ਕਲਗੀਧਰ ਪਾਤਸ਼ਾਹ ਜੀ ਭਾਈ ਕਨਈਆ ਦੀ ਜਲ ਛਕਾਉਣ ਦੀ ਸੇਵਾ ਕਰਦੇ ਨਾਲ ਫੱਟੜਾਂ ਦੇ ਫੱਟੜੀ ਬੰਨਦੇ ਪੱਟੀ ਕਰਦੇ ਨੇ ਉਹਨਾਂ ਤੇ ਮਲਮ ਲਾਉਂਦੇ ਨੇ ਉਹਨਾਂ ਨੂੰ ਸੁੱਖ ਦਿੰਦੇ ਆਰਾਮ ਦਿੰਦੇ ਨਹੀਂ ਕੋਈ ਆਪਣਾ ਤੇ ਨਹੀਂ ਕੋਈ ਪਰਾਇਆ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਨੇ ਪਿਆਰੇ ਗੁਰਸਿੱਖੋ ਇੱਥੋਂ ਤੱਕ ਪਿਆਰ ਕਹਿੰਦੇ ਨੇ ਕਿਰਪਾਨ ਪਹਿਨੀ ਹੋਈ ਸ੍ਰੀ ਸਾਹਿਬ ਪਹਿਨੀ ਹੋਈ ਤੇ ਕਿਸੇ ਸਿੱਖ ਨੇ ਆਖਿਆ ਭਾਈ ਕਨਈਆ ਤੂੰ ਤੇ ਦੂਜਿਆਂ ਨੂੰ ਵੀ ਜਲ ਛਕਾ ਕੇ ਦੁਸ਼ਮਣਾਂ ਨੂੰ ਵੀ ਉਹਨਾਂ ਦਾ ਸਾਥ ਦਿੰਦਾ ਆ ਕਿਰਪਾਨ ਕਾਹਦੇ ਵਾਸਤੇ ਪਾਈ ਹੈ ਕਹਿੰਦਾ ਇਸ ਕਰਕੇ ਪਾਈ ਆ ਵੀ ਜੇ ਕੋਈ ਦੁਸ਼ਮਣ ਮਾਰਨ ਵਾਸਤੇ ਆਵਾ ਤੁਹਾਨੂੰ ਇਹ ਗੱਲ ਕਹਿ ਸਕਾਂ ਓਏ ਆਪਣੀ ਕਿਰਪਾਨ ਨਾਲ ਨਹੀਂ ਆ ਮੇਰੇ ਸਤਿਗੁਰਾਂ ਨੇ ਮੈਨੂੰ ਜੋ ਕਿਰਪਾਨ ਬਖਸ਼ਿਸ਼ ਕੀਤੀ ਆ ਨਾ ਮੇਰੇ ਗੁਰੂ ਦੀ ਕਿਰਪਾਨ ਦੇ ਨਾਲ ਮੈਨੂੰ ਮਾਰ ਪਿਆਰੇ ਗੁਰਸਿੱਖੋ ਭਾਈ ਕਨਈਆ ਜੀ ਐਸੀ ਸੇਵਾ ਕਰਕੇ ਪਰਮ ਪਦ ਨੂੰ ਪ੍ਰਾਪਤ ਹੋ ਗਏ ਮੇਰੇ ਕਲਗੀਧਰ ਪਾਤਸ਼ਾਹ ਜੀ ਦੀ ਉਹਨਾਂ ਦੇ ਰਹਿਮਤ ਹੋਈ ਸੇਵਾ ਪੰਥੀ ਇੱਕ ਜੋ ਸੱਚ ਚੱਲਦੀ ਹੈ ਉਹਦੇ ਵਿੱਚ ਬੜੇ ਬੜੇ ਕਰਮੀ ਕਮਾਈ ਵਾਲੇ ਗੁਰਸਿੱਖ ਨੇ ਤੇ ਭਾਈ ਕਨਈਆ ਜੀ ਤੋਂ ਅਗੇਰੇ ਚੱਲੇ ਨੇ ਪਿਆਰੇ ਗੁਰਸਿੱਖੋ ਭਾਈ ਕਨਈਆ ਜੀ ਨੇ ਇਹ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਵੀ ਵੱਸ ਜਾਓ ਕਿਣਕਾ ਰਹਿਮਤ ਦਾ ਦਿਆਲਤਾ ਦਾ ਸਾਡੇ ਹਿਰਦੇ ਵਿੱਚ ਵੀ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਏ ਤਾਂ ਕਿ ਇਸ ਜੀਵਨ ਦੇ ਅੰਦਰ ਜਿਹੜਾ ਸਾਨੂੰ ਮਿਲਿਆ ਸਬੱਬ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਜਿੱਥੇ ਅਸੀਂ ਹਰ ਬੰਦਾ ਆਪਣੇ ਭਲੇ ਵਾਸਤੇ ਯਤਨਸ਼ੀਲ ਹੈ ਮਹਾਰਾਜ ਕਿਰਪਾ ਕਰੋ ਸਾਡੇ ਜੀਵਨ ਵਿੱਚ ਸਾਡੇ ਕੋਲੋਂ ਕਿਸੇ ਦੂਜੇ ਦਾ ਵੀ ਭਲਾ ਹੋ ਸਕੇ ਕਿਸੇ ਦੇ ਅਸੀਂ ਕੰਮ ਆ ਸਕੀਏ ਤਾਂ ਕਿ ਸਾਡਾ ਆਉਣਾ ਇੱਥੇ ਸਫਲਾ ਹੋ ਜਾਏ ਐਸੀ ਦਾਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਾਂ ਸਾਰੇ ਮੰਗੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਆਪ ਜੀ ਵੱਲੋਂ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰੀ ਮਾਇਆ ਨਾਲ ਮਾਣ ਭੇਜਿਆ ਗਿਆ ਸਤਿਗੁਰਾਂ ਦੇ ਚਰਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ ਵਾਹਿਗੁਰੂ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਦੀ ਆਓ ਹੁਣ ਆਪਾਂ ਸਾਰੇ ਮਿਲ ਕੇ ਸਮਾਪਤੀ ਦਾ ਸਮਾਂ ਹੋ ਗਿਆ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰਨ ਕਰੀਏ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਮਿਲ ਕੇ ਕਰਨੇ ਨੇ ਆਨੰਦ ਸਾਹਿਬ ਜੀ ਦੀ ਬਾਣੀ ਪਿਆਰ ਤੇ ਸਤਿਕਾਰ ਸਾਹਿਬ ਆਪਾਂ ਜਾਪ ਕਰੀਏ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call
3: 250-392-3874.

ਦੇਸ ਨਾ ਕੋ ਭੇਸ ਹੁੰਦਾ ਫੱਕਰਾਂ ਦਾ ਮਾਏ ਦੇਸ ਨਾ ਕੋ ਭੇਸ ਹੁੰਦਾ ਫੱਕਰਾਂ ਦਾ ਮਾਏ ਕੰਮ ਦਰ ਦਰ ਆਲੇ ਖਿੱਚ ਗੌੜਾ ਹੋ ਗਿਆ ਹਿਸਾਬ ਅੱਜ ਤੇਰਾ ਮੇਰਾ ਮਾਏ ਤੇਰਾ ਮੁੜ ਤੇਰੀ ਨਗੇਰੀ ਨਾ ਪੌੜਾ ਹੋ ਗਿਆ ਹਿਸਾਬ ਅੱਜ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-392-3874. ਕਰਨਾ ਮੈਂ ਸਭ ਦੁੱਖ ਹਰ

कमर छोटी है, तुम समर्थ बड़ा मेरी मत खोली है। इसके वास्ते जरा सानू कौमी नाम दिता है सिख, अह मनो कितने जन्म भी तेरे भवजान सीखन बाकी रहेगा। पूरा सीखना तो समझना कठिन है। वो सिख ही नहीं जरा दावा करे मैं सब कुछ जानना, तो फिर की सीखेगा? तो सब कुछ जानना। गुरु नानक देव जी महाराज कहें अनजान अज्ञानी समझ लेना उसने, जिहड़ा कहिंदा मैं सब कुछ जानना। सोई अजान अनजान है वो, कौन? सोई अजान कहे मैं जानिया, जानन हार न छानिया। जिहड़ा दावा करदा मैं सब कुछ जान लिया, महाराज कहण अनजान है। फिर ज्ञानी कौन है, जानकार कौन है? जो जान लैंदा है मैं नहीं जान सकता, मेरी जानकारी सीमित है। तो महान है, पर इतना तो पता चल गया मेरी जानकारी तो बढ़ जाए, मेरी समझ तो बढ़ जाए, हृदय याद करने लग पाए। अमीर खुसरो कहते हैं कि कोई संबंध है खुदा नाल याद आता, बाकी नहीं। खून का संबंध उस नाल जोड़ नहीं सकते, निराकार है, खून तो है ही। रंग रूप का संबंध उस नाल जोड़ नहीं सकते, रंग रूप उसका है। मजहब का संबंध उस नाल जोड़ नहीं सकते, मजहब उसका है ही। बोल कलवी दर्द मैं फिर दस रहा, नमस्तम अमजवे नमस्कार है प्रभु है, तेरा कोई मजहब कोई नहीं। ना तो हिंदू है, ना तो मुस्लिम है, ना तो सिख है, ना तो ईसाई है, ना तो यहूदी है, ना तो पारसी है, ना तो जैनी है, ना तो बोधी है। दुनिया के आठ वे धर्म जेदे चार भारत देश पैदा हो, चार मिडल ईस्ट देश पैदा हो। पुराना धर्म भारत एक सनातन मत है, जो अजकल लोग हिंदू धर्म कहते हैं। हिंदू शब्द 1500 साल पुराना है, इस तो पुराना है, इसमें ना रहिए। पुराना धर्म सनातन मत, नवा धर्म सिख मत। मिडिल ईस्ट से ये धर्म पैदा है, पुराना धर्म यहूदी, नवा धर्म इस्लाम। साढ़े 3000 साल पहले मूसा होए ने उन्होंने भी यहूदी परंपरा चली, 5000 साल पहले सनातनी ऋषि होए ने भारत के उन्होंने सनातन धर्म चले। भारत के पुराना धर्म सनातन, सनातन के अर्थ भी ने पुराना, और मिडिल ईस्ट से पुराना धर्म यहूदी, नवा इस्लाम भारत एक नवा धर्म सिद्ध है। इन जो 8 धर्म ने इन्होंने परमात्मा नहीं आता, बाकी दुनिया दिया सारिया जिड़िया परंपरावान ने पंथ ने इन्हों 28 मजबा के ही मंथ है, छोटिया छोटिया शाखा सिखा च भी कई निकलिया है। फलाने जथे का सिंह है, फलाने जथे का सिंह है, फलाने जथे का सिंह है, ये फलाने संतान का सिंह है, फलाने डेरे का सिंह है, गुरु का सिंह लगने का औखा हो जाए। इस तरह हर मजहब के फिरके बने, पर मूल 8 ने। इन्हों 8 मजहबों की बंदिश से प्रभु नहीं आता, ना वो हिंदू है, ना मुस्लिम, ना सिख, ना ईसाई, ना यहूदी, ना पारसी, ना जैनी, ना बौद्ध।
नमस्तम अमल वे नमस्कार प्रभु कर, कोई मतलब नहीं है। तो मजहब की सांझ की बनाई है परमात्मा नाल है ही नहीं, फिर भाषा की सांझ बना ली है। पंजाबी बोलता होगा तो अपना मित्र होगा, मैं पंजाबी बोलता हूं पंजाबी बोलता होगा, मैं इंग्लिश बोलना इंग्लिश बोलता होगा, मैं पर्शियन बोलता हूं पर्शियन बोलता होगा, ऐसी कोई भाषा परमात्मा की नहीं, इस तरह की कोई भाषा ना भारतीय बोलता ना इंग्लिश बोलता है, ना पंजाबी बोलता है, ना सिंधी बोलता है, ना बंगाली बोलता है, ना चाइनीज बोलता है, ना अरबी बोलता है। फिर जीवन के बोलन कैसे समझ, असीं जो अरदासां कर रहे हैं, कोई अरबी कर रहे हैं, कोई इंग्लिश कर रहे हैं, कोई पंजाबी कर रहे हैं, कोई संस्कृत कर रहे हैं, कैसे समझ। अखरों के जो मनुख की भावना है वो उसको समझ, पाख्या भाव आवा, पूरी भाषा भाव है, प्रेम भावना, किसी बोलना में भावना है कि नहीं, किसी सेवा में भावना है कि नहीं, किसी दान पुण्य में भावना है कि नहीं, किसी गुरुद्वारे आने में भावना है कि नहीं, ये देख रहा है भाषा का संबंध, रंग रूप का संबंध, मजहब का संबंध, मुल्क का संबंध, कई देरी असी चलो अमेरिकन आ परमात्मा अमेरिकन होगा, असी हिंदुस्तानी हाँ प्रभु हिंदुस्तानी होगा, असी चीनी हाँ चाइनीज होगा, संबंध जोड़ने उसका कोई गुरुद्ध नहीं। मुल्क नु सामने रख के परमात्मा नाल संबंध नहीं जोड़ सकते क्योंकि उसका कोई मुल्क नहीं, भाषा नु सामने रख के उस नाल संबंध नहीं जोड़ सकते उसका कोई कोई भाषा, मजहब नु सामने रख के भी संबंध नहीं जोड़ सकते उसका कोई मजहब, रंग रूप नु सामने रख के भी उसके नाल संबंध नहीं जोड़ सकते कोई रंग रूप नहीं, चक्र चैन हर वर्ण का हर बात नहीं, रूप रंग अरेक भेद को कह ना सकते, एक संबंध जोड़ सकते हैं जब इन संस्कृत सिमरन कहते हैं, पंजाबी चेता कहते हैं, उर्दू की याद कहते हैं, फकीर अमीर पुत्र कहता है हे खुदा की करिए संबंध भी तेरे नाल नहीं जोड़ता मेरे को नहीं जोड़ता, क्यों अब तो यार दे रक्त गांव की भी पहुंच नहीं, दोस्तों ने कितनी दूर बसाई है बस्तियां, अरे मेरे दोस्त कितनी दूर है तेरी बस्ती, मेरी याद नहीं पहुंचती, तेन याद कर बैठना परिवार याद आता तो नहीं आता, हिंदू परमात्मा तेन याद कर बैठना पदार्थ याद आने तो नहीं, हे निरंकार तेन याद कर बैठना संसार याद आना, पहुंच जाती है मेरी याद संसार तक, पहुंच जाती है मेरी याद पदार्था तक, पहुंच जाती है मेरी याद परिवार तक, हे प्रभु तेरे तक नहीं है, नहीं पहुंच क्या रिश्ता भी नहीं होता, संबंध भी नहीं, और मैं फिर अर्ज करा उसने चेते असी लेंगे उन्हें भी संबंध जोड़ के रखे साढ़े चेते उन्हें संबंध जोड़े इंदिरा भाई गुरदास जी ने कह दिया है चरण करण गुर एक पैदा जाए सतगुर कोट पैंदा आगे होए, अगर करोड़ों कदम परमात्मा ना चले मिलाप हो ही नहीं सकता, मनुख नु सिर्फ एक कदम याद
چلنا ہوتا ہے. ایک دفعہ تو یاد کر ہوتے تھے یاد کر کر منظور گیا اپنی معاف کرو گے کہ نہیں. ایک دفعہ بھی یاد نہیں ہوتا نہیں ہوتا. ٹھیک ہے چار گھنٹہ بعد کر رہا ہوئے گا یاد نہیں ہوتا. ٹھیک ہے روز کیرتن سن رہا ہوئے گا سمرتی نہیں چل رہی. ٹھیک ہے نماز پڑھتا ہوئے گا پوجا پاٹ کرتا ہوئے گا یاد نہیں پہنچ رہی. کچھ تو ایسے نے یاد نو پرماتما کی طرف چلا دے رہے کچھ بھی چاہے چلانے کی کوشش کر دیں یادہ پہنچ رہی ہے. اب تو یاد رفتگان کی بھی پہنچ نہیں. دوستوں نے کتنی دور بسائی ہے بستیاں. اے میرے دوست بہت دور ہے تیری بستی میری یاد نہیں پہنچتی نہیں دو دوریاں لاگو ہوندیاں نے پرماتما تو میری سمجھ تو دور ہے تو میری یادیں دور سمجھ بھی دوری سے نہیں مٹا سکتا. پرماتما ہمیشہ بے دور ہے بن کے پاتشاہ کی بانی کہ اوتار نہ پاوے ان پرمیشر پار برہم بے ان پر اوتار بھی نہیں جانے جڑا کنا کی جانے یہ بھی میں کر دیا جڑے کنے نہیں جانے اوتار بھی پورا نہیں جانے اوتار نہ پاوے ان من کتنا جانن کی کوشش کرے سدا بےن بنایا پورا جانن کی کوشش ہزاروں سال پہلے ایک مہان دارشنک چنتک نے کی تھی برہم جو چار ویداں کا رچیتا ہے سنگیت شاستر کا جنم داتا ہے کھگول ودیا کا جنم داتا ہے بڑا گیانی سی ہر بھگتی کو کہیں جتنا سنسار ہے میں اسے سارے پہلو جانتا ہوں اور یہ سنسار جس لیلا کار سے کھڑا ہے میں اس کو پورا جانتا ہوں. گرو نانک دیو جی مہاراج پرمان کر رہے ہیں نام کٹمب سات ور داتا برہما بالک سرشت گیا ہستا منا پہ سات ور داتا وشنو نے بر دیتا بھائی میری نصیحت ہے نو تو کھوجن دے سبب ہو تو سمجھن دے سبب ہو کہ جب سمجھ جائے نا سانو بھی دسے جب تو پورا جان لگے سانو بھی دسے. اس پران پرسنگ دھن گرو نانک دیو جی مہاراج اپنے بولا کے رائے سارے سامنے رکھے نال کٹمب سات ور داتا برہما بالن سرشت گیا چل پیا برہما اچھا ویلو میں ہم کھوج کر دیں واپس ادو آواں گا جب ساری کھوج کر لیں. دس دیا گا پرماتما اے ہے اور اے نہ ہے دس دیا گا برہمنڈ اے ہے اور اے نہ ہے پر بدل دوسری پنکتی گرو نانک دیو جی مہاراج کی کہنے ہیں نام کٹمب سات ور داتا برہما بالن سرشت گیا آگے انت نہ پایو تانتا کنس کھیڈ چار ہو جاتا ہے. برہمے کے ہون جب برد ہو گیا جوانی کھوج شروع ہوئی ایک اندازے کے مطابق بچی تینتی سال کا نوے سال کا یہ بڈا واپس آتا ہے بڈھے وشنو کو کہتا ہے بےنت بےنت بےنت جی شبد اس نے بڑے نیتی نیتی نیتی جو میں کھوجا ہے
یہ بھی نہیں ہے، اے بھی نہیں ہے، اے بھی نہیں ہے، اے بھی نہیں ہے، انت نہیں ہے، نیتی نیتی یہ بھی انت نہیں ہے، یہ بھی انت نہیں ہے، یہ بھی انت نہیں ہے۔ تو بلزوں کہنا پھر بھی ہے انتہا بے انت، جتنا اس نے یتن کیتا، جتنا اس کے کول دماغ سی، سیانے کہنے مڑ کے اس طرح کا دماغ نہیں بنے، ہر پہلو کی کھوج کی انہیں، یہ بھی کھوج کی آوازاں اس برہمنڈ میں جتنی نے سات نے سات سو کی انہیں یہ بھی کھوج کی زبان جو رس مان دی ہے چھ ہے، میٹھا ہے، سلونا ہے، کولا ہے، کٹہرا ہے، کھٹ مٹلا ہے، جلدی اس نے بھی انہیں لیا ٹھیک انہیں لیا رس چھ نے، کوڑا بھی رس، مرچا بن رہا یہ بھی رس، مرچا نام انسار سبزی کہتے نہیں کھیتی کھیتی جا رہی ہے، مرچا ہو گیا نندا سواد یہ انہیں گنتی کی تھی جو کن سنتے ہیں سو رس سات ہے، جو رس زبان مان لیے چھ ہے، جو رنگ اکھان دیکھ لیا نے نہ دعاؤں مل کے جنہوں مل کے ہو رنگ رنگ بڑھتے جاؤں مول روپ جنا من دیا حالت بھی اس نے نو بیان کی، غرض کی جیڑی کھوج اس نے کی اپنے آپ ایک مہان ہے اور ہر پہلو کی کھوج سجے کبھی تو اچھے پتا کہ چار مو چار مو نہیں تھا اس چکر چلا پہ ایک رشی کو کہنے نے سہنسر باؤ ہزاراں باوا سنگ ہزاراں باوا ہون سے میرے گھر پورا حال پودے دل سے چھوٹا ہو گیا، ہزاراں باوا ایک نہیں چھوٹا ہو گیا نہیں، پوری دو باوا نے اتنا بل سے کہ ہزاراں باوا دے ہاتھ جڑ جاتے ہیں، ہزاراں ہاتھ جوڑ کے پودے کو کھڑے ہو گئے، دو بات سہنسر بابو نے ہزاراں بابا نے کیوں یہاں دو ہاتھوں کے قابو دیکھنے ہزاراں بابا، کوئی دس سر راون دے نہیں سن، دس مہان سر جو سوچ کرتے ہیں بندہ سوچ رہا، دس مہان سر جو یاد کر سکتے ہیں وہ کلا یاد، سر اتنا انہیں بھی ہر پہلو کی کھوج کی تھی، یہ بھی میں کرا راون بھی اپنے آپ ایک مہان پنڈت مہان گیانی اور میرے خیال سارے بھارت دیش اگر راون نال کسی نے انصاف کیتا کیول گرو ارجن دیو اور کسی نے پنکھی میں تھوڑے سامنے رکھا چوبولے محلہ پنجاب کمن جو اس پریم کی دم جو ہوتی ساتھ راون ہوتے سو رنگ نے جن سر دینے کا اے دھن سمپدا دے بالک پیار دا سودا پربھو دے نام دا سودا جی مایا کی دمڑیاں آنا راون کوئی رنگ بھکاری نہیں تھی، راجا سی سونے کے رنگ کا سی، انہیں اپنا سیس کر کے بول شیو جی، شیو جی نے جوڑے انہیں پھر کٹے، شیو جی نے جوڑے انہیں پھر کٹے، شیو جی نے منگیا بھی نہیں کٹ کے اگوں رکھے، کلگی بھر نے پانچ تیرہ کی منگ بھی کی ادے سے بچ گئے، ادیا تو ادے ماتا جی کو چلے گئے، لال جی کو کی ہو گیا ابھی کوئی بکرے سر بن گئے، سر بن گئے اے ننگی تلوار مل کے
ਅੱਖਾਂ ਵੀ ਲਾਲ ਨੇ। ਸਮਝਾਓ ਉਹਨਾਂ ਨੂੰ ਕਿਧਰੇ ਤਲਵਾਰ ਚਲਾ ਨਾ ਦੇ। ਅੱਧੇ ਬਦ ਗਏ ਪਰਦਿਆਂ ਤੋਂ, ਅੱਧੇ ਮਾਤਾ ਜੀ ਕੋਲ ਚਲੇ ਗਏ। ਜਿਹੜੇ ਬੈਠੇ ਸਨ ਉਹ ਵੀ ਖਿਚਰੇ ਗਏ, ਕੰਬਦੇ ਗਏ। ਖੜਾ ਹੋਇਆ ਦਇਆ ਸਿੰਘ, ਕਹਿਣ ਲੱਗੇ ਦਾਤਾ ਮੰਗਦੇ ਕਿਉਂ? ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ 'ਤੇ ਰੱਖਿਆ ਸੀ ਅਸੀਂ ਤਾਂ ਉਸ ਦਿਨ ਦਾ ਸਮਝਿਆ, ਤੁਹਾਡਾ ਸਾਡਾ ਹੈ ਹੀ ਅਸੀਂ ਤਾਂ ਉਸ ਦਿਨ ਦਾ ਸਮਝ ਕਿਉਂ ਮੰਗਦੇ? ਐ ਜਿਹੜੇ ਹੈ ਹੀ ਤੁਹਾਡਾ ਮੰਗ ਕੀਤੀ। ਸ਼ਿਵ ਜੀ ਨੇ ਮੰਗ ਨਹੀਂ ਕੀਤੀ, ਰਾਵਣ ਕੱਟ ਕੇ ਰੱਖਿਆ। ਤਾਂ ਖੁਦ ਅੰਦਾਜ਼ਾ ਲਗਾਓ ਕਿਤਨਾ ਕੁ ਪ੍ਰੇਮੀ ਸੀ, ਕਿਤਨਾ ਕੁ ਸ਼ਰਧਾਲੂ ਸੀ, ਕਿਤਨਾ ਕੁ ਬਹਿਰਾਮੀ ਸੀ ਔਰ ਕਿਤਨਾ ਕੁ ਗਿਆਨੀ ਸੀ। ਉਹਨੂੰ ਸਮਝ ਸੀ ਭਾਵੇਂ ਸੋਨੇ ਦੀ ਰੰਗ ਹੈ, ਭਾਵੇਂ ਧਨ ਸੰਪਦਾ ਹੀਰੇ ਜਵਾਹਰ ਮੇਰੇ ਕੋਲ ਬਹੁਤ ਨੇ, ਪਰ ਇੱਕ ਮਹਾਂਪੁਰਸ਼ ਦੀ ਅਸੀ ਮਾਇਆ ਦੀ ਦਮੜੀਆਂ ਨਾਲ ਨਹੀਂ ਮਿਲਦੀ। ਅਗਰ ਮਾਇਆ ਦੀ ਦਮੜੀਆਂ ਨਾਲ ਮਿਲ ਜਾਂਦੀ ਹੈ ਅਸੀ, ਤਾਂ ਸੰਤ ਵੀ ਮਾਇਆ ਹੀ ਹੋਵੇਗਾ, ਸੰਤ ਨਹੀਂ ਹੋਵੇਗਾ। ਇਹ ਰਾਵਣ ਨੂੰ ਸਮਝ। ਭਾਰਤ ਦੇ ਰਾਵਣ ਨੂੰ ਦੁਸ਼ਟ ਕਿਉਂ ਆਖਿਆ ਜਾਂਦਾ? ਖੂਬੀਆਂ ਵੀ ਬਿਆਨ ਕੀਤੀਆਂ ਨੇ ਤੁਲਸੀ ਨੇ ਰਾਮਾਇਣ, ਖੂਬੀਆਂ ਕਿਹੜੀਆਂ ਬਿਆਨ ਕੀਤੀਆਂ? ਜਦ ਤੀਰ ਲਗੇ ਹੈ ਰਾਵਣ ਨੂੰ, ਜ਼ਮੀਨ ਤੇ ਗਿਰੇ ਹੈ, ਰਾਮ ਲਕਸ਼ਮਣ ਨੂੰ ਕਹਿੰਦੇ ਨੇ ਆਪਣੇ ਘਰਾਂ ਨੂੰ, ਜ਼ਮੀਨ ਤੋਂ ਬੜਾ ਕੀਮਤੀ ਮਨੁੱਖ ਜਾ ਰਿਹਾ ਰਾਮਾਇਣ ਜੀ ਦਿਖਾਉਂਦੇ। ਇਹ ਜਿਹਾ ਸੰਸਾਰ ਤੋਂ ਬੜਾ ਇਹ ਕੀਮਤੀ ਮਨੁੱਖ ਜਾ ਰਿਹਾ, ਇਹਦਾ ਦਿਲ, ਇਹਦਾ ਦਿਮਾਗ ਖਜ਼ਾਨਾ ਹੈ, ਬੜਾ ਕੁਛ ਹੈ, ਬੜਾ ਕੁਛ। ਇਹ ਖਜ਼ਾਨਾ ਰੁਖਸਤ ਹੋ ਜਾਏ, ਲਕਸ਼ਮਣ ਕੁਝ ਲੈ ਕੇ ਆ ਜਾਂ ਕੁਛ ਲੈ ਕੇ ਆ, ਰਾਵਣ ਕੋਲ ਕੋਈ ਸਿੱਖਿਆ ਲੈ ਕੇ ਆ, ਕੋਈ ਗਿਆਨ ਲੈ ਕੇ ਆ। ਜਿਸਦੇ ਕੋਲ ਗਿਆਨ ਲੈਣ ਵਾਸਤੇ ਰਾਮ ਆਪਣੇ ਘਰਾਂ ਨੂੰ ਵੇਚਦੇ ਨੇ, ਰਾਮ ਨਾਲੋਂ ਜ਼ਿਆਦਾ ਗਿਆਨ, ਵਰਨਾ ਗਿਆਨ ਲੈਣ ਦੀ ਲੋੜ ਕੀ, ਸਮਝ ਲੈਣ ਦੀ ਲੋੜ ਕੀ ਹੈ? ਆਪਦੀ ਗਿਆਨ ਦੀ ਅਰਥ ਕਰਾਂ, ਹਿੰਦੂ ਜਗਤ ਦੇ ਚੰਗੇ ਦਾਰਸ਼ਨਿਕ ਫਿਲੋਸਫਰ ਦਾਸ ਮਨ ਸਿੰਘ ਹੁੰਦੇ ਨੇ, ਇੱਕ ਪਾਸੇ ਕਹਿੰਦੇ ਉਹ ਗਿਆਨ ਲੈਣ ਵਾਸਤੇ ਵੇਚਿਆ, ਇਸਦਾ ਮਤਲਬ ਕੁਛ ਗੱਲਾਂ ਬਾਰੇ ਜੋ ਬ੍ਰਾਹਮਣ ਜਾਣਦਾ ਸੀ ਰਾਮ ਨਹੀਂ ਜਾਣਦਾ, ਤਾਂ ਕਿ ਲਖਨ ਨੂੰ ਕਹਿੰਦੇ ਨੇ ਜਾ, ਐਸਾ ਨਾ ਹੋਵੇ ਉਹਦਾ ਦਮ ਟੁੱਟ ਜਾਏ ਔਰ ਖਜ਼ਾਨਾ ਚਲਾ ਜਾਏ, ਜਾ। ਲਕਸ਼ਮਣ ਗਿਆ ਹੰਕਾਰੀ ਤਬੀਅਤ ਦਾ ਬੰਦਾ, ਹੰਕਾਰੀ ਕੁਛ ਵੀ ਨਹੀਂ ਪ੍ਰਾਪਤ ਕਰ ਸਕਦਾ। ਹੰਕਾਰੀ ਗੁਰਦੁਆਰੇ ਟਿੱਕਾ ਆਉਂਦਾ, ਟਿੱਕਾ ਹੀ ਚਲਾ ਜਾਂਦਾ, ਗੁਰੂ ਤੋਂ ਕੁਛ ਨਹੀਂ ਪ੍ਰਾਪਤ ਕਰ ਸਕਦਾ, ਕਿਸੇ ਸੰਤ ਤੋਂ ਕੁਛ ਵੀ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਉਹਨੂੰ ਜ਼ਰੂਰ ਹੁੰਦਾ, ਤਕਲਵਰ ਹੁੰਦਾ, ਮੈਂ ਜਾਂਦਾ ਜਾਂਦਾ, ਮੈਨੂੰ ਸਭ ਕੁਝ ਪਤਾ। ਲਕਸ਼ਮਣ ਰਾਮ ਦੇ ਸਿਰ ਕੋਲ ਖੜਾ ਹੋ ਕੇ ਕਹਿੰਦਾ, ਬ੍ਰਾਹਮਣ ਦੇਵਤਾ ਮੇਰੇ ਗ੍ਰਾਹਕਾ ਰਾਮ ਕਹਿੰਦੇ ਨੇ ਤੁਸੀਂ ਬੜੇ ਗਿਆਨੀ, ਬੜੇ ਗਿਆਨੀ। ਜੀਵਨ ਦੇ ਜਿਹਨਾਂ ਗੱਲਾਂ ਦੀ ਬਹੁਤ ਲੋੜ ਹੋ ਸਕਦੀ ਹੈ, ਸਾਨੂੰ ਵੀ ਦੱਸੋ, ਸਾਨੂੰ ਵੀ ਦੱਸੋ। ਅੱਖਾਂ ਖੋਲੀਆਂ ਨੇ ਰਾਵਣ ਨੇ, ਤੱਕਣੀ ਦੀ ਹਕਾਰ ਦਿੱਤੀ, ਫਿਟਕਾਰ ਦਿੱਤੀ, ਪਰ ਅੱਖਾਂ ਬੰਦ ਕਰ ਦਿੱਤੀ। ਲਕਸ਼ਮਣ ਵਾਪਸ ਆ ਜਾਂਦਾ, ਕਹਿੰਦੇ ਭਗਵਾਨ ਉਹਨੇ ਤੇ ਬੜੀ ਭੈੜੀ ਨਿਗਾਹ ਨਾਲ ਮੈਨੂੰ ਵੇਖਿਆ, ਬੋਲਿਆ ਹੀ ਨਹੀਂ। ਪਤਾ ਰਾਮ ਜੀ ਕਹਿੰਦੇ ਲਕਸ਼ਮਣ, ਇੱਕ ਮਹਾਨ ਮਨੁੱਖ ਨੂੰ ਤੈਨੂੰ ਬੁਲਾਉਣ ਦੀ ਜਾ ਚਲੀ ਹੈ, ਜਾ ਚਲੀ ਹੈ, ਦੱਸੋ ਤੂੰ ਉਹਦੇ ਕਦਮਾਂ 'ਚ ਖੜਾ, ਆਪਣਾ ਮਸਤਕ ਉਹਦੇ ਕਦਮਾਂ 'ਤੇ ਰੱਖ,
اور حد جوڑ کے دو. اے دیوتا، اے براہمن دیوتا، تھی مہان گیانی ہے، یہ سارا گیان تھوڑے نال چلا جائے کچھ ساڑی چوڑی جی پتی لکشمن نے اس طرح ہی کیا. رام کے منہ دو گولی نکلے تو دم ٹوٹ گیا. لکشمن منک کی زندگی کل لگائی نہیں آتا، جو ضروری کام ہوگا آج ہی کر لینا چاہیے، انہوں منت بھی نہیں کرنا چاہیے، پوسٹ پون نہیں کرنا چاہیے. گرو ارجن دیو جی مہاراج کہتے ہیں نئے ولمب دھرمن ولمب پاپم، پاپ کرنا ہے پوسٹ پون کر دے سکتے، پن کرنا ہے آج کر. آج اگر پوسٹ پون کی بات ہو سکتا ہے پن نہ کر سکے، اگر تو پاپ پوسٹ پون کیا ہو سکتا ہے پاپ تو بچ جائے. نئے ولمب دھرمن ولمب پاپم، پر اسی الٹے چل رہے ہیں، شراب پینی ہے ہونا پینی ہے آج پینی ہے، عمل چھکنا ہے کل دیکھا گے، اگلی وساخی سے دیکھیں گے، اگلی وساخی سے تو رہنا بھی تو دعوا پٹا لگایا ہے، کل دیکھا پرسوں دیکھا. ہمیشہ منو شبھ نو پوسٹ پون کر رہا ہے، اشبھ نو ہونے کر رہا ہے. نکتا راون ہے چوبیس پر ہے لکشمن دیا واقع گیا. میرے خیال روحے زمین سے آج تک اتنی بےزتی کسی بھی نہیں ہوئی جتنی راون کی سال دے سال چلایا جاتا ہے. بھارت سارے بھارت کے سال دے سال اس کا پتلا جلایا جاتا ہے، پتہ کسی کی توہین کرنی ہوئی بےزتی کرنی ہوئی اب بھی اس کا پتلا جلا سال دے سال جلایا جاتا ہے. ایک برانڈ ہے نہیں جلایا جاتا، وہ جلان بھی نہیں لینے، کمل رامن کمل براہمن وہ نہیں جلا دے. اور ممبر پارلیمنٹ جو تمل ناڈ نال سمبند رکھتے ہیں انہوں نے پارلیمنٹ کی آواز بھی اٹھائی. اگر تھی سارے بھارت کے سال دے سال رامن کو جلا ہوئے یہ کا پرتیکرن ہو سکتا ہے، اس کا ریئیکشن ہو سکتا ہے، اسی الٹ کریں گے اس کا تم بھی. لیکن چاہیے پرانا سال میں سال جلایا جائے، لیکن احساس بھی ہے جلان تو پہلے جہاں تیر مارتا ہے رام سروپ بن کے آتا ہے رام، وہ پرکرما بھی کر رہا ہے سارا دن. بھارت واسی وہ دیکھو پرساد بھی رکھتے ہیں، منتا بھی ٹیک دیں راون حیرانگی اندر اچیتن احساس ہے، گیانی سیاح ودوان رام تیر مارن تو پہلے جلان تو پہلے رام بھی مر کر دے حیرانگی. پھر اتنی بےشتی کیوں، دوست کیوں آخیا جانا، ہار گیا ہار. جو ہار جائے شیطان بن جانا ہے، اور جو جیت جائے بھگوان بن جانا ہے. بھگوان کون جو جیت گیا، شیطان کون جو ہار گیا، بدل نہیں ایسے نہیں. ہر جیتو بھگوان ہو جاتا ہے، جگدمبا ہو جاتا ہے، دیوی کالی ماتا ہو جاتی ہے. اگر استری ہے ہار گئی کہ چنڈالن ہو گئی، ڈائن ہو گئی. ہر ہاریا ہوا شیطان کہلانا ہے، ہر جیتیا ہوا بھگوان کہلانا ہے. جیتو دوتے کبھی لوگ کسے ملتے ہیں، دارشنک لوگ وچار پیش کر رہے ہیں، کمل قلم دے رہے ہیں، کلما چلا رہے ہیں، جیتو دیا گیا ہارے کو. ایک لفظ ہے مہاراج ہارے کو ہری نام، ہارے واسطے دیوس ہری رہی نام. ہارے کو ہری نام دس سے
महान सोच रखण। इस तरह के दस सिर नहीं सन, सिर के अंदर दस सिर। इतनी याद शक्ति सीखी थी कि को महान याददाश्त रखने वाले दस सिर इकट्ठे किए जान, इतना ही सिर दे। दो हथा की इतनी ताकत थी कि हजारा हथ अगों जुड़ के खड़े होंगे सन। फैन सर इन उर्दू का शायर इन बयान करता है कि सी के एक आंसुओं पर हजारों दिल तड़पते, किसी का उम्र भर रोना नहीं बेकार जाता। दो हंजू निकले कि तेरी अखों हजारा अखा रो पाया, पर कोई सारी जिंदगी रोता रहा किसी ने पूछा भी नहीं है हंजू क्यों है। क्या किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। दो दूरियां लागू हो गई हे प्रभु, तो मेरी समझ तो दो, तू मेरी सिमरती हो चेते कर। समझ समझ के ये समझ मिलती है, तू मेरी समझ तो करे तो हिरदा याद कर लगता है। याद कर जिन्हों का हिरदा याद नहीं करता, तो याद जिन्हों की प्रभु तक पहुंचते ही नहीं। अजय शायद समझते होंगे कि असं बहुत कुछ समझते, असं बहुत कुछ जानते। किसी अडंबर ने कि गुरुद्वार कलेष का अखाड़ा बना दिता, जबकि शांति लिया करे।

0: काम के नाम जो भी लोग बैठी है
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਸਤਨਾਮ ਜੀ

जाकर सिमरण सर्व निधाना मान महत

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਰ ਬ੍ਰਹਮ ਪੂਰਨ ਬ੍ਰਹਮ ਪਰਮ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਨੋ, ਗੁਰਮੁਖੋ ਪਿਆਰਿਓ, ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਗੁਰੂ ਨਾਨਕ ਜੀ ਦੇ ਦਰ ਤੇ ਬੈਠੇ ਹਾਂ। ਵਾਹਿਗੁਰੂ ਜੀ ਦੇ ਸਿਮਰਨ ਦਾ ਅਭਿਆਸ ਕਰਨ ਦਾ ਯਤਨ ਕਰ ਰਹੇ ਹਾਂ। ਮਨੁੱਖ ਜਨਮ ਇਸੇ ਲਈ ਸਾਨੂੰ ਪ੍ਰਾਪਤ ਹੋਇਆ, ਵਾਹਿਗੁਰੂ ਜੀ ਦੇ ਸਿਮਰਨ ਕਰਨ ਲਈ ਕਿ ਸਤਿਗੁਰਾਂ ਦੀ ਸੇਵਾ ਵਿੱਚ ਰਹਿਣ ਲਈ। ਸਤਿਗੁਰਾਂ ਦੀ ਸੇਵਾ ਅਤੇ ਵਾਹਿਗੁਰੂ ਜੀ ਦਾ ਸਿਮਰਨ ਇੱਕੋ ਹੀ ਸ਼ਬਦ ਦੇ ਦੋ ਅਰਥ ਹਨ। ਸਿਮਰਨ ਵਾਹਿਗੁਰੂ ਜੀ ਦਾ ਅਤੇ ਸੇਵਾ ਸਤਿਗੁਰੂ ਦੀ। ਸਤਿਗੁਰੂ ਦੀ ਸੇਵਾ ਤਿੰਨ ਪ੍ਰਕਾਰ ਨਾਲ ਹੁੰਦੀ, ਪੈਸੇ ਨਾਲ, ਸਰੀਰ ਨਾਲ, ਮਨ ਨਾਲ। ਮਨ ਨਾਲ ਉਹ ਸੇਵਾ ਜਦੋਂ ਅਸੀਂ ਆਪਣੀ ਸੁਰਤ ਨੂੰ ਸ਼ਬਦ ਸਤਿਗੁਰੂ ਦੇ ਨਾਲ ਲਾ ਕੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹਾਂ ਤਾਂ ਜੋ ਸੁੱਤਾ ਹੋਇਆ ਮਨ ਜਾਗ ਜਾਵੇ, ਇਹ ਸੇਵਾ ਹੈ। ਇਸ ਨੂੰ ਸੁਰਤ ਦੀ ਸੇਵਾ ਵੀ ਆਖੀ ਦੇ। ਸੁਰਤ ਦੀ ਸੇਵਾ ਨੂੰ ਹੀ ਨਾਮ ਦਾ ਅਭਿਆਸ ਆਖੀ ਦੇ। ਨਾਮ ਸ਼ਬਦ ਵਾਹਿਗੁਰੂ ਜੀ ਦਾ ਮੰਤਰ ਹੈ, ਇਹ ਸਾਨੂੰ ਸਤਿਗੁਰਾਂ ਨੇ ਬਖਸ਼ਿਆ। ਜਦੋਂ ਅਸੀਂ ਗੁਰੂ ਵਾਲੇ ਹੁੰਦੇ ਹਾਂ, ਅੰਮ੍ਰਿਤਪਾਨ ਕਰਦੇ ਹਾਂ, ਪੰਜ ਪ੍ਰਕਾਰਾਂ ਦੀ ਮਰਿਆਦਾ ਰੱਖਦੇ ਹਾਂ, ਆਪਣੇ ਤਨ ਨੂੰ ਸ਼ੁੱਧ ਕਰਦੇ ਹਾਂ ਅਤੇ ਗੁਰੂ ਦੀ ਆਗਿਆ ਵਿੱਚ ਬੈਠਣ ਦਾ ਯਤਨ ਕਰਦੇ। ਸਿਮਰਨ ਮਨ ਨੇ ਕਰਨਾ, ਤਨ ਇੱਕ ਬਰਤਨ ਹੈ, ਇਸ ਦੇ ਵਿੱਚ ਕਰਮ ਕਰਾਉਣ ਔਰ ਕਰਨ ਵਾਲਾ ਮਨ ਹੈ। ਮਨ ਅਗਿਆਨਤਾ ਵਿੱਚ ਹੈ, ਮਨ ਹੀ ਅਸ਼ਾਂਤ ਹੈ। ਮਨ ਸੁੱਖ ਚਾਹੁੰਦਾ ਹੈ, ਸੁੱਖ ਸਿਮਰਨ ਨਾਲ ਮਿਲਣਾ। ਸਿਮਰਨ ਸਤਿਗੁਰੂ ਦੀ ਕਿਰਪਾ ਨਾਲ ਹੁੰਦਾ, ਦਇਆ ਨਾਲ ਹੁੰਦਾ ਕਿ ਸਿਮਰਨ ਜਦੋਂ ਦ੍ਰਿੜ ਹੋ ਜਾਂਦਾ ਉਹਨੂੰ ਵਾਹਿਗੁਰੂ ਜੀ ਦੀ ਮਿੱਠੀ ਯਾਦ ਆਖੀ ਦੀਏ। ਇਹ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਹੁੰਦਾ। ਸਹੀਏ ਸਹੀਏ, ਵਾਹਿਗੁਰੂ ਜੀ ਦੇ ਨਾਮ ਦਾ ਅਭਿਆਸ ਕਰਦੇ ਰਹੀਏ। ਸਹੀਏ ਸਹੀਏ, ਪਵਿੱਤਰ ਬਾਣੀ ਦਾ ਵਚਨ ਸੁਣਦੇ ਰਹੀਏ। ਸਹੀਏ ਸਹੀਏ, ਆਪਣੇ ਬੋਲਣ 'ਤੇ ਅੰਕੁਸ਼ ਲਾਈਏ, ਵੇਖਣ 'ਤੇ ਅੰਕੁਸ਼ ਲਾਈਏ, ਸੁਣਨ ਦੇ ਉੱਤੇ ਅੰਕੁਸ਼ ਲਾਈਏ, ਹੱਥਾਂ ਪੈਰਾਂ ਨੂੰ ਸੰਯਮ ਵਿੱਚ ਰੱਖੀਏ, ਕਿਰਤ ਕਰਦਿਆਂ ਹੋਇਆਂ ਪ੍ਰਸਾਦ ਛਕੀਏ, ਉਧਰ ਪੂਰਤੀ ਵਿੱਚ ਸ਼ਾਂਤ ਰਹੀਏ, ਆਪਣੇ ਘਰੇ ਰਹੀਏ, ਪਰਿਵਾਰ ਵਿੱਚ ਰਹੀਏ। ਸੈਂਸ ਆਫ ਰਿਸਪੋਂਸੀਬਿਲਿਟੀ, ਜ਼ਿੰਮੇਵਾਰੀ ਆਪਣੇ ਪਰਿਵਾਰ ਦੀ ਬਖੂਬੀ ਨਿਭਾਈਏ। ਸਤਿਗੁਰਾਂ ਨੂੰ ਆਪਣਾ ਮਨ ਦੇਣ ਦਾ ਯਤਨ ਕਰੀਏ। ਮਨ ਵੇਚੇ ਸਤਿਗੁਰ ਕੇ ਪਾਸ, ਚਿੱਤ ਸੇਵਕ ਕੇ ਕਾਰਜ ਰਾਸ। ਮਨ ਕਿਵੇਂ ਦਿਖਦਾ ਹੈ? ਮਨ ਔਰ ਤਨ ਗੁਰੂ ਦਾ ਦਿੱਤਾ ਹੋਇਆ, ਵਾਹਿਗੁਰੂ ਜੀ ਦਾ ਦਿੱਤਾ ਹੋਇਆ, ਇਸ ਲਈ ਵਾਹਿਗੁਰੂ ਜੀ ਦਾ ਕਰਕੇ ਵਰਤਣ ਇਹ ਕੰਮ ਕਰਨਾ ਤਾਂ ਔਖਾ, ਸਮਝਣਾ ਵੀ ਔਖਾ, ਪਰ ਥੋੜ੍ਹਾ ਜਿਹਾ ਯਤਨ ਕਰਾਂਗੇ ਸਮਝ ਆ ਜਾਵੇਗੀ ਕਿ ਤਨ ਤਾਂ ਵਾਹਿਗੁਰੂ ਜੀ ਨੇ ਦਿੱਤਾ। ਇਸ ਲਈ ਦਿੱਤਾ ਕਿ ਸਾਡਾ ਮਨ ਜੋ ਵਿਛੜਿਆ ਵਾਹਿਗੁਰੂ ਜੀ ਤੋਂ ਉਸਨੂੰ ਮਿਲ ਲਵੇ। ਵਾਹਿਗੁਰੂ ਜੀ ਦਾ ਸਰੂਪ ਸਤਿਗੁਰਾਂ ਨੇ ਸਮਝਾਇਆ, ਸਰਬ ਵਿਆਪਕ ਹਨ, ਕਣ ਕਣ ਵਿੱਚ ਸਮਾਏ ਹੋਏ ਹਨ। ਤਾਂ ਕਿ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਕਿਧਰੇ ਵੀ ਜਾਣ ਦੀ ਲੋੜ ਨਹੀਂ। ਮਨ ਵਿੱਚ ਪ੍ਰੇਮ ਨਾਲ ਸ਼ਰਧਾ ਯੁਕਤ ਹੋ ਕੇ ਜਦੋਂ ਅਸੀਂ ਵਾਹਿਗੁਰੂ ਜੀ ਦਾ
ਸਿਮਰਨ ਕਰਾਂਗੇ ਕਿ ਸਤਿਗੁਰਾਂ ਦੀ ਮਿਹਰ ਹੋਵੇਗੀ, ਸਾਨੂੰ ਵਾਹਿਗੁਰੂ ਜੀ ਦਾ ਦਰਸ਼ਨ ਹੋ ਜਾਵੇਗਾ। ਸਰੀਰ ਜਿਹੜਾ ਹੈ ਇਹ ਅਸੀਂ ਉੱਤੋਂ ਹੈ, ਇਹੋ ਜਿਹਾ ਸਰੀਰ 84 ਲੱਖ ਜੂਨ ਵਿੱਚ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ, ਤਾਂ ਕਿ ਅਸੀਂ ਭਾਗਾਂ ਵਾਲੇ ਹਾਂ। ਇਸ ਸਰੀਰ ਤੋਂ ਬਾਅਦ ਸਾਨੂੰ ਜੋ ਜੀਵਨ ਮਿਲਿਆ ਉਹ ਪ੍ਰਾਣਾਂ ਉੱਤੇ ਗਿਣਿਆ ਹੋਇਆ, ਇਹ ਵਾਹਿਗੁਰੂ ਜੀ ਨੇ ਸਾਨੂੰ ਪ੍ਰਾਣ ਦਿੱਤੇ ਨੇ ਔਰ ਇਹਨਾਂ ਪ੍ਰਾਣਾਂ ਨੂੰ ਜੋ ਗਿਣਤੀ ਦੇ ਨੇ ਕਦੀ ਜ਼ਾਇਆ ਨਹੀਂ ਕਰਨਾ ਚਾਹੀਦਾ, ਵਾਹਿਗੁਰੂ ਜੀ ਦੇ ਨਾਮ ਨਾਲ ਜੋੜੀ ਰੱਖਣਾ ਚਾਹੀਦਾ। ਇਹ ਹੀ ਇੱਕ ਵਿਧੀ ਹੈ। ਵਾਹਿਗੁਰੂ ਜੀ ਦਾ ਨਾਮ ਸਹੀ ਸਹੀਜੇ ਪਿਆਰ ਨਾਲ ਜਪਣਾ ਚਾਹੀਦਾ, ਜਿਵੇਂ ਦੁੱਧ ਰੜਕੀਦਾ। ਹਰ ਕਾ ਬੁਲਾਉਣਾ ਬੁਲੋਵ ਮੇਰੇ ਭਾਈ, ਸਹਿਜ ਬੁਲੋਵੋ ਜੈਸੇ ਤੱਕ ਨਾ ਜਾਏ। ਇਹ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਦੇਹੀ ਸਤਿਗੁਰੂ ਦੀ ਹੈ ਅਤੇ ਜਿਨ੍ਹਾਂ ਨੇ ਦੇਹੀ ਦਿੱਤੀ ਹੈ ਉਹਨਾਂ ਇਸ ਦੇਹੀ ਨੂੰ ਇੱਕ ਦਿਨ ਵਾਪਸ ਵੀ ਲੈ ਲੈਣਾ। ਦੇਹੀ ਬਦਲਾਓ ਵਿੱਚ ਰਹਿੰਦੀ ਹੈ, ਇਹ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਇਸ ਵਾਸਤੇ ਵਾਹਿਗੁਰੂ ਜੀ ਨੇ ਇਹ ਕਰਮ ਬਣਾਇਆ ਹੈ, ਬਦਲਾਓ ਬਣਾਇਆ ਹੈ, ਤਾਂ ਕਿ ਸਾਡੇ ਮਨ ਨੂੰ ਸੋਝੀ ਆਵੇ ਕਿ ਦੇਹੀ ਬਦਲਦੀ ਹੈ, ਤੂੰ ਨਾ ਬਦਲੀਂ, ਤੂੰ ਇੱਕੋ ਜਿਹਾ ਰਹੀਂ, ਇੱਕ ਰਸ ਰਹੀਂ। ਮਨ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਤਾਂ ਹੀ ਇੱਕ ਰਸ ਹੋ ਕੇ ਤਾਂ ਸੁੱਖ ਪ੍ਰਾਪਤ ਕਰ ਸਕਦਾ। ਜੋ ਸੁੱਖ ਕੋ ਚਾਹੀ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨਕ ਦੇ। ਇਹ ਦੇਵੀ ਦੁਰਲਭ ਹੈ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸਮਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਤਾਂ ਅਸੀਂ ਇਸ ਸਮੇਂ ਨੂੰ ਕਦੀ ਨਾ ਗਵਾਈਏ। ਸਤ ਦੀ ਸੰਗਤ ਕਰਦਿਆਂ ਹੋਇਆਂ, ਸਤ ਨਾਮ ਵਾਹਿਗੁਰੂ ਜਪਦਿਆਂ ਹੋਇਆਂ ਵਾਹਿਗੁਰੂ ਜੀ ਦੇ ਨਾਲ ਜੁੜੇ ਰਹੀਏ। ਵਾਹਿਗੁਰੂ ਜੀ ਦੇ ਨਾਲ ਜੁੜਨ ਦਾ ਅਰਥ ਹੁੰਦਾ ਗੁਰੂ ਨਾਲ ਜੁੜਨਾ, ਗੁਰਾਂ ਦੀ ਬਾਣੀ ਨਾਲ ਜੁੜਨਾ, ਗੁਰੂ ਸ਼ਬਦ ਨਾਲ ਜੁੜਨਾ। ਗੁਰਾਂ ਦੀ ਬਾਣੀ ਵੀ ਸਤਿਗੁਰੂ ਹੈ, ਇਹ ਇੱਕ ਵਿਚਾਰ ਹੈ। ਗੁਰਾਂ ਦਾ ਮੁਖਵ ਰੂਪ ਜੋ ਹੈ, ਜਿਸ ਤਰ੍ਹਾਂ ਸਰੀਰ ਵਿੱਚ ਅੱਖਾਂ ਸਭ ਤੋਂ ਇੰਪੋਰਟੈਂਟ ਹੋਇਆ ਕਰਦੀਆਂ, ਅੱਖਾਂ ਰਾਹੀਂ ਅਸੀਂ ਵੇਖਦੇ ਹਾਂ, ਅੱਖਾਂ ਰਾਹੀਂ ਅਸੀਂ ਆਨੰਦ ਵੀ ਲੈਂਦੇ ਹਾਂ, ਇਸੇ ਹੀ ਤਰ੍ਹਾਂ ਇਸ ਤਨ ਦੇ ਵਿੱਚ ਜੋ ਮਨ ਹੈ ਇਹ ਤਨ ਨਾਲੋਂ ਵੀ ਉੱਤਮ ਹੈ। ਪਰ ਇਸ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੋਗ ਲੱਗੇ ਨੇ। ਇਹਨਾਂ ਦੀ ਦਵਾਈ ਕੇਵਲ ਸਤਿਗੁਰੂ ਕੋਲ ਹੈ। ਤਨ ਜੇ ਬਿਮਾਰ ਹੋਵੇ, ਰੋਗੀ ਹੋਵੇ, ਇਸ ਦੀ ਚਿੰਤਾ ਘੱਟ ਕਰੋ। ਪਰ ਮਨ ਰੋਗੀ ਹੈ, ਇਸ ਦੀ ਚਿੰਤਾ ਜ਼ਿਆਦਾ ਕਰੋ, ਇਸ ਦਾ ਰੋਗ ਹਟ ਜਾਵੇ। ਸੱਚ ਤੋਂ ਇਹ ਹੈ ਕਿ ਤਨ ਰੋਗੀ ਕਦੀ ਨਹੀਂ ਹੁੰਦਾ। ਮਨ ਦਾ ਰੋਗ ਜਦੋਂ ਵੱਧ ਜਾਂਦਾ ਹੈ ਤਾਂ ਮਨ ਆਪਣਾ ਰੋਗ ਤਨ 'ਤੇ ਟ੍ਰਾਂਸਫਰ ਕਰ ਲੈਂਦਾ, ਕਿਉਂਕਿ ਤਨ ਰਾਹੀਂ ਹੀ ਇਹ ਦੁੱਖ ਸੁੱਖ ਭੋਗਦਾ ਹੈ। ਇਹ ਕਰਮ ਖੇਤਰ ਵਿੱਚ ਇਸ ਦੀ ਕਿਰਿਆ ਹੈ। ਤਾਂ ਕਿ ਅਸੀਂ ਬੱਚੇ ਸਿਆਣੇ ਬਣ ਕੇ ਆਪਣੇ ਮਨ ਨੂੰ ਸੰਭਾਲੀਏ ਅਤੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਅੱਜ ਸਾਨੂੰ ਉਪਦੇਸ਼ ਦੇ ਰਹੇ ਹਨ। ਅੱਜ ਦਾ ਉਪਦੇਸ਼ ਬਹੁਤ ਪਿਆਰਾ ਉਪਦੇਸ਼ ਹੈ। ਜਿਵੇਂ ਕਿ ਗੁਰੂ ਅਰਜਨ ਸਾਹਿਬ ਬਹੁਤ ਪਿਆਰੇ ਸਤਿਗੁਰੂ ਨੇ, ਇਹਨਾਂ ਨੇ ਗੁਰੂ ਨਾਨਕ ਦੀ ਔਖੀ ਬਾਣੀ ਨੂੰ ਬੜੀ ਸਰਲ ਸ਼ਬਦਾਂ ਵਿੱਚ ਵਰਤ ਕੇ ਸਾਡੇ ਸਿੱਖਾਂ ਅਤੇ ਪਿਆਰਿਆਂ 'ਤੇ ਬਹੁਤ ਵੱਡਾ ਤਰਸ ਕੀਤਾ ਹੈ, ਬੜੀ ਮਿਹਰ ਕੀਤੀ ਹੈ। ਹਜ਼ੂਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਤੋਂ ਅਸੀਂ ਸਦਕੇ ਸਦਕੇ ਜਾਂਦੇ ਹਾਂ, ਅਸੀਂ ਵਾਰੇ ਵਾਰੇ ਜਾਈਏ, ਐਸੇ ਸਤਿਗੁਰਾਂ ਤੋਂ ਸਦਕੇ ਸਦਕੇ ਜਾਈਏ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਇਹ ਗਿਆਨ ਮਿਲਿਆ ਹੈ ਕਿ ਅਸੀਂ ਕੀ ਕੁਝ ਕਰਨ ਵਾਸਤੇ ਆਏ ਹਾਂ। ਪਿਆਰ ਸਾਹਿਬ ਆਪ ਸਤਿਗੁਰੂ ਜੀ ਦਾ ਸਬਕ ਸੁਣੋ, ਇਸ ਦੇ ਨਾਲ ਹੀ ਵਿਚਾਰ ਸਾਂਝਾ ਹੋਵੇਗਾ। ਧਨਾਸਰੀ ਰਾਗ ਵਿੱਚ ਇਹ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਵਚਨ ਹੈ। ਹਜ਼ੂਰ ਫਰਮਾਉਂਦੇ ਨੇ, ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਲਾਇਆ। ਅਸੀਂ ਸਤਿਗੁਰਾਂ ਤੋਂ ਸਦਕੇ ਜਾਈਏ ਜਿਨ੍ਹਾਂ ਸਾਨੂੰ ਨਾਮ ਦੀ ਦੌਲਤ ਬਖਸ਼ੀ, ਸ਼ਬਦ ਨਾਮ ਬਖਸ਼ਿਆ, ਵਾਹਿਗੁਰੂ ਜੀ ਦਾ ਮੰਤਰ ਬਖਸ਼ਿਆ,
ਗੁਰੂ ਘਰ ਦੀ ਰਹਿਣੀ ਬਖਸ਼ੀ, ਸਤਸੰਗ ਬਖਸ਼ਿਆ, ਕੀਰਤਨ ਬਖਸ਼ਿਆ, ਸੰਗਤ ਬਖਸ਼ੀ, ਪੰਗਤ ਬਖਸ਼ੀ, ਸਿਮਰਨ ਕੇਂਦਰ ਬਖਸ਼ਿਆ, ਮਾਇਆ ਦੇ ਗੱਫੇ ਬਖਸ਼ੇ, ਘਰ ਬਖਸ਼ਿਆ, ਸੁੱਖਾਂ ਲਈ ਬਹੁਤ ਕੁਛ ਸਾਨੂੰ ਮਾਇਆ ਵਿੱਚ ਰੱਖਿਆ ਮਹਾਰਾਜ ਨੇ। ਸਭ ਕੁਛ ਇਹ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ, ਗੁਰਦੇਵ ਨੇ ਦਿੱਤਾ, ਅਸੀਂ ਵਾਹਿਗੁਰੂ ਦਾ ਸ਼ੁਕਰ ਕਰੀਏ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਧੰਨ ਸਤਿਗੁਰੂ ਨਾਨਕ ਸਾਹਿਬ, ਧੰਨ ਸਤਿਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦਾ ਵਚਨ ਆਪਣੇ ਮਨ ਨੂੰ ਸਮਝਾਉਂਦੇ ਰਹੀਏ। ਮਨ ਰਾਹੀਂ ਪਿਆਰ ਨਾਲ ਨੀਵੇਂ ਨੀਵੇਂ ਸੁਰ ਵਿੱਚ ਅਸੀਂ ਉਚਾਰਨ ਕਰਦੇ ਰਹੀਏ, ਤਾਂ ਜੋ ਮਨ ਰਿਣੀ ਹੋ ਜਾਏ, ਮਨ ਸਤਿਗੁਰੂ ਦੀਆਂ ਪਰਕਰਮਾਂ ਕਰੇ, ਮਨ ਸਤਿਗੁਰੂ ਤੋਂ ਵਾਰੇ ਵਾਰੇ ਜਾਵੇ, ਸਦਕੇ ਸਦਕੇ ਜਾਵੇ ਅਤੇ ਗੁਰੂ ਆਪਣਾ ਲੱਗੇ। ਸੱਚਮੁੱਚ ਸਿੱਖ ਦਾ ਗੁਰੂ ਹੀ ਆਪਣਾ ਹੈ, ਸਿੱਖ ਦਾ ਕੋਈ ਹੋਰ ਆਪਣਾ ਨਹੀਂ ਹੈ। ਜੋ ਸਾਡੇ ਆਪਣੇ ਹਨ, ਇਹਨਾਂ ਦਾ ਅਸੀਂ ਕਰਜ਼ ਦੇਣਾ ਹੈ। ਕਿ ਸਾਡੇ ਆਪਣੇ ਨਹੀਂ ਹਨ, ਆਪਣਾ ਸਾਡਾ ਸਤਿਗੁਰੂ ਹੀ ਹੈ, ਉਹ ਸਤਿਗੁਰੂ ਆਪਣੇ ਲੱਗਣ। ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਉਹਨਾਂ ਸਤਿਗੁਰਾਂ ਤੋਂ, ਉਹਨਾਂ ਆਪਣਿਆਂ ਸਤਿਗੁਰਾਂ ਤੋਂ ਸਦਕੇ ਸਦਕੇ ਜਾਓ, ਵਾਰੇ ਵਾਰੇ ਜਾਓ, ਚੁੱਕ ਚੁੱਕ ਜਾਓ, ਪਿਆਰ ਨਾਲ ਨਮਨ ਕਰੋ, ਆਗਿਆ ਵਿੱਚ ਰਹੋ, ਪਿਆਰ ਨਾਲ ਉਹਨਾਂ ਦਾ ਵਚਨ ਸੁਣੋ, ਪਿਆਰ ਨਾਲ ਉਹਨਾਂ ਦਾ ਦਰਸ਼ਨ ਕਰੋ, ਪਿਆਰ ਨਾਲ ਉਹਨਾਂ ਦੇ ਚਰਨਾਂ 'ਤੇ ਝੁੱਕ ਜਾਓ, ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਨਾਮ ਦਾ ਉਪਦੇਸ਼ ਦਿੱਤਾ ਹੈ, ਜਿਨ੍ਹਾਂ ਨੇ ਵਚਨ ਆਖੇ ਨੇ, ਭਈ ਪ੍ਰਾਪਤ ਮਾਨਕ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੀ ਕਿਸੇ ਨਾ ਕਾਮ, ਮਿਲ ਸਾਧ ਸੰਗਤ ਹਜ ਕੇਵਲ ਨਾਮ। ਜਿਨ੍ਹਾਂ ਸਤਿਗੁਰਾਂ ਨੇ ਇਹ ਵਚਨ ਕੀਤਾ ਕਿ ਨਾਮ ਜਪਣ ਵਾਸਤੇ ਆਏ ਹੋ, ਰਸਨਾ ਨਾਮ ਜਪਣ ਵਾਸਤੇ ਲੱਗੀਏ, ਅੱਖਾਂ ਵਾਹਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਲੱਗੀਆਂ ਨੇ, ਕੰਨ ਜਿਹੜੇ ਨੇ ਵਾਹਿਗੁਰੂ ਜੀ ਦਾ ਨਾਮ ਸੁਣਨ ਵਾਸਤੇ ਲੱਗੇ ਨੇ, ਹੱਥ ਪੈਰ ਸੁੱਚੇ ਕਰਮ ਕਰਨ ਵਾਸਤੇ ਲੱਗੇ ਨੇ। ਇਸ ਲਈ ਇਹ ਦੇਵੀ ਨੂੰ ਸੰਭਾਲ ਕੇ ਰੱਖਣਾ, ਵਾਹਿਗੁਰੂ ਜੀ ਦਾ ਨਾਮ ਜਪਣਾ, ਆਪਣੇ ਸਤਿਗੁਰਾਂ ਨੂੰ ਆਪਣੇ ਮੰਨਣਾ, ਆਪਣੇ ਕੋਲੇ ਮੰਨਣਾ ਅਤੇ ਚੁੱਕ ਚੁੱਕ ਜਾਣਾ। ਅਸੀਂ ਭਾਗਾਂ ਵਾਲੇ ਹਾਂ, ਅਸੀਂ ਸਾਰੇ ਹੀ ਅੰਮ੍ਰਿਤਧਾਰੀ ਹਾਂ, ਸਾਰੇ ਹੀ ਜਾਣਦੇ ਹਾਂ, ਨਾਮ ਜਪਣ ਵਾਸਤੇ ਆਏ ਹਾਂ, ਔਰ ਨਾਮ ਜਪਣ ਵਾਸਤੇ ਸਾਨੂੰ ਇਹ ਦੇਹੀ ਵਾਹਿਗੁਰੂ ਜੀ ਨੇ ਬਖਸ਼ੀ ਹੈ। ਨਾਮ ਜਪਣ ਵਾਸਤੇ ਇੱਕ ਵਸੀਲਾ ਚਾਹੀਦਾ ਹੈ, ਉਹ ਹੈ ਸੱਤ ਦੀ ਸੰਗਤ। ਗੁਰੂ ਨਾਨਕ ਨੇ ਸੱਤ ਦੀ ਸੰਗਤ ਹੀ ਬਣਾਈ, ਪਰ ਸੱਤ ਦਾ ਦੀਵਾ ਜਦੋਂ ਗੁਰੂ ਨਾਨਕ ਨੇ ਜਲਾਇਆ ਤਾਂ ਉਸਨੂੰ ਜਲਦਾ ਰੱਖਣਾ ਇਹ ਪੰਥ ਦਾ ਕਰਮ ਹੈ, ਇਹ ਸਿੱਖਾਂ ਦਾ ਕਰਮ ਹੈ ਕਿ ਇਸ ਦੀਵੇ ਦੀ ਜੋਤ ਨੂੰ ਜਲਦਾ ਰੱਖਣ। ਰੱਖਣ ਵਾਸਤੇ ਸ਼ਰਧਾ ਰੂਪੀ ਤੇਲ ਪਾਉਣਾ ਜ਼ਰੂਰੀ ਹੈ, ਅਤੇ ਇਹਦੇ ਵਿੱਚ ਜਿਹੜੀ ਵੱਟੀ ਹੈ ਉਸਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ। ਸ਼ਰਧਾ ਰੂਪੀ ਤੇਲ ਜੇ ਦੀਵੇ ਦੇ ਵਿੱਚ ਰਵੇ ਤਾਂ ਵੱਟੀ ਸੜਦੀ ਨਹੀਂ, ਗਲਦੀ ਨਹੀਂ। ਜੇ ਸ਼ਰਧਾ ਰੂਪੀ ਤੇਲ ਮੁੱਕ ਜਾਵੇ, ਵੱਟੀ ਸੜ ਜਾਂਦੀ ਹੈ, ਦੀਵਾ ਬੁਝ ਜਾਂਦਾ, ਸਤਸੰਗ ਨਹੀਂ ਰਹਿ ਜਾਂਦਾ, ਸੱਤ ਪੁਰਸ਼ਾਂ ਦਾ ਸੰਗ ਨਹੀਂ ਰਹਿ ਜਾਂਦਾ, ਸੰਤ ਕਾ ਸੰਗ ਵਡ ਭਾਗੀ ਪਾਈਏ।

ਹਰ ਹਰ ਨਾਮ ਦਿੜਾਇਆ। ਨਾਮ ਕਿਵੇਂ ਪੱਕਾ ਹੁੰਦੇ? ਨਾਮ ਪਹਿਲੇ ਰਸਨਾ ਨਾਲ ਜਪੋ, ਫਿਰ ਸਾਸ ਗ੍ਰਾਸ ਜਪੋ, ਫਿਰ ਥੋੜ੍ਹਾ ਸਮਾਂ ਰੁਕ ਕੇ ਇਸ ਨਾਮ ਨੂੰ ਅੰਦਰ ਹਿਲੋਰ ਨਾਲ ਭਾਵ ਥੋੜ੍ਹਾ ਸਮਾਂ ਸਵਾਸਾਂ ਤੋਂ ਪਰੇ ਜਾ ਕੇ ਵੀ ਜਪੋ। ਸਾਹ ਲੈਂਦਿਆਂ ਵੀ ਜਪਣਾ, ਸਾਹ ਬਾਹਰ ਕਰਦਿਆਂ ਵੀ ਜਪਣਾ। ਇਹ ਸਵਾਸ ਸਾਡਾ ਇੱਕ ਥਾਂ ਆ ਕੇ ਨਿਊਟਰਲ ਹੁੰਦਾ, ਖੱਬੇ ਤੋਂ ਸੱਜਾ, ਸੱਜੇ ਤੋਂ ਖੱਬਾ, ਜਿਹਨੂੰ ਜਿਹੜਾ ਤਿਗਲਾ ਕਹੀਦਾ, ਇਹ ਤਬਦੀਲ ਹੁੰਦਾ। ਜਦੋਂ ਤਬਦੀਲ ਹੋਵੇ, ਉਹਦੇ ਵਿੱਚ ਅਗਰ ਵਾਹਿਗੁਰੂ ਨਾਮ ਦਾ ਉਚਾਰਨ ਹੋਵੇ ਤਾਂ ਸਾਡੀ ਸੁਰਤ ਸ਼ਬਦ ਨੂੰ ਪਕੜ ਕੇ ਦੇਹੀ ਤੋਂ ਪਰੇ ਹੋ ਜਾਂਦੀ ਹੈ। ਇਸ ਨੂੰ ਆਖੀ ਦੇ ਪਾਤਸ਼ੰਤੀ ਜਾ। ਪਾਤਸ਼ੰਤੀ ਜਾ ਵਿੱਚ ਮਨ ਆਨੰਦਿਤ ਹੁੰਦਾ, ਥੋੜ੍ਹਾ ਥੋੜ੍ਹਾ ਨਾਮ ਦਾ ਰਸ ਬਣਦਾ, ਦੇਹੀ ਵਿੱਚ ਬਹਿਣ ਨੂੰ ਜੀ ਕਰਦਾ, ਸਤਿਗੁਰੂ ਜੀ ਪਿਆਰੇ ਲੱਗਦੇ ਨੇ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਬਦ ਜਿਹਨੂੰ ਬਾਣੀ ਆਖੀ ਦੀ ਏ, ਇਹ ਤਾਂ ਇੰਨੀ ਮਿੱਠੀ ਲੱਗਦੀ ਏ ਜਿਸ ਤਰ੍ਹਾਂ ਮਿੱਠੀ ਗਲੀ ਮਿੱਠੀ ਹੁੰਦੀ ਏ। ਕਿਸੇ ਪਾਸੋਂ ਚੱਕ ਲਵੋ, ਮਿੱਠਾ ਹੀ ਮਿੱਠਾ ਮਨ ਹੋ ਜਾਏਗਾ, ਤਨ ਹੋ ਜਾਏਗਾ। ਐਸੀ ਮਿੱਠੀ ਸਤਿਗੁਰਾਂ ਦੀ ਬਾਣੀ ਹੈ। ਇਹਨੂੰ ਕਹਿੰਦੇ ਦਿੜਾਇਆ। ਉਸ ਸਤਿਗੁਰੂ ਤੋਂ ਕੁਰਬਾਨ ਜਾਓ, ਸੱਚੇ ਜਾਓ, ਧੰਨਵਾਦ ਕਰੋ, ਉਸਦੀ ਆਗਿਆ ਵਿੱਚ ਰਹੋ, ਜਿਸ ਦੀ ਕਿਰਪਾ ਨਾਲ ਸਾਨੂੰ ਨਾਮ ਚੇਤੇ ਆਇਆ ਹੈ, ਜਿਸ ਦੀ ਕਿਰਪਾ ਨਾਲ ਸਤਸੰਗ ਮਿਲਿਆ ਹੈ, ਜਿਸ ਦੀ ਕਿਰਪਾ ਨਾਲ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ, ਜਿਸ ਦੀ ਕਿਰਪਾ ਨਾਲ ਅਸੀਂ ਉੱਠੇ ਹਾਂ, ਜਿਸ ਦੀ ਕਿਰਪਾ ਨਾਲ ਸਨਾਨ ਹੋਇਆ, ਜਿਸ ਦੀ ਕਿਰਪਾ ਨਾਲ ਧਿਆਨ ਬਣਿਆ, ਜਿਸ ਦੀ ਕਿਰਪਾ ਨਾਲ ਉਪਦੇਸ਼ ਮਿਲਿਆ ਹੈ। ਉਹਨਾਂ ਸਤਿਗੁਰਾਂ ਤੋਂ ਵਾਰੇ ਵਾਰੇ ਜਾਓ, ਤਾਂ ਜੋ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ, ਇਹ ਬੈਠਦਿਆਂ ਉੱਠਦਿਆਂ ਆਪਣੇ ਮਨ ਹੀ ਮਨ ਵਿੱਚ ਉਚਾਰਨ ਕਰਦੇ ਰਹੋ। ਮਹਾਂ ਉਦਿਆਨ ਅੰਧਕਾਰ ਮੈਂ ਜਿਨਸੀ ਦਾ ਮਾਰਗ ਦਿਖਾਇਆ। ਇਹ ਕਲਯੁੱਗ ਦਾ ਸਮਾਂ ਹੈ, ਇੱਥੇ ਕੂੜ ਰਾਜਾ ਹੈ, ਕੂੜੇ ਬੰਦੇ ਦੀ ਜੈ ਜੈਕਾਰ ਹੁੰਦੀ ਹੈ, ਝੂਠ ਦਾ ਬੋਲਬਾਲਾ ਹੈ, ਸੱਚ ਦੇ ਕਮਾਈ ਕਰਨ ਵਾਲੇ ਥੋੜ੍ਹੇ ਨੇ, ਕੰਮ ਔਖਾ ਹੈ। ਪਰ ਫਿਰ ਵੀ ਐਸੇ ਸਮੇਂ ਵਿੱਚ ਜਿੱਥੇ ਘੋਰ ਅੰਧਾਰ ਹੈ, ਜਿੱਥੇ ਘੋਰ ਵਾਸਨਾ ਹੈ, ਜਿੱਥੇ ਮਾਇਆ ਦੀ ਇੰਨੀ ਬਲਤਾ ਹੈ, ਜਿੱਥੇ ਇੱਕ ਪਰਦੇ ਦਾ ਰੂਪ ਨਹੀਂ ਰਹਿ ਗਿਆ, ਜੀਵ ਬਹੁਤ ਅੰਦਰੋਂ ਅਤੇ ਬਾਹਰੋਂ ਨੰਗਾ ਹੋ ਗਿਆ, ਇਹਨੂੰ ਘੋਰ ਅੰਧਾਰ ਕਹਿੰਦੇ ਨੇ, ਮਹਾ ਉਦਿਆਨ ਕਹਿੰਦੇ ਨੇ। ਉਦਿਆਨ ਦਾ ਅਰਥ ਹੁੰਦਾ ਜੰਗਲ। ਘੋਰ ਜੰਗਲ ਵਿੱਚ ਚਲੇ ਜਾਓ ਅਤੇ ਐਵੇਂ ਲੱਗਦਾ ਰਾਤ ਪੈ ਗਈ। ਇਸ ਲਈ ਇਸ ਵੇਲੇ ਘੋਰ ਜੰਗਲ ਹੈ, ਸਾਨੂੰ ਨਹੀਂ ਸੁੱਝਦੀ ਪਈ ਅਸੀਂ ਨਾਮ ਕਿਵੇਂ ਜਪੀਏ, ਮਨ ਇਕਾਗਰ ਕਿਵੇਂ ਹੋਵੇ, ਅਸੀਂ ਸੱਤ ਨਾਲ ਕਿਵੇਂ ਜੁੜੀਏ, ਅਸੀਂ ਕਿਸ ਥਾਂ ਜੁੜਨਾ ਹੈ। ਐਸੀ ਅਗਿਆਨਤਾ ਦੇ ਅੰਧੇਰੇ ਵਿੱਚ ਜਿਸ ਗੁਰੂ ਨਾਨਕ ਨੇ ਸਹਿਜ ਸਿਮਰਨ ਦੀ ਦਾਤ ਬਖਸ਼ ਕੇ ਸਾਡੇ ਮਨ ਨੂੰ ਆਤਮਾ ਨਾਲ ਜੋੜਿਆ, ਐਸੇ ਸਤਿਗੁਰੂ ਤੋਂ ਸਦਕੇ ਜਾਓ, ਬਲਹਾਰ ਜਾਓ। ਹੁਣ ਸੁਣੋ ਸਤਿਗੁਰਾਂ ਨੇ ਕਿਸ ਉਪਦੇਸ਼ ਨਾਲ ਜੋੜਿਆ। ਜਿਸ ਤਨ ਵਿੱਚ ਅਸੀਂ ਰਹਿੰਦੇ ਹਾਂ, ਇਸ ਤਨ ਵਿੱਚ ਮਨ ਰਹਿੰਦਾ ਹੈ, ਅਤੇ ਮਨ ਜਿਸ ਪਹਿਲੇ ਹਿੱਸੇ ਵਿੱਚ ਰਹਿੰਦਾ ਹੈ ਉਹਨੂੰ ਅੰਡਮਈ ਕੋਸ਼ ਕਹਿੰਦੇ ਨੇ, ਭਾਵ ਪੇਟ ਜਿਸ ਵਿੱਚ ਰੋਟੀ ਚਾਹੀਦੀ। ਇਹ ਮਨ ਦੀ ਪਹਿਲੀ ਲੋੜ ਹੈ ਕਿ ਮਨ ਨੂੰ ਭੁੱਖ ਲੱਗਦੀ ਹੈ, ਦੇਹੀ ਨੂੰ ਰੋਟੀ ਚਾਹੀਦੀ, ਇਹ ਅੰਡਮਈ ਕੋਸ਼ ਹੈ। ਰੋਟੀ ਆਪਣੀ ਮਿਹਨਤ ਨਾਲ ਖਾਓ, ਦਸਾਂ ਦੀ ਕਿਰਤ ਕਰਕੇ ਖਾਓ, ਸਾਦਾ ਖਾਓ, ਸਾਦਾ ਪੈਰੋ, ਅਤੇ ਮਨ ਭੁੱਖ ਤੋਂ ਪਰੇ ਹੋ ਜਾਵੇਗਾ। ਇਹ ਪਹਿਲੀ ਲੋੜ ਹੈ। ਦੂਸਰੀ ਲੋੜ ਹੈ ਪ੍ਰਾਣਮਈ ਕੋਸ਼। ਇਸ ਵਿੱਚ ਪ੍ਰਾਣ ਚੱਲਦਾ ਹੈ, ਪ੍ਰਾਣ ਨੂੰ ਸਾਫ਼ ਰੱਖਣ ਵਾਸਤੇ ਕੋਈ ਨਸ਼ੇ ਦੀ ਵਰਤੋਂ ਨਾ ਕਰੋ, ਖਾਸ ਕਰਕੇ ਤੰਬਾਕੂ ਔਰ ਇਸ ਦੇ ਨਾਲ ਦਾ ਸੇਵਨ ਨਾ ਕਰੋ। ਬਹੁਤ ਜ਼ਿਆਦਾ ਉੱਚੀ ਨਾ ਬੋਲੋ, ਸਹਿਜੇ ਬੋਲੋ, ਸਹਿਜ ਸਿਮਰਨ ਕਰੋ, ਆਵਾਜ਼ ਘੱਟ ਸੁਣੋ। ਜ਼ਿਆਦਾ ਆਵਾਜ਼ਾਂ ਸੁਣਨ ਨਾਲ ਅੰਦਰ ਮਨ ਦੀ ਆਵਾਜ਼ ਤੀਬਰ ਨਹੀਂ ਹੁੰਦੀ ਅਤੇ ਗਿਆਨ ਪੈਦਾ ਹੋਣ ਵਿੱਚ ਦੇਰੀ ਲੱਗਦੀ ਹੈ। ਇਸ ਲਈ ਪ੍ਰਾਣ ਦੀ ਮਰਿਆਦਾ ਇਹ ਹੈ ਕਿ ਅਸੀਂ ਵਾਹਿਗੁਰੂ ਜੀ ਦਾ

सिमरन बड़ी ही प्यार नाल सांस ग्रास करिए। पहला बोल के करिए थोड़ा समा, फिर ज्यादा समा श्वास श्वास सिमरन करिए। ये मन का दूजा खंड है। तीसरा मन का खंड है मनोमय कोश। मन ही विच रहिंदा है, ये हिरदे विच रहिंदा है, इसकी खुराक है प्रेम। मन और तन अजिही संगत विच रहे कि थोड़ा प्यार गुरु नाल वधे। तुसी गुरु नाल जुड़ो, गुरबाणी नाल जुड़ो, शब्द नाल जुड़ो ते प्यारियां दी संगत नाल जुड़ो। प्यारियां दी संगत विच मोह ना करो। गुरसिखां दा भी आपस विच मोह पै जांदा है, मोह गलत हुंदा है, प्यार अच्छा हुंदा है। इसलिए जे तुसी दो सिख बैठे हो ते प्यार गुरु नाल करो। गुरु श्रेष्ठ है, शब्द श्रेष्ठ है, पवित्र वाणी का विचार श्रेष्ठ है, देही श्रेष्ठ नहीं। देही टेंपरेरी फेस है, मन देही विच टेंपरेरी तौर पर रहता है। तुसी अपने मन नूं शुद्ध करने वास्ते मन की खुराक है प्रेम। जिस प्रेम नाल तुसी इत्थे आए हो, इस प्रेम नूं श्रद्धा विच बदलन का यतन करो। इस तां संभव हुंदा इक ते वाहिगुरु नाम जपो, इक पवित्र वाणी का विचार सुनते रहो। मन नूं दो खुराकां चाहीदियां, एक वाहिगुरु जी दे नाम का अभ्यास, दूसरा पवित्र वाणी का विचार। पवित्र वाणी का विचार दो तरीकों नाल सानूं प्राप्त हुंदा है, एक कीर्तन राही एक कथा राही। कथा राही विचार श्रेष्ठ हुंदा है, वचन समझ विच आउंदा है। कीर्तन राही मन जोड़न का साधन बनदे। कलयुग में कीर्तन प्रधान, गुरमुख जपिए लाए ध्यान। जो कीर्तन सुनो, अखां बंद करके सुनो, ध्यान लाओ, शब्द नाल देही तो परे हो जाओ, इस कीर्तन सुन दा लाह है। जदों कथा सुनो, अखां खोल के रखो। कथा विचार अति उत्तम हुंदा है। सबसे उत्तम हर की कथा। हरी अकथनिया है, जिन्हां नूं अनुभव हुंदा है कथा ओही कर सकते हैं। कथा दो प्रकार की होंदी है, एक ज्ञान राही एक शब्द राही। ज्ञान राही बाणी का ज्ञान हुंदा है, पिंगल का ज्ञान हुंदा है, राग का ज्ञान हुंदा है, विचार का ज्ञान हुंदा है। पर शब्द राही कथा मन का ज्ञान हुंदा है। शब्द चानना कहिंदे ने, मन नूं ओह चानना चाहिए जिस चानण दे कारण इसका दीवा जग पवे। दीवा मन दा तां जगना है जे इहदे विच श्रद्धा दा तेल होवेगा। इसलिए प्रेम नूं श्रद्धा विच बदलाउण लई सत संगत दी लोड़ है। किसे पुज्जे होए सिख दी लोड़ है ते सतगुरु ए प्रबंध अपने आप करदे ने। जदों सतगुरु जाण लैंदे ने कि मेरा सिख उहनूं खुराक चाहीदी है, ते फिर वो कोई ना कोई अपना प्यारा सिख उसनू मिलाते हैं। इस मिलने तो बाखबर होके रहो। देवी नाल मोह ना पै जाए, गुरु नाल मोह पाए। विचार सुनो, पवित्र वाणी का विचार जिस तरह आपने सरवण किया है, इस तरह साडा प्रेम श्रद्धा विच बदलेगा, मन एकाग्र होवेगा, सतगुरु जी मिठे लगणगे, प्यारे लगणगे, कोले लगणगे, चंगे लगणगे, सतगुरां दा प्यार तुसी छड नहीं पाओगे। सतगुरां नाल जदों प्यार पै जावे उदों बंदगी दा लुत्फ आउंदा है, बंदगी विच आनंद आउंदा है, अखां अपने आप बंद हो जाणगियां, कन्न साकर हो जाणगे, रसना चुप हो जाएगी। इह जिहड़ी रसना ते रस है, इही राम रस है। दसम द्वार तो जो राम रस चौंदा है, आग्या चक्कर विच भी हो के ठीक नक दे थले पासे जिथे साडा अग्र भाग जबानदा है उत्थे आके ये रस टिकदा है। पर साडी बिरती उलट जाण करके, बाहर मुखी होण करके, असी इस रसना नूं रस लै लेके बाहर दिखिया रसा विच तकसीम कर दिंदे हां।
ਇਹ ਕੌੜਾ ਹੈ, ਇਹ ਫਿੱਕਾ ਹੈ, ਇਹ ਚਰਚਦਾ ਹੈ, ਇਹ ਕਸੈਲਾ ਹੈ, ਇਹ ਖੱਟਾ ਹੈ, ਇਹ ਮਿੱਠਾ ਹੈ, ਇਹ ਛੇ ਰਸ ਨੇ। ਪਰ ਲੈਣ ਵਾਲਾ ਰਸ ਕੈਸਾ ਹੈ, ਕਦੇ ਆਪਣੇ ਵਿਚਾਰੇ ਜ਼ਬਾਨ ਚੱਕਦੀ ਏ ਰਸ ਦੀ, ਮੰਨ ਲਓ ਕਿ ਇਹ ਰਸ ਐਸਾ ਹੈ, ਪਰ ਕਦੀ ਇਸ ਰਸਨਾ ਨੇ ਰਾਮ ਰਸ ਲਿਆ? ਇਹ ਰਸਨਾ ਜਿਹੜੀ ਚੱਕ ਕੇ ਦੱਸਦੀ ਏ, ਕਦੇ ਇਹਨੂੰ ਨਾਮ ਰਸ ਆਇਆ? ਜਦੋਂ ਇਹਨੂੰ ਨਾਮ ਰਸ ਆ ਜਾਏਗਾ, ਜਗਤ ਦੇ ਛੇ ਰਸ ਫਿੱਕੇ ਪੈ ਜਾਣਗੇ, ਵਾਹਿਗੁਰੂ ਨਾਮ ਮਿੱਠਾ ਹੋ ਜਾਏਗਾ। ਸ਼ੱਕਰ ਖੰਡ ਨਿਵਾਸ ਗੁੜ ਮਾਖੋ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਰ। ਸਭ ਤੋਂ ਖਤਰਨਾਕ ਰਸ ਕਾਮ ਰਸ ਹੁੰਦਾ, ਮਾਇਆ ਦਾ ਰਸ ਹੁੰਦਾ। ਮਾਇਆ ਦੋ ਪ੍ਰਕਾਰ ਦੀ ਏ, ਚੇਤਨ ਔਰ ਜੜ, ਦੋਨੋਂ ਹੀ ਰਸ ਦੇ ਖਤਰਨਾਕ ਨੇ। ਇਹ ਸਰਪ ਦਾ ਸੰਗ ਕਰਨਾ, ਪਰ ਰਹਿਣਾ ਇੱਥੇ ਦੁਨੀਆਂ ਵਿੱਚ ਹੈ, ਇਸ ਲਈ ਨਫ਼ਰਤ ਨਹੀਂ ਕਰਨੀ, ਪਿਆਰ ਸਭ ਨਾਲ ਕਰਨਾ, ਵਰਤਨ ਮਾਤਰ ਮਾਇਆ ਵਿੱਚ ਰਹਿਣਾ, ਅਤੇ ਸ਼ਰਧਾ ਗੁਰੂ ਦੇ ਚਰਨਾਂ ਵਧਾਈ ਜਾਣੀ ਹੈ। ਇਹ ਮਨੋਮਈ ਕੋਸ਼ ਹੈ। ਇਸ ਤੋਂ ਉਪਰਲਾ ਹਿੱਸਾ ਗਿਆਨਮਈ ਕੋਸ਼ ਹੈ, ਜਿਹਦੇ ਵਿੱਚ ਇਹ ਗਿਆਨ ਹੋ ਜਾਏ ਕਿ ਦੇਹੀ ਮੇਰੀ ਨਹੀਂ, ਇਹ ਮਨ ਵੀ ਮੇਰਾ ਨਹੀਂ, ਮਾਇਆ ਵੀ ਮੇਰੀ ਨਹੀਂ, ਪਰਿਵਾਰ ਵੀ ਮੇਰਾ ਨਹੀਂ, ਜੋ ਕੁਛ ਮੈਨੂੰ ਮਿਲਿਆ ਹੈ ਇਹ ਸਤਿਗੁਰੂ ਦੀ ਦਾਤ ਹੈ, ਮੈਂ ਸਤਿਗੁਰੂ ਦਾ ਭੇਜਿਆ ਹੋਇਆ ਇਸ ਪਰਿਵਾਰ ਵਿੱਚ ਆਇਆ ਹਾਂ, ਇਸ ਲਈ ਦਾਸ ਬਣ ਕੇ ਪਰਿਵਾਰ ਦੀ ਸੇਵਾ ਕਰੋ, ਨਫੇ ਨੁਕਸਾਨ ਤੋਂ ਪਰੇ ਹੋ ਜਾਓਗੇ, ਗਿਆਨ ਆ ਜਾਏਗਾ। ਜਦੋਂ ਗਿਆਨ ਦੀ ਪ੍ਰਵੀਨਤਾ ਹੁੰਦੀ ਹੈ, ਗਿਆਨ ਵਿੱਚ ਮਨ ਪ੍ਰਵੀਨ ਹੁੰਦਾ, ਫਿਰ ਨਫਾ ਨੁਕਸਾਨ ਜਿਹੜਾ ਇਹ ਮਨ ਨੂੰ ਨਹੀਂ ਛੋਹਦਾ, ਦੁੱਖ ਸੁੱਖ ਨਹੀਂ ਛੋਹਦਾ। ਦੁੱਖ ਸੁੱਖ ਤੋਂ ਬੰਦਾ ਨਿਰਲੇਪ ਹੋ ਕੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਆ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ। ਮਨ ਦੀ ਜਦੋਂ ਇਹ ਹਾਲਤ ਹੁੰਦੀ ਗਿਆਨਮਈ ਕੋਸ਼ ਵਿੱਚ, ਫਿਰ ਇਹ ਸੱਤ ਵਾਲੇ ਵੱਧਦਾ ਹੈ, ਹੁਣ ਇਸਨੇ ਸੱਚਖੰਡ ਵਿੱਚ ਪ੍ਰਵੇਸ਼ ਕਰ ਜਾਣਾ ਹੈ। ਸੱਚਖੰਡ ਵਿੱਚ ਮਰਿਆਦਾ ਹੈ ਕਿ ਉੱਥੇ ਸੱਤ ਹੀ ਸੱਤ ਹੈ, ਉੱਥੇ ਸੱਤ ਹੀ ਸੱਤ ਹੈ। ਨਾ ਸੂਰਿਆ ਹੈ, ਨਾ ਚੰਦਰਮਾ ਹੈ, ਨਾ ਹਵਾ ਹੈ, ਨਾ ਪਾਣੀ ਹੈ, ਨਾ ਧਰਤੀ ਹੈ, ਨਾ ਜੀਵ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ, ਨਾ ਜੀਵਨ ਹੈ, ਨਾ ਮ੍ਰਿਤੂ ਹੈ, ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ, ਸਦਾ ਸਦਾ ਸਥਿਰਤਾ ਹੈ, ਸਥਿਰਤਾ ਹੈ, ਸਥਿਰਤਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪਰਵਣੇ ਪਰਮ ਤਤ ਹੈ, ਸਤਿਗੁਰੂ ਹੋਈ ਲਖਾਵੇ, ਸਤਿਗੁਰੂ ਦੇ ਹੋ ਕੇ ਰਹਿਣਾ। ਪਹਿਲਾਂ ਅੰਡਮਈ ਕੋਸ਼, ਇਹਦੀ ਮਰਿਆਦਾ ਰੱਖੋ ਕਿ ਥੋੜ੍ਹਾ ਖਾਓ। ਦੂਸਰਾ ਪ੍ਰਾਣਮਈ ਕੋਸ਼, ਇਸਦੀ ਮਰਿਆਦਾ ਰੱਖੋ ਕਿ ਨਸ਼ੇ ਤੋਂ ਪਰਹੇਜ਼ ਕਰੋ, ਮੁਰਦਾ ਨਾ ਖਾਓ, ਪ੍ਰਾਇਆ ਹੱਕ ਨਾ ਖਾਓ। ਤੀਸਰਾ ਮਨੋਮਈ ਉਪਦੇਸ਼, ਇਹਦੇ ਵਿੱਚ ਸ਼ਰਧਾ ਯੁਕਤ ਹੋ ਕੇ ਰਹੋ, ਜਦੋਂ ਵੀ ਗੁਰਦੁਆਰੇ ਆਓ ਤੁਹਾਡੇ ਮਨ ਦਾ ਭਾਂਡਾ ਸ਼ਰਧਾ ਵਿੱਚ ਭਰ ਗਿਆ ਹੋਵੇ, ਤੁਹਾਡਾ ਗੁਰੂ ਚਰਨਾਂ ਤੋਂ ਜਾਣ ਨੂੰ ਜੀ ਨਾ ਕਰੇ, ਮਨ ਐਸਾ ਚਾਹੇ ਕਿ ਮੈਂ ਰਹਾਂ ਗੁਰੂ ਦੇ ਚਰਨਾਂ ਵਿੱਚ ਹੀ, ਰਹਾਂ ਮੈਂ ਸਦਾ ਸਦਾ ਇੱਥੇ ਹੀ ਰਹਿ ਜਾਵਾਂ, ਐਸਾ ਮਨ ਕਰੇ, ਇੰਨੀ ਸ਼ਰਧਾ ਮਨ ਵਿੱਚ ਆਵੇ। ਅਤੇ ਗਿਆਨ ਗਿਆਨ ਗਿਆਨੀ ਨੂੰ ਨਹੀਂ ਹੁੰਦਾ, ਪੜ੍ਹੇ ਨੂੰ ਵੀ ਨਹੀਂ ਹੁੰਦਾ, ਗੁੜੇ ਨੂੰ ਹੁੰਦਾ। ਜਿਹੜਾ 28 ਅਕਸ਼ਰ ਪ੍ਰੇਮ ਦੇ ਪੜ੍ਹ ਜਾਵੇ ਉਹਨੂੰ ਗਿਆਨ ਹੁੰਦਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਦਿਨਾਂ ਸੁਸੰਗ ਨਾ ਛੁਟਕਿਓ, ਅਦਕ ਆਵੰਦ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਗੁਰੂ ਨਾਨਕ ਸਾਹਿਬ ਨੇ ਇੱਕ ਦਫ਼ਾ ਸ੍ਰੀ ਲੈਣ ਨੂੰ ਆਖਿਆ, ਰਾਤ ਦੀ ਇਸ ਸਮੇਂ ਲੈਣਾ ਉੱਠੋ, ਬਾਹਰ ਦਿਨ ਚੜਿਆ ਹੈ, ਸਾਡੇ ਕੱਪੜੇ ਧੋ ਲਿਆਓ। ਸ੍ਰੀ ਲੈਣਾ ਜੀ ਉੱਠੇ, ਬਾਹਰ ਆਏ, ਵੇਖਿਆ ਰਾਤਰੀ ਅੱਧੀ ਸੀ। ਵਾਪਸ ਆਏ, ਗੁਰੂ ਨਾਨਕ ਪੁੱਛਣ ਲੱਗੇ, ਲੈਣਾ ਜੀ ਠੀਕ ਬਾਹਰ ਦਿਨ ਚੜਿਆ ਹੋਇਆ ਹੈ, ਰਾਤ ਕਿੰਨੀ ਕੁ ਹੈ? ਲੈਣਾ ਜੀ ਆਖਣ ਲੱਗੇ, ਪਾਤਸ਼ਾਹ ਰਾਤ ਜਿੱਥੇ ਤੁਸੀਂ ਰੱਖੀਏ ਉੱਥੇ ਹੀ ਹੈ, ਆਪ ਕਹਿ ਰਹੇ ਹੋ ਦਿਨ ਚੜਿਆ ਹੈ ਅਤੇ ਸੱਚਮੁੱਚ ਦਿਨ ਹੀ ਚੜਿਆ ਹੈ।
ਜਾਓ ਹੁਣ ਸਾਡੇ ਕੱਪੜੇ ਧੋ ਲਿਆਓ। ਸਤ ਬਚਨ ਇਹ ਗਿਆਨ ਦੀ ਸੀਮਾ ਹੈ। ਮੇਰਾ ਸਤਿਗੁਰੂ ਸੱਚ ਬੋਲਦਾ ਹੈ, ਸਤਿਗੁਰੂ ਸੱਚਵਾਦੀ ਹੈ, ਸਤਿਗੁਰੂ ਸੱਚ ਦਾ ਮਾਲਕ ਹੈ, ਸਤਿਗੁਰੂ ਉਹ ਛੇਵਾਂ ਤੱਤ ਹੈ ਜਿਸ ਦੇ ਦੁਆਲੇ ਪੰਜਵਾਂ ਤੱਤ ਚੱਲਦਾ ਹੈ। ਪੰਜ ਤੱਤ ਘੁੰਮਦੇ ਨੇ, ਜੀਵ ਘੁੰਮਣ ਵਾਲਾ ਨਹੀਂ ਹੈ। ਇਹ ਤੋਂ ਸੱਤ ਦਾ ਸੌਮੀ ਹੈ, ਇਹ ਤੋਂ ਲੈਣਾ ਬਣ ਕੇ ਗੁਰੂ ਨਾਨਕ ਦੇ ਚਰਨਾਂ ਦਾ ਦਾਸ। ਗੁਰੂ ਜੋ ਕਹਿੰਦੇ ਉਹਨੂੰ ਸੱਤ ਸੱਤ ਸੱਤ ਕਰਕੇ ਮੰਨਣ ਦਾ ਨਾਂ ਗਿਆਨ ਹੈ। ਹੇ ਮਹਾਰਾਜ ਮੈਨੂੰ ਐਸੀ ਮੱਤ ਦਿਓ, ਕੋਲੇ ਬਹੁਤ ਸੁਹਾਗਵੰਤੀ ਆਦਰਣੀਆਂ ਪੂਜਣੀਆਂ ਮਾਤਾ ਚੌਣੀ ਜੀ ਮਹਾਰਾਜ ਵਿਸ਼ਰਾਮ ਕਰ ਰਹੇ ਸਨ। ਸਹਿਜ ਨਾਲ ਕਹਿਣ ਲੱਗੇ, ਲੈਣਾ ਗੁਰੂ ਨਾਨਕ ਦਾ ਉੱਚ ਕੋਟੀ ਦੇ ਪੀਰ ਨੇ, ਬਾਹਰ ਤਾਂ ਰਾਤ ਹੈ, ਕੱਪੜੇ ਕਿਵੇਂ ਧੋਪਣਗੇ। ਸ੍ਰੀ ਲੈਣਾ ਜੀ ਨੇ ਇਸ ਆਵਾਜ਼ ਨੂੰ ਨਹੀਂ ਸੁਣਿਆ। ਇਹ ਮਨ ਦੀ ਆਵਾਜ਼ ਹੈ, ਕੱਚੇ ਮਨ ਦੀ ਆਵਾਜ਼ ਹੈ। ਮਨ ਵੀ ਬੋਲਦਾ ਹੈ, ਅੰਦਰ ਸਤਿਗੁਰੂ ਵੀ ਬੋਲਦੇ ਨੇ। ਜਿਹੜਾ ਗੁਰਸਿੱਖ ਹੈ ਉਹ ਸੱਤ ਦੀ ਖੋਜ ਵਿੱਚ ਹੈ, ਉਸਨੇ ਗੁਰੂ ਦੀ ਆਵਾਜ਼ ਸੁਣੀ, ਗੁਰੂ ਦੀ ਆਗਿਆ ਦਾ ਪਾਲਣ ਕੀਤਾ, ਕੱਪੜੇ ਧੋ ਕੇ ਲੈ ਆਇਆ। ਫਿਰ ਮਾਤਾ ਨੇ ਪੁੱਛਿਆ, ਸ੍ਰੀ ਲੈਣਾ ਕੱਪੜੇ ਧੋ ਲਿਆਏ ਹੋ? ਕਹਿਣ ਲੱਗੇ, ਜੀ ਮਾਤਾ ਧੋ ਲਿਆਏ। ਰਾਤਰੀ ਦਾ ਸਮਾਂ ਸੀ ਨਾ, ਮਾਤਾ ਨੇ ਕੱਪੜਿਆਂ ਨੂੰ ਹੱਥ ਲਾ ਕੇ ਵੇਖਿਆ, ਸੱਚਮੁੱਚ ਕੱਪੜੇ ਧੁਲੇ ਹੋਏ ਸਨ, ਸੁੱਕੇ ਹੋਏ ਸਨ, ਖੜ ਖੜ ਕਰਦੇ ਸਨ, ਗਰਮ ਸਨ। ਕੱਪੜੇ ਧੁਲੇ ਹੋਏ ਸਨ, ਗਰਮ ਸਨ, ਕੋਸੇ ਕੋਸੇ ਕੱਪੜੇ ਸਨ ਕਿ ਹੁਣੇ ਹੁਣੇ ਧੋਤੇ ਨੇ, ਖੜ ਖੜ ਕਰਦੇ ਸਨ। ਜਦੋਂ ਕੱਪੜਾ ਸੁੱਕ ਜਾਵੇ, ਧੋਤਾ ਹੋਵੇ, ਖੜ ਖੜ ਕਰਨ ਲੱਗ ਪੈਂਦੇ। ਮਾਤਾ ਚੌਣੀ ਆਖਣ ਲੱਗੀ, ਤੇਰੀ ਲੈਣਾ ਇੱਕ ਅਗਾਧ ਬੋਧ ਦੀ ਬਾਤ ਹੈ, ਤੂੰ ਜਾਣ, ਤੇਰਾ ਸਤਿਗੁਰੂ ਜਾਣ। ਇਹਨੂੰ ਚੀਨੀ ਮਾਇਆ ਆਖੀ ਦੇ, ਇਹ ਬੜੀ ਖਤਰਨਾਕ ਹੁੰਦੀ। ਵਾਹਿਗੁਰੂ ਜੀ ਪੜਦਾ ਪਾ ਛੱਡਦੇ ਨੇ। ਮਾਤਾ ਤ੍ਰਿਪਤਾ 'ਤੇ ਪਾਇਆ, ਮਾਤਾ ਚੌਣੀ 'ਤੇ ਪਾਇਆ, ਬਾਬਾ ਸ੍ਰੀ ਚੰਦ ਲਖਮੀਦਾਸ 'ਤੇ ਪੜਦਾ ਪਾਇਆ। ਪਰ ਜਦੋਂ ਪੜਦਾ ਸ੍ਰੀ ਲੈਣ ਦੇ ਮਨ ਤੋਂ ਚੁੱਕ ਦਿੱਤਾ, ਉਦੋਂ ਸ੍ਰੀ ਲੈਣ ਨੂੰ ਇਹ ਗਿਆਨ ਹੋ ਗਿਆ ਕਿ ਇਹ ਮੇਰਾ ਬਾਬਾ ਜਿਹੜਾ ਹੈ, ਇਹ ਖੁਦਾ ਹੈ, ਇਹ ਵਾਹਿਗੁਰੂ ਹੈ। ਇਹ ਜੋ ਕਹਿੰਦਾ ਹੈ ਉਹ ਸੱਚ ਕਹਿੰਦਾ ਹੈ। ਸੱਚ ਇਹ ਹੈ ਕਿ ਸਤਿਗੁਰੂ ਹੀ ਸੱਚ ਬੋਲ ਸਕਦਾ ਹੈ। ਅਸੀਂ ਸਾਰੇ ਕੱਚੇ ਹਾਂ, ਕੱਚੀ ਮਿੱਟੀ ਵਿੱਚ ਰਹਿੰਦੇ ਹਾਂ, ਕੱਚੀਆਂ ਮਾਇਆ ਦਾ ਵਣਜ ਕਰਦੇ ਹਾਂ, ਕੱਚਾ ਪਰਿਵਾਰ ਬਣਾਇਆ ਹੋਇਆ, ਕੱਚੀਆਂ ਗੱਲਾਂ ਕਰਦੇ ਹਾਂ, ਕੱਚਾ ਧਨ ਇਕੱਠਾ ਕਰੀ ਜਾਂਦੇ ਹਾਂ, ਅੰਦਰੋਂ ਔਰ ਬਾਹਰੋਂ ਕੱਚੇ। ਪੱਕੇ ਬਣਨ ਦਾ ਯਤਨ ਕਰੋ। ਹਾਊ ਕੁਡ ਇਟ ਪੋਸੀਬਲ? ਵਾਹਿਗੁਰੂ।

ਮਾਹੌਲ ਚਿੱਤ ਲਾਏ, ਪ੍ਰੇਮ ਨਾਲ ਨਾਭੀ ਤੋਂ ਸਵਾਸ ਉੱਠੇ ਦੂਰ ਤੱਕ ਚਲਾ ਜਾਵੇ, ਦਰਸ਼ਨ ਦੁਆਰ ਤੱਕ ਚਲਿਆ ਜਾਵੇ ਇੰਨੇ ਪ੍ਰੇਮ ਨਾਲ। ਪਰ ਕਹੋ ਸਹਿਜੀ ਸਹਿਜ ਹਰ ਕਾ ਬੁਲਾਉਣਾ ਬੁਲਾਵੇ ਮੇਰੇ ਭਾਈ, ਸਹਿਜ ਬੁਲਾਵੋ ਜੈਸੇ ਤੱਤ ਨਾ ਜਾਏ। ਵਿਚਾਰ ਨਾਲ ਸਿਮਨ ਕਰਨਾ, ਸਿਮਨ ਕਰਨਾ ਬਹੁਤ ਸੌਖਾ ਹੈ ਜਦੋਂ ਗੁਰੂ ਦੇ ਹੋ ਜਾਂਦੇ, ਜਦੋਂ ਵਚਨ ਸਮਝ ਵਿੱਚ ਆ ਜਾਵੇ ਕਿ ਬੜਾ ਸੌਖਾ ਹੈ, ਬੜਾ ਆਨੰਦਮਈ ਹੈ ਔਰ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਲਾ ਹੈ ਵਾਹਿਗੁਰੂ ਜੀ ਦਾ ਨਾਮ। ਹਜ਼ੂਰ ਕਹਿੰਦੇ ਨੇ ਬਾਹਰ ਜਾਊਂ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਜੜਾਇਆ, ਮਹਾਂ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ। ਅਸੀਂ ਆਪਣੇ ਉਦਰ ਪੂਰਤੀ ਤੋਂ ਸਤਖੰਡ ਤੱਕ ਜਾਣਾ, ਇਹ ਸਫ਼ਰ ਮਨ ਕਰਦਾ ਸੁਰਤ ਦੁਆਰਾ, ਕਿਧਰੇ ਬਾਹਰ ਨਹੀਂ ਜਾਣਾ। ਮਨ ਮੰਦਰ ਤਨਵੀਸ ਕਲੰਦਰ ਕਾਠੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸੇ ਬਹੁੜ ਜਨਮ ਨਾ ਆਵਾਂ। ਇੱਕ ਘਟਦਾ ਤੀਰਥ ਹੈ ਦੋ ਅੱਖ ਦੇ ਵਿਚਕਾਰ, ਨੱਕ ਦੀ ਸੇਧ ਨੂੰ ਇੱਥੇ ਮਨ ਉਲਟਦਾ। ਜਦੋਂ ਮਨ ਉੱਠਦਾ ਉੱਪਰ ਚਰਨ ਤਲੇ ਆਕਾਸ਼ ਬਿਰਤੀ ਬਦਲਦੀ ਏ, ਗੁਰਸਿੱਖ ਵਾਲੀ ਬਿਰਤੀ ਹੁੰਦੀ ਏ ਤੇ ਅੰਦਰ ਮਨ ਆਤਮਾ ਚ ਤਬਦੀਲ ਹੋ ਜਾਂਦਾ। ਇਹਨੂੰ ਵੇਦਾਂਤ ਵਿੱਚ ਗੰਗਾ ਸਾਗਰ ਵੀ ਕਹਿੰਦੇ ਨੇ। ਗੰਗਾ ਨਦੀ ਜਦੋਂ ਸਾਗਰ ਵਿੱਚ ਜਾ ਕੇ ਲੀਨਤਾ ਹਾਸਲ ਕਰਦੀ ਏ ਉਸ ਨੂੰ ਗੰਗਾ ਸਾਗਰ ਕਿਹਾ ਜਾਂਦਾ। ਤੀਰਥ ਬਾਰੇ ਵਿਚਾਰ ਨੇ ਸਗਲੇ ਤੀਰਥ ਬਾਰ ਬਾਰ ਗੰਗਾ ਸਾਗਰ ਇੱਕ ਵਾਰ। ਗੰਗਾ ਸਾਗਰ ਦਾ ਮਤਲਬ ਹੁੰਦਾ ਜਦੋਂ ਸਾਡਾ ਮਨ ਆਤਮਾ ਵਿੱਚ ਤਬਦੀਲ ਹੋ ਜਾਏ, ਇਸ ਤੀਰਥ 'ਤੇ ਇੱਕੋ ਹੀ ਵਾਰ ਆਉਣਾ ਹੁੰਦਾ। ਤਾਂ ਤੇ ਗੁਰਸਿੱਖਾਂ ਦਾ ਇਹ ਮਤ ਹੈ ਕਿ ਇੱਕ ਵਾਰ ਹੀ ਵਾਹਿਗੁਰੂ ਕਿਹਾ ਅਸੀਂ ਸਤ ਦੇ ਦੇਸ਼ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ। ਹਮਰੇ ਪ੍ਰਾਣ ਗੋਪਾਲ ਗੋਬਿੰਦ, ਆਪਣੇ ਪ੍ਰਾਣ ਦਾ ਖਿਆਲ ਰੱਖੋ। ਪ੍ਰਾਣਾਂ ਵਿੱਚ ਵਾਹਿਗੁਰੂ ਵਸਦੇ ਨੇ, ਪ੍ਰਾਣਾਂ ਵਿੱਚ ਗੁਰਮੰਤਰ ਨੂੰ ਵਰਤਾਓ, ਹਰ ਪ੍ਰਾਣ ਨਾਲ ਵਾਹਿਗੁਰੂ ਦਾ ਜਾਪ ਕਰੋ। ਇਹ ਧਿਆਨ ਸਭ ਤੋਂ ਉੱਤਮ ਹੈ, ਮਨ ਜਲਦੀ ਇਕਾਗਰ ਹੋਏਗਾ, ਦੇਹੀ ਤੋਂ ਪਰੇ ਹੋਵੋਗੇ। ਗੋਪਾਲ ਦਾ ਅਰਥ ਹੈ ਪਾਲਣ ਵਾਲਾ ਅਤੇ ਗੋਬਿੰਦ ਦਾ ਅਰਥ ਹੈ ਸਿਥਰਤਾ ਦੇਣ ਵਾਲਾ। ਗੋਪਾਲ ਜਿਹੜਾ ਹੈ ਪ੍ਰਤਿਪਾਲਕ ਹੁੰਦਾ, ਜਿਸ ਵਿੱਚ ਮਨ ਹਿਲਦਾ ਅਤੇ ਜਦੋਂ ਅਸੀਂ ਗੋਬਿੰਦ ਰੂਪ ਹੋ ਜਾਂਦੇ ਮਨ ਸਥਿਰ ਹੋ ਜਾਂਦੇ, ਯੁਕਸੂ ਹੋ ਜਾਂਦੇ, ਜਿੱਥੇ ਸੁਰਤ ਸ਼ਬਦ ਵੀ ਟਿਕ ਕੇ ਖਾਲੀ ਥਾਂ ਆ ਜਾਂਦੀ ਹੈ ਉਹ ਥਾਂ ਗੋਬਿੰਦ ਦਾ। ਇਹਨੂੰ ਆਸਰਾ ਕਹਿੰਦੇ, ਨਿਰਿਤ ਕਹਿੰਦੇ, ਜਿੱਥੇ ਸੁਰਤ ਨਹੀਂ ਹਿਲਦੀ, ਮਨ ਡੋਲਣ ਤੋਂ ਰਹਿਤ ਹੋ ਜਾਂਦਾ। ਇਹਾਂ ਦਾ ਮਤਲਬ ਹੈ ਧੁਨੀ ਵਿੱਚ। ਇੱਥੇ 72,000 ਕਰੋੜ ਨਾੜੀ ਹੈ ਜਿਹੜੀ ਸਾਨੂੰ ਬਾਰ ਬਾਰ ਜਨਮ ਔਰ ਮਰਨ ਵਿੱਚ ਧਕੇਲਦੀ ਰਹਿੰਦੀ ਹੈ। ਇੱਥੋਂ ਉੱਠ ਕੇ ਇਹਨੂੰ ਕਹਿੰਦੇ ਨੇ ਈਹਾਂ, ਇੱਥੇ ਵੀ ਸੁੱਖ ਹੋ ਗਿਆ। ਊਹਾਂ ਦਸਮ ਦੁਆਰ 'ਚ ਸਤਖੰਡ ਵਿੱਚ ਪਹੁੰਚਣ ਦਾ ਵੀ ਮੈਨੂੰ ਸੁੱਖ ਹੋ ਗਿਆ। ਕਿਸੇ ਕਾਰਨ ਸੁੱਖ ਹੋ ਗਿਆ? ਵਾਹਿਗੁਰੂ ਜੀ ਦੀ ਕਿਰਪਾ ਨਾਲ ਸੁੱਖ ਹੋ ਗਿਆ। ਜਦੋਂ ਮੈਂ ਇਹ ਜਾਣਿਆ ਕਿ ਇਹਨਾਂ ਪ੍ਰਾਣਾਂ ਵਿੱਚ ਮੇਰਾ ਮਾਲਕ ਵੱਸਦਾ, ਮੇਰਾ ਗੁਰੂ ਨਾਨਕ ਵੱਸਦਾ, ਮੇਰਾ ਪਿਆਰਾ ਵੱਸਦਾ, ਮੇਰੀ ਬਾਣੀ ਵੱਸਦੀ, ਮੇਰਾ ਜੀਵਨ ਵੱਸਦਾ, ਇਸ ਪ੍ਰਾਣ ਚੱਲਣ ਨਾਲ ਹੀ ਸਾਡੀ ਦੇਹੀ ਸੁਖੀ ਹੁੰਦੀ ਹੈ। ਜਿਸਦਾ ਪ੍ਰਾਣ ਜਿੰਨਾ ਸੁਲਭ ਚੱਲਦਾ, ਜਿੰਨਾ ਪਿਆਰ ਨਾਲ ਚੱਲਦਾ, ਓਨਾ ਹੀ ਉਸਦਾ ਦੇਹੀ ਖੂਬਸੂਰਤ ਹੁੰਦੀ ਹੈ। ਉਹਦਾ ਮਨ ਗਿਆਨਵਾਨ ਹੁੰਦਾ, ਉਹਦੀ ਅੱਖ ਵਿੱਚ ਰੋਸ਼ਨੀ ਹੁੰਦੀ ਹੈ, ਉਹ ਇਸ ਜਗਤ ਵਿੱਚ ਰਹਿੰਦਾ ਹੋਇਆ ਸੱਤ ਦਾ ਹੀ ਵਾਸੀ ਹੁੰਦਾ। ਇਹਾਂ ਉਹਾਂ ਸਰਬ ਥੋਕੀ ਜਿੱਤੇ ਹਮਾਰੀ ਚਿੰਦ। ਇੱਥੇ ਆ ਕੇ ਇੱਕ ਦਿਨ ਕਬੀਰ ਨੇ ਤਾਣਾ ਬੁਣਨਾ ਵੀ ਛੱਡਤਾ, ਰਵਿਦਾਸ ਨੇ ਵੀ ਜੁੱਤੀਆਂ ਗਣਨੀਆਂ ਛੱਡ ਦਿੱਤੀਆਂ, ਨਾਮਦੇਵ ਨੇ ਵੀ ਕੱਪੜੇ ਧੋਣੇ ਛੱਡ ਦਿੱਤੇ। ਇੱਥੇ ਬਹੁਤ ਸਾਰੀਆਂ ਸੰਤਾਂ ਨੇ ਕਿਰਤ ਕਰਨੀ ਵੀ ਛੱਡਤੀ, ਕਈਆਂ ਫੌਜ ਵਿੱਚ ਸਾਨੂੰ ਰਿਟਾਇਰਡ ਹੋ ਗਏ ਜਾਂ ਸਰਵਿਸ ਛੱਡਤੀ। ਚੇਤਾ ਹੀ ਨਾ ਰਹੇਗਾ ਕਿ ਅਸੀਂ ਪੈਸਾ ਵੀ ਕਮਾਉਣਾ, ਕਿਉਂਕਿ ਵਿਸ਼ਵਾਸ ਹੋ ਗਿਆ। ਕਿਸ ਗੱਲ ਦਾ ਵਿਸ਼ਵਾਸ? ਇਸ ਗੱਲ ਦਾ ਹੋ ਗਿਆ ਕਿ ਜਿਸ ਨੇ ਪੈਦਾ ਕੀਤਾ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਜਿਸ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸੱਤ ਸੰਗਤ ਮੇਲੇ ਤੋਂ ਧਰਿਆ। ਸੱਤ ਦੀ ਸੰਗਤ ਕੈਸੀ ਹੈ?

ओहा सर्व छोकी जिसे हमारी चिंत। ये प्राण विच जो वाहिगुरु मंत्र चलता है, अखां की रोशनी वधदी है, कन्ना का स्रोत वधदा है, रसना ते रस वधदा है, 7 करोड़ के करीब रोम है, ये पुलकित हुंदा है, छिदर साफ हुंदे ने, मल मूत्र एकाग्र होकर बाहर वल नूं वधदा है, ते अंदर मन सहज भी सिकना शुरू हुंदा है। रहाओ जान के सिमरन सरन दाना, एक सिमरन करो सब कुछ मिलेगा। सिमरन की क्या सब कुछ मिलता है, जिहड़ा बंदा सिमरन करन लग पैंदा है उन्हों फिर मंगन की लोड़ नहीं पैंदी। ये निशानी सिमरन करना जिहड़ा शुरू करता है वो कुछ नहीं मंगेगा, क्योंकि वो दाते नाल शहनशाह नाल संबंध हो गया है। शहनशाह ने अपने आप ही दे जाना है। जान के सिमरन सर्व निदाना, मान महत पत पूरी, मान वध है, महत कहते ने प्रेस्टीज नूं, ये वध है, पत लाजपत से वाहिगुरु ही रखता है, जिस पत रखे सच्चा साहिब नानक मेल ना सके। गुरु नानक की लाज रखने वाले ने, सिमरन करोगे तो लाज रहेगी, नहीं तो नंगे आए हाँ नंगे जाना, किसी ने नाल नहीं जाना, किसी ने नाल होना भी नहीं सकते। क्या पता अंत समा कितने आएगा, क्या पता किस तरह साडा संबंध बनेगा, मर की पता नहीं असं कितने टुर जावे, कितने टुर जावे, कोई पता नहीं असं कितने टुर जावे। असं अमरीका में था, साढ़े पड़ोस माई थी, वो रोज मिलना उन्हें कहना संजी मैं इस कुत्ते नूं बहुत प्यार करती, एक कुत्ता मैं बहुत प्यारा लगता है, हुण मैं उसनों की आखा भी कुत्ता तेरा की लगता है। मैं कह जे मैं कहता है बेचारी अशांत हो जाए, प्यारा कुत्ता नहीं लगना चाहिए, प्यारा सतगुरु लगना चाहिए, प्यारा सतगुरु लगे, गुरु नानक प्यारा लगे, गुरु नानक प्यारा लगना चाहिए, कुत्ता नहीं प्यारा लगना चाहिए, या होर कोई भी प्यारा नहीं लगना चाहिए, गुरु नानक प्यारा लगे, गुरु के सिख प्यारे लगे। जान के सिमरन सरदाना, मान महत पत पूरी, नाम लैत कोट अग्नस्त, नाम जपण नाल करोड़ा ही कीतियां होया कर्मा का फल, जिन्हों पाप कर्म कही है, अग्न ने पाप कर्म, पुठे कर्म, गलत कर्म जिहड़े कीते ने पिछले जन्म सब नाश हो गए, इसलिए नाम जरूर जपे। नाम लैत, लैत का मतलब यह नहीं कि अमृत छक लिया कि हुण असीं पापा तो परे हो गए, ऐसा नहीं। अमृत छकन का अर्थ असीं गुरु वाले हो गए, असीं अपने मन रूपी बच्चे नूं अज गुरु चरणों में छड आए, जिस तरह माँ पुरुष जाना अपने बच्चे नूं स्कूल छड आउंदा ते विद्यावान हो जाए, यह है अर्थ। नाम लैत का अर्थ है नाम जपण दा, जदों वाहिगुरु जी का नाम साडे मन विच टिक जाए, जदों नाम आधार हो जाए, उदों की हुंदा है, उदों सतगुरु जी कहिंदे ने करोड़ा कीते कर्मां दा फल जिहड़ा पाप कर्म है उस पर मिट जांदा है। नाम लैत कोट अग्नस्त, भगत बांछै सब धूरी, जिस वाहिगुरु दे सिमरन नूं सारे भगती करन वालिया ने चाहिया है कि सानू वाहिगुरु का प्यार मिले, सानू वाहिगुरु के नाम की दात मिले, सानू वाहिगुरु के नाम का कर्म मिले, असं वाहिगुरु वाले हो जाइए। जिन्हें भगतों ने चाहिए, संतों ने चाहिए, अभ्यासियों ने चाहिए, ज्ञानियों ने चाहिए, विद्वानों ने चाहिए, सियाणियों ने चाहिए, ध्यानियों ने चाहिए, योगियों ने चाहिए, कर्म योगियों ने चाहिए, प्राण योगियों ने चाहिए, महायोगियों ने भी चाहिए। ब्रह्म ज्ञानी को खोजे माहेश्वर, जानते हो माहेश्वर किन कहेंगे, क्योंकि
ਕਿਰਤੀ ਬੰਦਗੀ ਧੋਤ ਤਮੈ ਸਭੋ। ਬ੍ਰਹਮ ਗਿਆਨੀ ਕੋ ਖੋਜੇ ਮਹੇਤਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਵਾਹਿਗੁਰੂ ਜੀ ਸਭ ਤੋਂ ਵੱਡੇ, ਇਸ ਲਈ ਵਾਹਿਗੁਰੂ ਜੀ ਦਾ ਪਿਆਰ ਆਪਣੇ ਮਨ ਵਿੱਚ ਰੱਖਣਾ ਤੇ ਵਾਹਿਗੁਰੂ ਜੀ ਦੀ ਚਰਨ ਰਾਜ ਬਣ ਕੇ ਰਹਿਣਾ। ਚਰਨਾਂ ਦਾ ਪਿਆਰ ਸਾਰੇ ਹੀ ਮੰਗਦੇ ਹਾਂ, ਆਪਾਂ ਸਾਰੇ ਹੀ ਵਾਹਿਗੁਰੂ ਜੀ ਦਾ ਦਰਸ਼ਨ ਚਾਹੁੰਦੇ ਹਾਂ। ਸਰਬ ਮਨੋਰਥ ਜੇ ਕੋ ਚਾਹੇ, ਬਹੁਤ ਸਾਰਿਆਂ ਦਾ ਐਸਾ ਵਿਸ਼ਵਾਸ ਹੈ, ਥੋੜ੍ਹਾ ਜਿਹਾ ਸਿਮਰਨ ਕਰ ਲਓ ਤੇ ਥੋੜ੍ਹਾ ਜਿਹਾ ਹੋਰ ਵੀ ਕੰਮ ਕਰ ਲਓ, ਸੇਵਾ ਵੀ ਕਰ ਲਓ ਤਾਂ ਕਿ ਮਾਇਆ ਮਿਲਦੀ ਰਹੇ, ਥੋੜ੍ਹਾ ਜਿਹਾ ਮੂਲ ਮੰਤਰ ਦਾ ਪਾਠ ਕਰ ਲਓ, ਇਹਨਾਂ ਸਰਬ ਸਿੱਧੀ ਹੋ ਜਾਏਗੀ, ਕੋਠੇ ਘੱਟ ਮਾੜੀਆਂ ਬਣ ਜਾਣਗੀਆਂ, ਜ਼ਮੀਨ ਤੋਂ ਸੌਖੇ ਹੋ ਜਾਵਾਂ ਜਾਂ ਰੋਗ ਰਹਿਤ ਹੋ ਜਾਵਾਂਗੇ। ਇਹ ਵਿਸ਼ਵਾਸ ਚੱਲਦਾ ਬਹੁਤ ਸਾਰੇ ਸੰਤ ਮਤ ਵਿੱਚ, ਬਹੁਤ ਸਾਰੇ ਡੇਰੇਦਾਰਾਂ ਵਿੱਚ ਇਹ ਵਿਸ਼ਵਾਸ ਬਣਦਾ। ਮੇਰਾ ਨਿੱਜੀ ਅਨੁਭਵ ਇਹ ਹੈ ਕਿ ਵਾਹਿਗੁਰੂ ਨਾਮ ਹੀ ਸਭ ਕੁਛ ਸ੍ਰੇਸ਼ਟ, ਔਰ ਵਾਹਿਗੁਰੂ ਨਾਮ ਸਭ ਕੁਛ ਕਰਦਾ, ਸਭ ਕੁਛ ਕਰਦਾ। ਜੇ ਵਾਹਿਗੁਰੂ ਨਾਮ ਦਾ ਜਾਪ ਨਹੀਂ ਕੁਝ ਕਰ ਸਕਦਾ ਤੇ ਫਿਰ ਹੋਰ ਕਿਸੇ ਤਰੀਕੇ ਵੀ ਕੁਛ ਨਹੀਂ ਹੁੰਦਾ। ਇਸ ਲਈ ਵਾਹਿਗੁਰੂ ਜੀ ਦਾ ਨਾਮ ਹੀ ਜਪਦੇ ਰਹਿਣਾ, ਸਰਬ ਮਨੋਰਥ ਜੀ ਕੋ ਚਾਹੇ, ਸੇਵੈ ਏਕ ਨਿਧਾਨਾ। ਵਾਹਿਗੁਰੂ ਨਾਮ ਦੇ ਜਪਦੇ ਬੱਚਾ ਚਾਹੋਗੇ ਬੱਚਾ ਮਿਲੇਗਾ, ਰੋਗ ਰਹਿਤ ਹੋਣਾ ਚਾਹੋਗੇ ਰੋਗ ਰਹਿਤ ਹੋ ਜਾਓਗੇ, ਮੁਕੱਦਮਾ ਜਿੱਤਣਾ ਚਾਹੋਗੇ ਮੁਕੱਦਮਾ ਜਿੱਤਿਆ ਜਾਏਗਾ, ਤੰਦਰੁਸਤੀ ਚਾਹੋਗੇ ਤੰਦਰੁਸਤੀ ਮਿਲੇਗੀ, ਤੇ ਜੇ ਦਰਸ਼ਨ ਚਾਹੋਗੇ ਤੇ ਦਰਸ਼ਨ ਵੀ ਮਿਲੇਗਾ। ਇਸ ਲਈ ਸਿੱਖਾਂ ਨੂੰ ਮਤ ਦਿੰਦਿਆਂ ਗੁਰੂ ਨਾਨਕ ਜੀ ਕਹਿੰਦੇ ਨੇ, ਵਿਣ ਤੁਦ ਹੋਰ ਜੇ ਮੰਗਣਾ ਫਿਰ ਦੁੱਖਾਂ ਕੇ ਲੋਕ, ਵਿਣ ਤੁਦ ਹੋਰ ਜੇ ਮੰਗਣਾ, ਮੰਗਿਓ ਨਾ ਕੁਛ ਵੀ ਫਿਰ ਸਭ ਕੁਛ ਮਿਲੇਗਾ। ਮੰਗੋਗੇ ਤੇ ਤਦ ਵੀ ਮਿਲੇਗਾ, ਪਰ ਜੋ ਮਿਲੇਗਾ ਉਹ ਦੁੱਖ ਦਾ ਕਾਰਨ ਹੋਵੇਗਾ, ਉਹ ਦੁੱਖ ਦਾ ਕਾਰਨ ਹੋਵੇਗਾ, ਕਦੀ ਵੀ ਉਹਦੇ ਦੁੱਖ ਨਹੀਂ ਪਾਓਗੇ, ਕਿਉਂਕਿ ਹਰ ਇੱਛਾ ਦੁੱਖ ਦਾ ਮੂਲ ਕਾਰਨ ਹੈ, ਦੁੱਖ ਦੀ ਜੜ ਹੈ। ਇਸ ਲਈ ਅੱਛਾ ਇਹ ਹੈ ਕਿ ਵਾਹਿਗੁਰੂ ਨਾਮ ਜਪੋ ਅਤੇ ਉਹਦੀ ਰਜ਼ਾ ਵਿੱਚ ਰਹੋ, ਜਿਵੇਂ ਉਹ ਰੱਖੇ ਉਵੇਂ ਹੀ ਰਹਿਣਾ ਸਿੱਖ ਲਓ, ਕਿ ਅਤਿ ਉੱਤਮ ਹੈ। ਸਰਬ ਮਨੋਰਥ ਜੀ ਕੋ ਚਾਹੇ, ਸੇਵੇ ਕਨਿਧਾਨਾ। ਸੇਵੇ ਦਾ ਅਰਥ ਹੈ ਸਿਮਰਨ ਕਰੇ, ਸੇਵੇ ਦਾ ਅਰਥ ਸੇਵਾ ਨਹੀਂ ਸਿਮਰਨ। ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਕੋਈ ਰਾਜਾ ਵੀ ਬਣਨਾ ਚਾਹੇ, ਕਰੋੜਪਤੀ ਵੀ ਬਣਨਾ ਚਾਹੇ, ਜੌਹਰੀ ਵੀ ਬਣਨਾ ਚਾਹੇ, ਸੁੰਦਰ ਵੀ ਬਣਨਾ ਚਾਹੇ, ਗਿਆਨਵਾਨ ਵੀ ਬਣਨਾ ਚਾਹੇ, ਜੋ ਕੁਛ ਵੀ ਚਾਹੇ ਉਹ ਵਾਹਿਗੁਰੂ ਦਾ ਸਿਮਰਨ ਕਰੇ, ਸਭ ਕੁਛ ਮਿਲੇਗਾ। ਕਿ ਜੇ ਕੁਛ ਨਾ ਚਾਹੋ ਕੇਵਲ ਵਾਹਿਗੁਰੂ ਦਾ ਸਿਮਰਨ ਕਰੋ, ਜਿਵੇਂ ਸ੍ਰੀ ਲਹਿਣਾ ਜੀ ਨੇ ਕੀਤਾ, ਸ੍ਰੀ ਅਮਰਦਾਸ ਜੀ ਨੇ ਕੀਤਾ, ਸ੍ਰੀ ਬਾਬਾ ਜੀ ਨੇ ਕੀਤਾ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ, ਹੋਰ ਅਨੇਕਾਂ ਭਗਤਾਂ ਸੰਤਾਂ ਨੇ ਸਿਮਰਨ ਕੀਤਾ, ਆਪਣਾ ਮਟਾਕ ਵੀ ਕੀਤਾ, ਕੁਛ ਨਹੀਂ ਮੰਗਿਆ। ਬਾਬਾ ਬੁੱਢਾ ਜੀ ਵਰਗੇ ਸਿੱਖ ਬਣੋ, ਗੁਰੂ ਦੀ ਯਾਦ ਵਿੱਚ ਟਿਕੋ, ਸਾਦਾ ਪਹਿਨੋ ਸਾਦਾ ਖਾਓ, ਵਾਹਿਗੁਰੂ ਦੀ ਯਾਦ ਵਿੱਚ ਰਹੋ, ਅਤਿ ਉੱਤਮ। ਏਡਾ ਵੱਡਾ ਸਤਿਕਾਰ, ਏਡਾ ਵੱਡਾ ਪਿਆਰ, ਏਡਾ ਵੱਡਾ ਗੁਰੂ ਕਾ ਸਿੱਖ ਨਾਮ ਜਪ ਕੇ ਹੋ ਗਏ। ਸਰਬ ਮਨੋਰਥ ਜੇ ਕੋ ਚਾਹੇ, ਸੇਵੇ ਏਕ ਨਿਧਾਨਾ। ਏਕ ਦਾ ਮਤਲਬ ਹੈ ਗੋਡ, ਦੈਟ ਇਜ ਵਨ ਐਂਡ ਓਨਲੀ ਵਨ। ਨਿਧਾਨ ਦਾ ਅਰਥ ਹੈ ਜੋ ਸਭ ਕੁਛ ਦੇਣ ਵਾਲਾ ਹੈ। ਪਾਰ ਬ੍ਰਹਮ ਪਰਮਪੁਰ ਸਵਾਮੀ। ਵਾਹਿਗੁਰੂ ਪਾਰ ਬ੍ਰਹਮ ਵੀ ਹੈ, ਅਪਰੰਪਰ ਵੀ ਹੈ। ਅਪਰੰਪਰ ਦਾ ਜਿਹੜਾ ਲੰਬਾਈ ਚੌੜਾਈ ਨਾ ਮਾਪੀ ਜਾ ਸਕੇ, ਪਾਰ ਬ੍ਰਹਮ ਦਾ ਮਤਲਬ ਜੋ ਪੂਰਨ ਹੈ, ਸਰਵਤਾਂ ਵਿਆਪਕ ਹੈ। ਸਵਾਮੀ ਜੋ ਸਭ ਦਾ ਦਾਤਾ ਹੈ, ਸਵਾਮੀ ਉਹਨੂੰ ਕਹਿੰਦੇ ਨੇ ਜੋ ਸਭ ਨੂੰ ਦੇਣ ਵਾਲਾ ਦਾਤਾ ਹੈ, ਗੁਰੂ ਨਾਨਕ ਸਭ ਦਾ ਦਾਤਾ ਹੈ। ਸਿਮਰਤ ਪਾਰ ਪੁਰਾਨ। ਵਾਹਿਗੁਰੂ ਨਾਮ ਜਪੋ, ਸੱਚ ਵਿੱਚ ਲੀਨ ਹੋ ਜਾਓਗੇ। ਸੱਚ ਨੂੰ ਪ੍ਰਾਪਤ ਕਰਨ ਵਾਸਤੇ ਕਿਧਰੇ ਜਾਣ ਦੀ ਲੋੜ ਨਹੀਂ, ਇਹ ਮਨ ਦਾ ਸਫ਼ਰ ਹੈ, ਸੁਰ ਦੁਆਰਾ ਚੱਲਣਾ ਹੈ, ਧਿਆਨ ਦੁਆਰਾ ਪੈਂਡਾ ਮਕਾਉਣਾ ਹੈ, ਸਮਾਧੀ ਵਿੱਚ ਇਹ ਘਟਨਾ ਘਟਦੀ ਹੈ, ਤੁਸੀਂ ਸੱਚ ਨੂੰ ਪ੍ਰਾਪਤ ਕਰ ਲਓਗੇ। ਬਿਕੋਜ਼ ਗੋਡ ਲਿਵਸ ਇਨ ਦਿਸ ਬੋਡੀ,
ਇਸ ਬਾਡੀ ਵਿੱਚ ਹੀ ਵਾਹਿਗੁਰੂ ਜੀ ਰਹਿੰਦੇ ਹਨ। ਸੀਤਲ ਸ਼ਾਂਤ ਮਹਾਂ ਸੁਖ ਪਾਇਆ, ਸਤਿਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸਰੀਰ ਨੂੰ ਵੀ ਠੰਡ ਪਈ, ਮਨ ਵੀ ਸ਼ਾਂਤ ਹੋ ਗਿਆ, ਮਹਾਂ ਸੁਖ। ਇਹਨੂੰ ਸਹਿਜ ਸੁਖ ਕਹਿੰਦੇ ਨੇ। ਸਹਿਜ ਪਦ ਵਿੱਚ ਦੋ ਅਵਸਥਾ ਹੁੰਦੀਆਂ, ਇਨਮਨ ਤੇ ਉਨਮਨ। ਇਨਮਨ ਵਿੱਚ ਆਪਣੀ ਆਤਮਾ ਦਿਸਦੀ ਹੈ, ਉਨਮਨ ਵਿੱਚ ਸਾਰਾ ਵਾਹਿਗੁਰੂ ਦਿਸਦਾ ਹੈ। ਉਨਮਨੀ ਅਵਸਥਾ ਬ੍ਰਹਮ ਗਿਆਨੀਆਂ ਦੀ ਹੁੰਦੀ, ਇਨਮਨੀ ਜਿਹੜੀ ਹੈ ਉਹ ਆਤਮ ਗਿਆਨੀਆਂ ਦੀ ਹੁੰਦੀ। ਆਤਮ ਗਿਆਨੀ ਨੂੰ ਬ੍ਰਹਮ ਗਿਆਨੀ ਬਹੁਤ ਬੜਾ ਹੁੰਦਾ ਹੈ। ਬ੍ਰਹਮ ਗਿਆਨੀ 84 ਲੱਖ ਜੂਨ ਦਾ ਮਾਲਕ ਹੁੰਦਾ ਹੈ। ਬ੍ਰਹਮ ਗਿਆਨੀ ਖਾਲਸਾ ਹੁੰਦਾ, ਹਰੀਜਨ ਹੁੰਦਾ, ਮਹਾਨ ਸੰਤ ਹੁੰਦਾ। ਮਹਾਨ ਸੰਤ ਸਤਿਗੁਰੂ ਬ੍ਰਹਮ ਗਿਆਨੀ ਹੀ ਹੁੰਦਾ। ਪਰ ਜੇ ਤੁਸੀਂ ਇਨਮਨ ਵਿੱਚ ਵੀ ਰੁਕ ਕੇ ਆਪਣੇ ਆਪ ਨੂੰ ਵੀ ਜਾਣ ਲਵੋ ਤਾਂ ਬਹੁਤ ਵੱਡੀ ਕਮਾਈ ਹੋਵੇ। ਇਹ ਵੀ ਜਾਣ ਲੈਣਾ ਬਹੁਤ ਅੱਛਾ ਹੈ, ਮੈਂ ਆਤਮਾ ਹਾਂ, ਮੈਂ ਦੇਹੀ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਕੋਈ ਵਿਚਾਰ ਵੀ ਨਹੀਂ ਹਾਂ, ਮੈਂ ਕਿਰਤਮ ਨਾਮ ਵੀ ਨਹੀਂ ਹਾਂ, ਮੈਂ ਜੋ ਹਾਂ ਉੱਥੇ ਵਾਹਿਗੁਰੂ ਦੇ ਦਰ ਦਾ ਕੂਕਰ ਹਾਂ, ਉਸਦਾ ਦਾਸ ਹਾਂ। ਬਸ ਇੰਨਾ ਕੁ ਮੰਨ ਲੈਣਾ। ਸੀਤਲ ਸ਼ਾਂਤ ਮਹਾਂਸੁਖ ਪਾਇਆ, ਸੰਤ ਸੰਗ ਰਹੋ ਓਲਾ। ਕਿਸੇ ਸਾਧੂ ਦੀ ਸੰਗਤ ਵਿੱਚ ਪਰਦਾ ਰਹਿ ਗਿਆ, ਲਾਜ ਰਹਿ ਗਈ, ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਏ ਪਾਪੀ ਪੜਦਾ। ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਏ ਪਾਪੀ ਪੜਦਾ। ਗੁਰੂ ਦਾ ਪਿਆਰਾ ਜੇ ਹੋਵੇਗਾ ਤੇ ਉਹਦੇ ਨਾਲ ਗੁਰੂ ਜ਼ਰੂਰ ਆਉਂਦੇ। ਗੁਰਦੇਵ ਗੁਰਸਿੱਖ ਦੇ ਨਾਲ ਨੱਥੀ ਹੁੰਦੇ ਨੇ, ਬਿਲਕੁਲ। ਜਿੱਥੇ ਸਿੱਖ ਜਾਏਗਾ ਉੱਥੇ ਗੁਰੂ ਅਕਾਲ ਪੁਰਖ ਅੰਤਰੀਆਮੀ ਵਾਹਿਗੁਰੂ ਜੀ ਜ਼ਰੂਰ ਹੀ ਆਉਂਦੇ ਨੇ। ਤਾਂ ਇਹਨਾਂ ਨੂੰ ਸਾਧੂ ਸੰਗਤ ਕਿਹਾ, ਸੰਤ ਸੰਗਤ ਕਿਹਾ। ਸੰਤ ਸੰਗ ਅੰਤਰ ਪ੍ਰਭ ਦੀਠਾ, ਸੰਤ ਸੰਗ ਅੰਤਰ ਸੰਤ ਦੀਠਾ ਨਹੀਂ ਹੈ, ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਲਾਗਾ ਵਿੱਚ। ਕੀ ਹੋਇਆ? ਨਿਰਗੁਣ ਰਾਖ ਲਿਆ, ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ, ਮੋਹੇ ਪਾਪੀ ਪੜਦਾ। ਹਰ ਧਨ ਸੰਚਨ ਨਾਮ ਇਕੱਠਾ ਸ਼ੁਰੂ ਹੋ ਗਿਆ ਹੁਣ। ਹਰੀ ਨਾਮ ਭੋਜਨ, ਵਾਹਿਗੁਰੂ ਭੋਜਨ ਹੋ ਗਿਆ। ਇਹ ਨਾਨਕ ਕਿਨੋ ਚੋਲਾ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਇਹ ਚੂਰੀ ਬਣ ਗਈ। ਚੂਰੀ ਜਾਣਦੇ ਹੋ, ਬੱਚਿਆਂ ਨੂੰ ਅੱਗੇ ਚੂਰੀ ਦਿੱਤੀ ਜਾਂਦੀ ਸੀ, ਉਹਦੇ ਵਿੱਚ ਘਿਓ ਪਿਆ ਹੁੰਦਾ, ਮਿੱਠਾ ਪਿਆ ਹੁੰਦਾ, ਆਟਾ ਰਲਾਇਆ ਹੁੰਦਾ, ਗਰਮ ਗਰਮ ਆਟੇ ਵਿੱਚ ਘਿਓ ਮਿੱਠਾ ਰਲਾ ਕੇ ਮਾਵਾਂ ਬੱਚੇ ਨੂੰ ਚੂਰੀ ਦਿੰਦੀਆਂ ਸਨ। ਇਹ ਪੰਜਾਬ ਦੀ ਬੜੀ ਹੀ ਵਧੀਆ ਖੁਰਾਕ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਮ ਮੈਨ ਚੂਰੀ ਜੈਸਾ ਹੈ, ਮਿੱਠਾ ਹੋ ਗਿਆ। ਨਾਮ ਅੰਦਰ ਹੋ ਗਿਆ, ਬਾਹਰ ਹੋ ਗਿਆ, ਸਭ ਪਾਸੇ ਨਾਮ ਹੀ ਨਾਮ ਹੋ ਗਿਆ, ਵਾਹਿਗੁਰੂ ਹੀ ਵਾਹਿਗੁਰੂ ਹੋ ਗਿਆ। ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਰਹੇਗੀ, ਨਾ ਮੈਂ ਸਰੀਰ ਦਾ ਮਸਾਜ ਰਹਿ ਗਿਆ, ਨਾ ਮੈਂ ਇੰਦਰੀਆਂ ਦਾ ਮਸਾਜ ਰਹਿ ਗਿਆ, ਨਾ ਮੈਂ ਮਾਇਆ ਦਾ ਗੁਲਾਮ ਰਹਿ ਗਿਆ, ਨਾ ਮੈਂ ਸਰੀਰ ਵਿੱਚ ਕੈਦ ਹੋ ਗਿਆ। ਮੈਂ ਤੂੰ ਹੀ ਤੂੰ ਕਰਦਾ, ਤੂੰ ਹੀ ਵਿੱਚ ਲੀਨ ਹੋ ਗਿਆ। ਸਤਿਸੰਗ ਜੀ, ਕਥਾ ਦੀ ਸਮਾਪਤੀ ਹੈ। ਆਓ ਹੁਣ ਪ੍ਰੇਮ ਨਾਲ ਮੇਰੇ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰੋ।

0: ਵਾਹਿਗੁਰੂ ਸਾਹਿਬ ਜੀ, ਧੰਨ ਧੰਨ ਗੁਰੂ ਨਾਨਕ ਹਜ਼ੂਰ, ਮਹਾਰਾਜ ਸ਼ਹੀਦਾਂ ਦੀ ਸਰਤਾ ਜਵਾਨੀ ਕੀ ਹੋਵੇ, ਮਿੱਠੇ ਸਤਿਗੁਰੂ ਗੁਰੂ ਅਰਜਨ ਸਾਹਿਬ ਅਸੀਂ ਸਦਕੇ ਜਾਂਦੇ ਹਾਂ। ਆਪਦੇ ਬੱਚਿਆਂ ਆਪਣੇ ਬੜਾ ਹੀ ਨਿਵਾਜ਼ਿਆ ਹੈ, ਆਪਣੇ ਕੋਲ ਸਦਕੇ ਆਪਣਾ ਵਚਨ ਸੁਣਾਇਆ ਹੈ। ਮਹਾਰਾਜ ਜੀ ਇਸੇ ਤਰ੍ਹਾਂ ਦਰ ਘਰ ਦੀ ਸੋਝੀ ਪਾਈ ਰੱਖਣਾ, ਆਪਣੀ ਆਗਿਆ ਵਿੱਚ ਰੱਖਣਾ, ਆਪਣਾ ਨਾਮ ਜਪਾਉਣਾ, ਆਪਣੀ ਮੇਲ ਵਰਤਾਉਣੀ। ਸਤਸੰਗ ਜੀ ਕਥਾ ਸਮਾਗਮ ਜੋ ਸਤਿਗੁਰਾਂ ਦੀ ਕਿਰਪਾ ਨਾਲ ਬਣਿਆ, ਉਹ ਅੱਜ ਸੰਪੰਨ ਹੈ। ਮੈਂ ਆਪ ਜੀ ਦੇ ਪਾਸੋਂ ਬਹੁਤ ਪਿਆਰ ਲੈ ਕੇ ਜਾ ਰਿਹਾ, ਗੁਰੂ ਨਾਨਕ ਦੀ ਮਿੱਠੀ ਯਾਦ ਲੈ ਕੇ ਜਾ ਰਿਹਾ। ਵਾਹਿਗੁਰੂ ਕਰੇ ਕਦੀ ਸਾਡਾ ਮੇਲ ਫਿਰ ਵੀ ਹੋਵੇ, ਪਰ ਜੇ ਨਾ ਹੋਵੇ ਤਾਂ ਆਪ ਜੀ ਵਾਹਿਗੁਰੂ ਨਾਮ ਦਾ ਜਾਪ ਕਰਦੇ ਰਹਿਣਾ, ਮੇਰੀ ਆਪ ਦੇ ਚਰਨਾਂ 'ਚ ਇਹੀ ਬੇਨਤੀ ਹੈ। ਅੱਖਰਵਾਦ ਘੱਟ ਕੋਈ ਹਾਜ਼ਰੀ ਭਰਦਿਆਂ ਹੋ ਗਿਆ ਹੋਵੇ, ਗੁਰੂ ਮਹਾਰਾਜ ਖਿਮਾ ਕਰਨ, ਇਸ ਸਾਧ ਸੰਗਤ ਖਤਮ, ਮੈਨੂੰ ਖਿਮਾ ਕਰ ਦੇਵੇ। ਮੈਂ ਅਨਪੜ੍ਹ ਜਿਹਾ ਗਰੀਬ ਬੰਦਾ ਹਾਂ, ਖਿਮਾ ਕਰਨਾ, ਖਿਮਾ ਕਰਨਾ, ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874.

और जो समझ ले चलेंगे वो नहीं है। समझ समझ के धार्मिक लोगों ने अभ्यासियों ने एक समझ मिल गई है, हे प्रभु समझ आ गई है कि असल नहीं समझ सकते, नहीं समझ तो सारी समझ तो बड़ा है, तो सारी समझ तो महान है। लेकिन जितना भी पता चल गया ना, समझ तो बड़ा है। एक समझ आ गई ना, समझ तो महान है, समझ छोटी है। तू समझ तो बड़ा मेरी मत हो रही है। इस वास्ते जरा सानू कौमी नाम दिता है सिख, अह मन कितने जन्म भी तेरे हो जान सिखण नु बाकी रहेगा, सिखण नु बाकी रहेगा। पूरा सिखना ते समझना कठिन है, कठिन है। वो सिख ही नहीं जरा दावा करे मैं सब कुछ जानता, तो फिर की सीखेगा, तो सब कुछ जानता। गुरु नानक देव जी महाराज कहते हैं अनजान अज्ञानी समझ लेना उसने, जिड़ा कहता ने सब कुछ जानना। सोई अजान अनजान है वो, कौन सोई अजान कहे मैं जानिया, जानन हार न छाने। जिड़ा दावा करता है मैं सब कुछ जान लिया, महाराज कहें अनजान है। फिर ज्ञानी कौन है, जानकार कौन है, जो जान लेता है मैं नहीं जान सकता, नहीं जान सकता। मेरी जानकारी सीमित है, तो महान है। पर इतना तो पता चल गया मेरी जानकारी तो बढ़, मेरी समझ तो बढ़ जाए, फिर उसका ज्ञान करने लगता है। अमीर खुसरो कहते हैं कि कोई संबंध है खुदा नाल याद आता बाकी नहीं, खून का संबंध उस नाल जोड़ नहीं सकते, निराकार है खून के है। रंग रूप का संबंध उस नाल जोड़ नहीं सकते, रंग रूप उसका है। मजहब का संबंध उस नाल जोड़ नहीं सकते, मजहब उसका है। बोल कलवी दर्द है, मैं फिर नमस्तम अभजे नमस्कार है प्रभु है, तेरा कोई मंदिर कोई मंदिर ना, तो हिंदू है ना, तो मुस्लिम है ना, तो सिख है ना, तो ईसाई है ना, तो यहूदी है ना, तो पारसी है ना, तो जैनी है ना, तो बोधी है। दुनिया के आठ वे धर्म जेदे संचार भारत देश पैदा हो, चार मिडल ईस्ट देश पैदा हो। पुराना धर्म भारत देश सनातन मत है, जिन्हों अजकल लोग हिंदू धर्म कहते हैं। हिंदू शब्द 1500 साल पुराना है, इसको पुराना है, इसमें नारे लिए। पुराना धर्म सनातन मत, नवा धर्म सिख मत। मिडिल ईस्ट के लिए धर्म पैदा है पुराना धर्म यहूदी, नवा धर्म इस्लाम। साढ़े 3000 साल पहले मूसा होए ने उन्होंने भी यहूदी परंपरा चली, 5000 साल पहले सनातनी ऋषि होए ने भारत में उन्होंने सनातन धर्म चलिया। भारत के पुराना धर्म सनातन, सनातन के अर्थ भी नहीं पुराना, और मिडिल ईस्ट पुराना धर्म यहूदी, नवा इस्लाम भारत नवा धर्म सिख है। इन जो अर्थ धर्म ने इन्हों परमात्मा नहीं आते, बाकी दुनिया दिया सारिया जो परंपरावान ने पंथ ने इन्हों 28 मजबा ही मानता है। छोटिया छोटिया
ਸਿੱਖਾਂ ਚੋਂ ਵੀ ਕਈ ਨਿਕਲੀਆਂ ਨੇ। ਇਹ ਫਲਾਣੇ ਜਥੇ ਦਾ ਸਿੰਘ ਹੈ, ਫਲਾਣੇ ਜਥੇ ਦਾ ਸਿੰਘ ਹੈ, ਫਲਾਣੇ ਜਥੇ ਦਾ ਸਿੰਘ ਹੈ, ਇਹ ਫਲਾਣੇ ਸੰਤਾਂ ਦਾ ਸਿੰਘ ਹੈ, ਫਲਾਣੇ ਡੇਰੇ ਦਾ ਸਿੰਘ ਹੈ। ਗੁਰੂ ਦਾ ਸਿੰਘ ਲੱਭਣਾ ਹੀ ਔਖਾ ਹੋ ਜਾਣਾ। ਇਸ ਤਰ੍ਹਾਂ ਹਰ ਮਜ਼ਹਬ ਦੇ ਫਿਰਕੇ ਬਣੇ, ਪਰ ਮੂਲ ਅੱਠ ਨੇ। ਇਹਨਾਂ ਅੱਠਾਂ ਮਜ਼ਹਬਾਂ ਦੀ ਬੰਦੇ ਦੇ ਪ੍ਰਭੂ ਨੇ ਜਾਣਦਾ, ਨਾ ਉਹ ਹਿੰਦੂ ਹੈ, ਨਾ ਮੁਸਲਿਮ, ਨਾ ਸਿੱਖ, ਨਾ ਈਸਾਈ, ਨਾ ਯਹੂਦੀ, ਨਾ ਪਾਰਸੀ, ਨਾ ਜੈਨੀ, ਨਾ ਬੁੱਧ। ਨਾ ਮਸਤੰਗ ਅਮਜਵੇ, ਨਾ ਸਾਰੇ ਪ੍ਰਭੂ ਦੇ ਕੋਈ ਮਜ਼ਹਬ ਨਹੀਂ। ਮਜ਼ਹਬ ਦੀ ਸਾਂਝੀ ਬਣਾਈ ਹੈ ਪਰਮਾਤਮਾ ਨਾਲ, ਹੈ ਹੀ ਨਹੀਂ ਮਜ਼ਹਬ। ਫਿਰ ਭਾਸ਼ਾ ਦੀ ਸਾਂਝ ਬਣਾ ਲਈ, ਪੰਜਾਬੀ ਬੋਲਦਾ ਹੋਵੇਗਾ ਤਾਂ ਆਪਣਾ ਮਿੱਤਰ ਹੋਵੇਗਾ, ਮੈਂ ਪੰਜਾਬੀ ਬੋਲਦਾ ਹਾਂ ਪੰਜਾਬੀ ਬੋਲਦਾ ਹੋਵੇਗਾ, ਮੈਂ ਇੰਗਲਿਸ਼ ਬੋਲਦਾ ਹਾਂ ਇੰਗਲਿਸ਼ ਬੋਲਦਾ ਹੋਵੇਗਾ, ਮੈਂ ਪਰਸ਼ੀਅਨ ਬੋਲਦਾ ਹਾਂ ਪਰਸ਼ੀਅਨ ਬੋਲਦਾ ਹੋਵੇਗਾ। ਐਸੀ ਕੋਈ ਭਾਸ਼ਾ ਪਰਮਾਤਮਾ ਦੀ ਨਹੀਂ, ਇਸ ਤਰ੍ਹਾਂ ਦੀ ਕੋਈ ਭਾਸ਼ਾ ਨਾ ਉਹ ਭਾਰਤੀ ਬੋਲਦਾ, ਨਾ ਉਹ ਇੰਗਲਿਸ਼ ਬੋਲਦਾ, ਨਾ ਉਹ ਪੰਜਾਬੀ ਬੋਲਦਾ, ਨਾ ਉਹ ਹਿੰਦੀ ਬੋਲਦਾ, ਨਾ ਉਹ ਬੰਗਾਲੀ ਬੋਲਦਾ, ਨਾ ਉਹ ਚਾਈਨੀਜ਼ ਬੋਲਦਾ, ਨਾ ਉਹ ਅਰਬੀ ਬੋਲਦਾ। ਫਿਰ ਜੀਵਾਂ ਦੇ ਬੋਲਾਂ ਨੂੰ ਕਿਵੇਂ ਸਮਝ? ਅਸੀਂ ਜੋ ਅਰਦਾਸਾਂ ਕਰਦੇ ਹਾਂ, ਕੋਈ ਅਰਬੀ ਕਰ ਰਿਹਾ, ਕੋਈ ਇੰਗਲਿਸ਼ ਕਰ ਰਿਹਾ, ਕੋਈ ਪੰਜਾਬੀ ਕਰ ਰਿਹਾ, ਕੋਈ ਸੰਸਕ੍ਰਿਤ ਕਰ ਰਿਹਾ, ਉਹ ਕਿਵੇਂ ਸਮਝਣਾ? ਅੱਖਰਾਂ ਦੇ ਜੋ ਮਨੁੱਖ ਦੀ ਭਾਵਨਾ ਹੈ ਉਹ ਉਸ ਨੂੰ ਸਮਝਣਾ। ਭਾਖਿਆ ਭਾਵ ਆਵਾ, ਉਹਦੀ ਭਾਸ਼ਾ ਭਾਵ ਹੈ, ਪ੍ਰੇਮ ਭਾਵਨਾ। ਇਹਦੀ ਬੋਲਾਂ ਵਿੱਚ ਭਾਵਨਾ ਹੈ ਕਿ ਨਹੀਂ, ਇਹਦੀ ਸੇਵਾ ਵਿੱਚ ਭਾਵਨਾ ਹੈ ਕਿ ਨਹੀਂ, ਇਹਦੇ ਨਾਮ ਗੁਣ ਵਿੱਚ ਭਾਵਨਾ ਹੈ ਕਿ ਨਹੀਂ, ਇਹਦੇ ਗੁਰਦੁਆਰੇ ਆਉਣ ਵਿੱਚ ਭਾਵਨਾ ਹੈ ਕਿ ਨਹੀਂ, ਇਹ ਦੇਖਣਾ। ਭਾਸ਼ਾ ਦਾ ਸੰਬੰਧ, ਰੰਗ ਰੂਪ ਦਾ ਸੰਬੰਧ, ਮਜ਼ਹਬ ਦਾ ਸੰਬੰਧ, ਮੁਲਕ ਦਾ ਸੰਬੰਧ, ਕਈ ਦੇਵੀ ਅਸੀਂ ਚਲੋ ਅਮੈਰੀਕਨ ਆ, ਪਰਮਾਤਮਾ ਅਮੈਰੀਕਨ ਹੋਵੇਗਾ, ਅਸੀਂ ਹਿੰਦੁਸਤਾਨੀ ਆ, ਪ੍ਰਭੂ ਹਿੰਦੁਸਤਾਨੀ ਹੋਵੇਗਾ, ਅਸੀਂ ਚੀਨੀ ਆ, ਉਹ ਚਾਈਨੀਜ਼ ਹੋਵੇਗਾ, ਸੰਬੰਧ ਜੋੜੀ ਨੂੰ ਉਹਦਾ ਕੋਈ ਗੁਰੂ ਨਹੀਂ। ਮੁਲਕ ਨੂੰ ਸਾਹਮਣੇ ਰੱਖ ਕੇ ਪਰਮਾਤਮਾ ਨਾਲ ਸੰਬੰਧ ਨਹੀਂ ਜੋੜ ਸਕਦੇ, ਕਿਉਂਕਿ ਉਹਦਾ ਕੋਈ ਮੁਲਕ ਨਹੀਂ। ਭਾਸ਼ਾ ਨੂੰ ਸਾਹਮਣੇ ਰੱਖ ਕੇ ਉਸ ਨਾਲ ਸੰਬੰਧ ਨਹੀਂ ਜੋੜ ਸਕਦੇ, ਉਹਦਾ ਕੋਈ ਭਾਸ਼ਾ ਨਹੀਂ। ਮਜ਼ਹਬ ਨੂੰ ਸਾਹਮਣੇ ਰੱਖ ਕੇ ਵੀ ਸੰਬੰਧ ਨਹੀਂ ਜੋੜ ਸਕਦਾ, ਉਹਦਾ ਕੋਈ ਮਜ਼ਹਬ। ਰੰਗ ਰੂਪ ਨੂੰ ਸਾਹਮਣੇ ਰੱਖ ਕੇ ਵੀ ਉਹਦੇ ਨਾਲ ਸੰਬੰਧ ਨਹੀਂ ਜੋੜ ਸਕਦੇ, ਕੋਈ ਰੰਗ ਰੂਪ ਨਹੀਂ। ਚਕਰ ਚੈਨ ਹਰ ਵਰਨ ਹਰ ਵਰਤ ਨਹੀਂ, ਰੂਪ ਰੰਗ ਹਰੇਕ ਵੇਖ ਕੋ ਕਹਿ ਨਾ ਸਕਦੇ। ਇੱਕ ਸੰਬੰਧ ਜੋੜ ਸਕਦੇ ਹਾਂ ਜਾਂ ਇਹਨੂੰ ਸੰਸਕ੍ਰਿਤ ਦੇ ਚਮਰਨ ਕਹਿੰਦੇ ਨੇ, ਪੰਜਾਬੀ ਚ ਚੇਤਾ ਕਹਿੰਦੇ ਨੇ, ਉਰਦੂ ਦੀ ਯਾਦ ਕਹਿੰਦੇ ਨੇ। ਇਹ ਫਕੀਰ ਅਮੀਰ ਖੁਸਰੋ ਕਹਿੰਦਾ ਹੈ, ਹੇ ਖੁਦਾ ਕੀ ਕਰੀਏ, ਇਹ ਸੰਬੰਧ ਵੀ ਤੇਰੇ ਨਾਲ ਨਹੀਂ ਜੁੜਦਾ, ਮੇਰੇ ਕੋਲ ਨਹੀਂ ਜੁੜਦਾ। ਕਿਉਂ? ਅਬ ਤੋ ਯਾਰ ਦੇ ਰਕਤ ਗਾਂ ਕੀ ਵੀ ਪਹੁੰਚ ਨਹੀਂ, ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ, ਐ ਮੇਰੇ ਦੋਸਤ ਕਿਤਨੀ ਦੂਰ ਹੈ ਤੇਰੀ ਬਸਤੀ, ਮੇਰੀ ਯਾਦ ਨਹੀਂ ਪਹੁੰਚਦੀ। ਤੈਨੂੰ ਯਾਦ ਕਰਨ ਬੈਠਣਾ, ਪਰਿਵਾਰ ਯਾਦ ਆਉਂਦਾ, ਸੋ ਨਹੀਂ ਆਉਂਦਾ। ਹੇ ਪਰਮਾਤਮਾ, ਤੈਨੂੰ ਯਾਦ ਕਰਨ ਬੈਠਣਾ, ਪਦਾਰਥ ਯਾਦ ਆਉਂਦਾ, ਸੋ ਨਹੀਂ ਆਉਂਦਾ। ਹੇ ਮੇਰਾ ਨਿਕਾਲ, ਤੈਨੂੰ ਯਾਦ ਕਰਨ ਬੈਠਣਾ, ਸੰਸਾਰ ਯਾਦ ਆਉਂਦਾ, ਪਹੁੰਚ ਜਾਂਦੀ ਹੈ ਮੇਰੀ ਯਾਦ ਸੰਸਾਰ ਤੱਕ, ਪਹੁੰਚ ਜਾਂਦੀ ਹੈ ਮੇਰੀ ਯਾਦ ਪਦਾਰਥਾਂ ਤੱਕ, ਪਹੁੰਚ ਜਾਂਦੀ ਹੈ ਮੇਰੀ ਯਾਦ ਪਰਿਵਾਰ ਤੱਕ, ਹੈ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ, ਰਿਸ਼ਤਾ ਵੀ ਨਹੀਂ ਜੁੜਦਾ, ਸੰਬੰਧ ਵੀ ਨਹੀਂ ਜੁੜਦਾ।
اور میں پھر عرض کروں اس میں جیتے جس اسی ہے گے انہیں کے سمبند جوڑ کے رکھے گا سارے چیتے انہیں سمبند جوڑے گا انجیو اور بھائی گرداسی نے کہہ دیتا ہے کرن کرن گر ایک پینڈا جائے ستگر کوٹ پینڈا آگے ہوئے اگر کروڑوں قدم پرماتما نہ چلے ملاپ ہو ہی نہیں سکتا من کو صرف ایک قدم یاد چلنا ہوتا ایک دفعہ تو یاد کر ہوتے تھے یاد کر دے گئے سمجھو گے معاف کرو گے کہ نہیں ایک دفعہ بھی یاد نہیں ہوتا نہیں ہوتا ٹھیک ہے چار گھنٹہ پاٹھ کرنا ہوئے گا یاد نہیں ہوتا ٹھیک ہے روز کیرتن سننا ہوئے گا سمرتی نہیں چلتی ہے ٹھیک ہے نماز پڑھتا ہوئے گا پوجا پاٹ کرتا ہوئے گا یاد نہیں پہنچتی کچھ سے ایسے یاد نو پرماتما کی طرف چلانے رہے کچھ بچارے چلانے کی کوشش کرنے یاد نہ پہنچے گا اب تو یاد رفتگان کی بھی پہنچ نہیں دوستوں نے کتنی دور بسائی ہے بستیاں میرے دوست بہت دور ہے تیری بس میری یاد نہیں پہنچتی نہیں دو دوریاں لاگو ہوندیاں نے پرماتما تو میری سمجھ تو دور ہے تو میری یاد نہ دور سمجھ کی دوری سے نہیں ملا سکا پرماتما ہمیشہ بے دور ہے بنتی پاتشاہ کی بانی کہ اوتار نہ پاوے ان پرمیشر پار برہم بے ان اوتار بھی نہیں جانے جڑا تنا کیوں جانے یہ بھی میں اس کر جڑے تھنے نہیں کی جانے اوتار بھی پورا نہیں جانے اوتار نہ پاوے ان

ਕਹਿੰਦੇ ਜਿਤਨਾ ਸੰਸਾਰ ਹੈ ਮੈਂ ਇਹਦੇ ਸਾਰੇ ਪਹਿਲੂ ਜਾਣ ਲੈ। ਪਰ ਇਹ ਸੰਸਾਰ ਜਿਸ ਨਿਰਾਕਾਰ ਤੇ ਖੜਾ ਹੈ ਮੈਂ ਉਸਨੂੰ ਪੂਰਾ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਨਾਮ ਕੁਟੰਬ ਸਾਤ ਵਰ ਦਾਤਾ ਬ੍ਰਹਮਾ ਬਾਲਣ ਸ੍ਰਿਸ਼ਟ ਗਿਆ ਅਸਾ ਮੰਨਣਾ ਪੈਦਾ। ਸਾਤ ਵਰ ਦਾਤਾ ਵਿਸ਼ਨੂੰ ਨੇ ਬਲ ਦਿੱਤਾ ਬਈ ਮੇਰੀ ਅਸਲੀ ਸਜਾ ਨੂੰ ਤੂੰ ਖੋਜਣ ਦੇ ਸਫਲ ਹੋ, ਤੂੰ ਸਮਝਣ ਦੇ ਸਫਲ ਹੋ। ਤੇ ਜਦ ਸਮਝ ਜਾਵੇ ਨਾ ਸਾਨੂੰ ਵੀ ਦੱਸੇ, ਜਦ ਤੂੰ ਪੂਰਾ ਜਾਣ ਲਵੇ ਸਾਨੂੰ ਵੀ ਦੱਸੇ। ਉਸ ਪੁਰਾਣ ਪ੍ਰਸੰਗ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਬੋਲਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਦੇ। ਨਾਲ ਕੁਟੰਬ ਸਾਤ ਵਰ ਦਾਤਾ ਬ੍ਰਹਮਾ ਬਾਲਣ ਸ੍ਰਿਸ਼ਟ ਹੈ, ਚੱਲ ਪਿਆ ਬ੍ਰਹਮਾ। ਅੱਛਾ ਵਿਸ਼ਨੂੰ ਮੈਂ ਹੁਣ ਖੋਜ ਕਰਨੀ, ਵਾਪਸ ਉਦੋਂ ਆਵਾਂਗਾ ਜਦ ਸਾਰੀ ਖੋਜ ਕਰ ਲਾਂ। ਦੱਸਦਿਆਂਗਾ ਪਰਮਾਤਮਾ ਇਹ ਹੈ ਔਰ ਇੰਨਾ ਹੈ, ਦੱਸਦਿਆਂਗਾ ਬ੍ਰਹਿਮੰਡ ਇਹ ਹੈ ਔਰ ਇੰਨਾ ਹੈ। ਪਰ ਬਦਲ ਦੂਸਰੀ ਪੰਕਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਹੈ, ਨਾਮ ਕੁਟੰਬ ਸਾਤ ਵਰ ਦਾਤਾ ਬ੍ਰਹਮਾ ਬਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਂ ਤਾਂ ਕੰਸ ਖੇਡ ਗਿਆ ਵਜਾ। ਬ੍ਰਹਮੇ ਦੇ ਮੋਹਨ ਬਿਰਧ ਹੋ ਗਿਆ, ਜਵਾਨੀ ਖੋਜ ਸ਼ੁਰੂ ਕੀਤੀ। ਇੱਕ ਅੰਦਾਜ਼ੇ ਦੇ ਮੁਤਾਬਕ ਬੱਚੀ 35 ਸਾਲ ਦਾ ਸੀ। 9 ਸਾਲ ਦਾ ਇਹ ਬੁੱਢਾ ਵਾਪਸ ਆਉਂਦਾ ਬੁੱਢੇ ਵਿਸ਼ਨੂੰ ਕੋਲ, ਕਹਿੰਦਾ ਬੇਅੰਤ ਬੇਅੰਤ ਬੇਅੰਤ ਜਿਹੜੇ ਸ਼ਬਦ ਉਸਦੇ ਵਰਗੇ ਨੇਤੀ ਨੇਤੀ ਨੇਤੀ, ਜੋ ਮੈਂ ਖੋਜਿਆ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਅੰਤ ਨਹੀਂ ਹੈ। ਨੇਤੀ ਨੇਤੀ ਇਹ ਵੀ ਅੰਤ ਨਹੀਂ, ਇਹ ਵੀ ਅੰਤ ਨਹੀਂ ਹੈ, ਇਹ ਵੀ ਅੰਤ ਨਹੀਂ ਹੈ। ਵਿਸ਼ਨੂੰ ਕਹਿੰਦੇ ਫਿਰ ਕੀ ਹੈ ਅੰਤ? ਕਹਿੰਦਾ ਬੇਅੰਤ ਬੇਅੰਤ ਨਹੀਂ। ਜਿਤਨਾ ਉਸਨੇ ਯਤਨ ਕੀਤਾ, ਜਿਤਨਾ ਉਸਦੇ ਕੋਲ ਦਿਮਾਗ ਸੀ, ਸਿਆਣੇ ਕਹਿੰਦੇ ਮੁੜ ਕੇ ਇਸ ਤਰ੍ਹਾਂ ਦਾ ਦਿਮਾਗ ਨਹੀਂ ਬਣਿਆ। ਹਰ ਪਹਿਲੂ ਦੀ ਖੋਜ ਕੀਤੀ ਉਹਨੇ, ਇਹ ਵੀ ਖੋਜ ਕੀਤੀ ਆਵਾਜ਼ਾਂ ਇਸ ਬ੍ਰਹਿਮੰਡ ਵਿੱਚ ਜਿਤਨੀਆਂ ਨੇ ਸੱਤ ਨੇ, ਸੱਤ ਸੁਰਾਂ ਕੀ ਉਹ ਉਸੇ ਦਾ। ਉਹਨੇ ਇਹ ਵੀ ਖੋਜ ਕੀਤੀ ਜ਼ਬਾਨ ਜੋ ਰਸ ਮਾਣਦੀ ਹੈ, ਛੇ ਹੈ, ਮਿੱਠਾ ਹੈ, ਸਲੋਣਾ ਹੈ, ਕੌੜਾ ਹੈ, ਕਸੈਲਾ ਹੈ, ਖਟਵਿਟਲਾ ਹੈ, ਗਿਲਦੀ ਉਸਨੇ ਉਹਨੇ ਗਿਆ ਠੀਕ ਆ ਉਹਨੇ ਗਿਆ ਰਸ ਛੇ ਨੇ, ਕੌੜਾ ਵੀ ਰਸ, ਮਿਰਚਾਂ ਬਣਦੇ ਹੈ, ਇਹ ਵੀ ਰਸ, ਮਿਰਚਾਂ ਨਾਮ ਅਨੁਸਾਰ ਸਬਜ਼ੀ ਕਹਿੰਦਾ ਨਹੀਂ ਕੀਤੀ ਕੀਤੀ ਲੱਗਦੀ ਮਿਰਚਾਂ ਹੋ ਗਿਆ ਮੰਦਾ ਸਵਾਦ। ਇਹ ਉਹਨੇ ਗਿਣਦੇ ਕੀਤੀ ਜੋ ਕੰਨ ਸੁਣਦੇ ਨੇ 16-7 ਨੇ, ਜੋ ਰਸ ਜ਼ਬਾਨ ਮਾਣਦੀ ਹੈ 6 ਨੇ, ਜੋ ਰੰਗ ਅੱਖਾਂ ਦੇਖਦੀਆਂ ਨੇ 9, ਦੋਵਾਂ ਨੂੰ ਮਿਲ ਕੇ ਤਿੰਨਾਂ ਨੂੰ ਮਿਲ ਕੇ ਹੋਰ ਅਨੰਤ ਰੰਗ ਬਣਦੇ ਜਾਂ ਮੂਲ ਰੂਪ ਵਿੱਚ 9 ਨੇ। ਮਨ ਦੀਆਂ ਹਾਲਤਾਂ ਵੀ ਉਸਨੇ 9 ਬਿਆਨ ਕੀਤੀ। ਵਰਸ ਕੇ ਜਿਹੜੀ ਖੋਜ ਉਸਨੇ ਕੀਤੀ ਆਪਣੇ ਆਪ ਦੇ ਮਹਾਨ ਹੈ ਔਰ ਹਰ ਪਹਿਲੂ ਦੀ ਖੋਜ ਕੀਤੀ। ਚੰਗੇ ਸਭ ਇਸ ਤੋਂ ਅੱਗੇ ਪਤਾ ਉਹਨੂੰ ਕਹਿੰਦੇ ਚਾਰ ਮੋਹ ਨਹੀਂ ਇਸ ਚੱਕਰ ਚ ਨਾ ਪੈਣ। ਇੱਕ ਰਿਸ਼ੀ ਨੂੰ ਕਹਿੰਦੇ ਨੇ ਸਹਿਨਸਰ ਬਾਓ, ਹਜ਼ਾਰਾਂ ਬਾਵਾਂ ਸਨ ਕਦੇ, ਹਜ਼ਾਰਾਂ ਬਾਵਾਂ ਹੋਣ ਤੇ ਮੇਰੇ ਕਦੇ ਪੂਰਾ ਹਾਲ ਉਹਦੇ ਲਈ ਵੀ ਛੋਟਾ ਹੋਵੇ। ਹਜ਼ਾਰਾਂ ਬਾਹ ਇੱਕੋ ਜਿਹੇ ਛੋਟਾ ਹੋ ਜਾਏ ਨਹੀਂ, ਉਹਦੀ ਦੋ ਬਾਵਾਂ ਦੇ ਜਿਤਨਾ ਬਲ ਸੀ ਕਿ ਹਜ਼ਾਰਾਂ ਬਾਵਾਂ ਦੇ ਹੱਥ ਜੁੜ ਜਾਂਦੇ, ਹਜ਼ਾਰਾਂ ਦੇ ਹੱਥ ਜੋੜ ਕੇ ਉਹਦੇ ਅੱਗੋਂ ਖੜੇ ਜਾਂਦੇ।

0: ਦੇ ਹੁਕਮ ਨਾਲ ਨਹੀਂ, ਵਕਤ ਦਾ ਜਿਹੜਾ ਰਿਸ਼ਤੇਦਾਰ ਹੈ ਉਹ ਦੀ ਸਦਾਈ ਨਹੀਂ ਕਰ ਸਕਦਾ। ਇਹ ਚੇਤ ਨਹੀਂ ਕਿ ਤੂੰ ਸਦਾਈ ਕਰਨ ਵਾਸਤੇ ਮੈਂ ਕਿਹਾ ਸੀ ਕਿ ਗਾਂਧੀ ਜੀ ਤੁਸੀਂ ਕਿਸੇ ਹੁਕਮ ਨਾਲ ਨਹੀਂ ਸਦਾਈ ਕਰੋ, ਇਸ ਤਰ੍ਹਾਂ ਦਾ ਮੈਂ ਇੱਕ ਲਵਲ ਵੀ ਨਹੀਂ ਹੋ। ਉਸ ਮੀਟਿੰਗ ਵਿੱਚ ਉਹ ਪੰਜਵੇਂ ਸਿੰਘ ਜਵਾਨ ਕਹਿ ਸਕਦੇ ਹੈ ਉਸ ਦੇ ਨਾਲ ਮੇਰੀ ਜਵਾਨ ਨੂੰ ਕੋਈ ਲੱਭ ਨਹੀਂ, ਮੈਂ ਸਿਰਫ ਉਹਨਾਂ ਦਾ ਫਾਇਦਾ ਲਿਆ ਔਰ ਇਹ ਕਾਰ ਸੁਣਿਆ ਕਿ ਮੈਂ ਮਿਲ ਗਿਆ ਉਹਨਾਂ ਨੇ ਆਪ ਮੈਂ ਬੈਠਣ ਨੂੰ ਵੀ ਕਿਹਾ। ਮੈਂ ਦੋ ਘੰਟੇ ਮੀਟਿੰਗ ਤੋਂ ਥੱਕ ਗਿਆ, ਸਵੇਰੇ ਦੋ ਘੰਟੇ ਆਦਮੀ ਮਲਦੀ ਮੰਗੀ ਸਰ ਅਤੇ ਥੱਕਿਆ ਹੋਇਆ ਮੈਂ ਮੇਰੇ ਫੈਸਲਾ ਕਹਿੰਦੇ ਕਹਿੰਦੇ ਮੇਰੇ ਸਾਹਮਣੇ ਇਹ ਫੈਸਲਾ ਹੋਇਆ ਪਿਛਲੇ ਹੁਕਮਨਾਮੇ ਨੂੰ ਸੋਧਿਆ ਗਿਆ ਕਿ ਜੇ ਪਿਛਲੇ ਹੁਕਮਨਾਮੇ ਨੂੰ ਮੰਨ ਲਿਆ ਅਤੇ ਹੁਣ ਦੇ ਹੁਕਮਨਾਮੇ ਨੂੰ ਮੰਨ ਨਾ ਸਕਦਾ, ਹੁਣ ਦੇ ਹੁਕਮਨਾਮੇ ਕੀ ਸਾਨੂੰ ਉਸ ਨੂੰ ਵੀ ਜੋ ਹੈ ਤੁਸੀਂ ਗ੍ਰਹਿ ਕਰ ਲੈਣਾ ਚਾਹੀਦਾ। ਮੈਂ ਕਿਤਨਾ ਵੀ ਮੰਨਦਾ ਅਤੇ ਸੁਣਦਾ ਇਹ ਨਹੀਂ ਕਹਿ ਸਕਦਾ, ਬਸ ਆਮ ਦੇ ਦਾਸ ਦੇ ਸਿੱਖਣਾ ਕਰਕੇ ਮੈਂ ਪਿਛਲੇ ਨੂੰ ਵੀ ਮੰਨਦਾ ਜੋ ਪਿਛਲਾ ਹੁਕਮਨਾਮਾ ਜਲਦੀ ਹੋਇਆ ਸੀ ਕਿ ਸਾਰੇ ਇਲਾਕੇ ਜਦ ਅਸੀਂ ਗਏ ਸੀ ਗੁਹਾਟੀ ਵਗੈਰਾ ਉੜੀਸਾ ਉਦੋਂ ਖਾਲਸਾ ਭਾਈ ਰਣਜੀਤ ਸਿੰਘ ਦਾ ਜਿਹੜਾ ਅਸੀਂ ਇਕੱਠੇ ਦਿੱਤੇ, ਇਹਨਾਂ ਸਾਰੇ ਪ੍ਰਾਂਤਾਂ ਦੇ ਸਰਕਾਰ ਸਾਰੇ ਸਿੰਘ ਸਾਹਿਬਾਨ ਮਿਲਦੇ ਸੀ। ਦਾਸ ਅਲਾਵਾ ਉੱਥੇ ਕਈ ਸਾਲ ਹੋ ਜਾਂਦਾ, ਉੱਥੇ ਕਈ ਦਫ਼ਾ ਕਬੀਰ ਪੰਥੀ ਕਹਿੰਦੇ ਸਨ ਕਿ ਸੰਤ ਜੋ ਹੈ ਤਿੰਨ ਕਰਨਾ, ਹਰ ਸੌ ਕਬੀਰ ਪੰਥੀਆਂ ਨੇ ਅੰਮ੍ਰਿਤ ਪਾਨ ਕੀਤਾ ਅਤੇ ਸਾਰੇ ਸਿੰਘ ਸਾਹਿਬਾਨ ਨੂੰ ਲੈ ਕੇ ਗਿਆ। ਮੈਂ ਤੁਹਾਨੂੰ ਸੱਤ ਸੌ ਦੇ ਕਰੀ ਅੰਮ੍ਰਿਤ ਪਾਨ ਕਰ ਲਿਆ, ਕਹਿੰਦੇ ਤੁਸੀਂ ਸਿੰਘ ਕਰ ਲੈਣਾ, ਅਸੀਂ ਹੈਗੇ ਕਿ ਕਬੀਰ ਪੰਥੀਆਂ ਦੇ ਲੋਕ ਸਾਨੂੰ ਸ਼ੁਰੂ ਕਰ ਦਿੰਦੇ ਕਿ ਦੂਧਰ ਬਣੇ ਦਾ ਰੇਵਾ ਸਾਡਾ ਰੱਖਣਾ ਚਾਹੀਦਾ ਕਿ ਅਸੀਂ ਸਿੰਘ ਕਰ ਲਿਆ। ਮੈਂ ਕਿਹਾ ਠੀਕ ਹੈ, ਕੋਈ ਯਤਨ ਕਰਦਾ, ਮੈਂ ਅਲਾਹਾਬਾਦ ਦੀ ਸਿੰਘ ਦਰਬਾਰ ਨਾਲ ਗੱਲ ਕੀਤੀ, ਉਹ ਕਹਿਣਗੇ ਕਹਿਣੇ ਕਿ ਤੁਸੀਂ ਉਹਦਾ ਮਤਲਬ ਜੇ ਨਾ ਰੱਖਿਆ ਹੋਇਆ ਸੀ ਔਰ ਮਾਨੀ ਛੋਟੀ ਸਦਾ ਉਸਦੇ ਵਿੱਚ ਨਹੀਂ ਸੰਤਾਂ ਵੀ ਨਹੀਂ ਪਰ ਲੱਖਾਂ ਰੁਪਏ ਦਾ ਖਰਚਾ ਉਸ ਸਭਾ ਨੇ ਕਬੂਲ ਕੀਤਾ, ਸਾਰਾ ਖਰਚ ਕੀਤਾ ਉਸ ਅਮਰ ਸਾਰਨ ਸਭ ਤੋਂ ਸਰਿਆਂ ਦੇ ਵਰਤਕ ਉਹਨਾਂ ਦੀ ਹੈ ਉਹਨਾਂ ਨੂੰ ਲੈਣਾ ਉਹਨਾਂ ਨੂੰ ਪਹੁੰਚਾਉਣਾ ਲੰਗਰ ਕਿਹਾ ਜਾਂਦਾ ਕਿ ਸਾਰਾ ਖਰਚਾ ਸ਼੍ਰੀ ਗੁਰੂ ਸਿੰਘ ਸਭਾ ਅਲਾਹਾਬਾਦ ਨੇ ਕੀਤਾ। ਇਸ ਤਰੀਕੇ ਨਾਲ ਬਾਕੀ ਪ੍ਰਾਂਤਾਂ ਦੇ ਜੋ ਪ੍ਰਚਾਰ ਹੋਇਆ, ਮੇਰਾ ਕੋਈ ਸਿੰਘ ਸਾਹਿਬ ਜਿਹੜਾ ਜਗਜੀਤ ਸਿੰਘ ਜੀ ਨਾਲ ਵਾਸ ਗਏ ਨਹੀਂ ਸੀ, ਮੈਂ ਤੁਹਾਨੂੰ ਅੱਜ ਤੱਕ ਇਕੱਠੇ ਚੱਲ ਜਾਇਆ ਹੁਕਮਨਾਮਾ ਤੋਂ ਪਹਿਲੇ ਜਾਰੀ ਹੋਇਆ ਉਸ ਦਿਨ ਮਕਸਦ ਤੇ ਹੁਕਮਨਾਮਾ ਦਾ ਹੁਣ ਜਾਰੀ ਹੋਇਆ ਉਸ ਦਿਨ ਮਕਸਦ ਤੇ ਵਾਦ ਵਿਵਾਦ ਉੱਥੇ ਖੜਾ ਹੋ ਜਾਂਦਾ, ਪਹਿਲੇ ਹੁਕਮਨਾਮਾ ਫਿਰ ਮਕਸਦ ਤੇ ਹੁਣ ਦੱਸੇ ਮਕਸਦ ਤੇ ਨਹੀਂ ਹੈ ਅਤੇ ਨਹੀਂ ਇੱਕ ਨਾਂ ਸੀ ਜਿਸ ਤੇ ਵਾਦ ਵਿਵਾਦ ਦਾਸ ਉੱਥੇ ਨਹੀਂ ਜਾਂਦਾ, ਤਾਂ ਬਸ ਕਹਿਣੀ ਜੋ ਹੈ ਗੱਲ ਇੱਥੇ ਆਦਿ ਕਰਨ ਤੋਂ ਬਾਅਦ ਦਾਸ ਦਰਮੇਸ਼ ਦੇ ਬਾਅਦ ਆਦਮੀ ਬਣੇ ਹੈ ਸੰਵਾਦ ਆਪਕੋ ਕਿੰਨਾ ਵੀ ਰਹਿਣਾ ਬਹੁਤ ਜ਼ਰੂਰੀ ਹੈ, ਕਿਸੇ ਪ੍ਰਕਾਰ ਦੀ ਕਿਸੇ ਨੇ ਕੋਈ ਪੁੱਛ ਗਿੱਛ ਕਰਨੀ ਹੋਵੇ ਦਾਸ ਕੇ ਗੁਰਦੁਆਰੇ ਠਹਿਰੇ ਹੈ ਉਸ ਨਾਲ ਗੁਰਦੁਆਰਾ ਟਾਈਮ ਪ੍ਰਾਪਤ ਕਰਦਾ ਬਹੁਤ ਜ਼ਰੂਰੀ
1: ਕਿਉਂਕਿ ਇਹ ਪ੍ਰੋਗਰਾਮ ਦੋ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੋ ਗਿਆ ਅਤੇ ਅਸੀਂ ਵੀ ਆਪਣੇ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਜੋ ਪਹਿਲਾਂ ਹੁਕਮਨਾਮਾ ਸੀ ਅਸੀਂ ਉੱਥੇ ਪ੍ਰੋਗਰਾਮ ਸੁਣਾਉਂਦੇ ਹਾਂ ਅਤੇ ਜੋ ਦੂਸਰਾ ਹੁਕਮਨਾਮਾ ਹੈ ਉਸ ਤੋਂ ਜਿਹਨਾਂ ਲੋਕਾਂ ਦੀ ਮਨਜ਼ੂਰ ਹੋ ਗਏ ਉਹ ਮੇਰਾ ਖਿਆਲ ਹੈ ਸ਼ਾਇਦ ਨਾਲ ਸਭਾ ਹੋਈ ਜੋ ਹੁਕਮਨਾਮਾ ਦੂਸਰਾ ਕੀ ਹੈ ਮੈਂ ਸਰਕਾਰ ਦੇ ਕਰਨਾ ਬੇਨਤੀ ਕਰਦਾ ਹਾਂ ਜਿਹੜੇ ਲੋਕ ਮੰਦਰ ਨਾਲ ਗਏ ਕੁਰਸੀ ਜਾਂ ਉਸੇ ਥਾਂ ਤੇ ਬੈਠ ਕੇ ਛੱਡਦੇ ਨੇ ਉਹ ਦਰਬਾਰ ਨਾਲ ਗਏ ਸੀ ਕੁਰਸੀ ਤੇ ਕਿਉਂ ਨਹੀਂ ਬੈਠਦੇ ਤੇ ਦਾਸ ਨੇ ਜੋ ਬੇਨਤੀ ਉਹਨਾਂ ਨੂੰ ਕੀਤੀ ਸੀ ਸਾਡੇ ਪਾਸ ਦੋ ਮਾਤਾਵਾਂ ਹਨ ਜੋ ਹਰ ਰੋਜ਼ ਗੁਰਦੁਆਰੇ ਆਈਆਂ ਹਨ ਪਰ ਉਹਨਾਂ ਦੇ ਮੁੰਡਿਆਂ ਦੀ ਇੰਨੀ ਤਕਲੀਫ ਹੈ ਕਿ ਉਹਨਾਂ ਦਾ ਯੋਗਾ ਇੱਕ ਇੰਚ ਵੀ ਨਹੀਂ ਹੁੰਦਾ ਅਤੇ ਅਸੀਂ ਉਹਨਾਂ ਵਾਸਤੇ ਜਦੋਂ

0: by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੌਣ ਰਿਜਕ ਕਮਾਏ। ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਇ ਪੌੜੀ। ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਪਿੱਠੇ ਨੌਨਦ ਪਾਈਆਂ। ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਕੋਈ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਫਿਟਿਓ ਜਾਏ। ਸੁੱਚਾ ਹੋਏ ਕਹਿ ਦੇਵਿਆ ਲੱਗਾ ਪੜਨ ਸਲੋਕ ਕੋਠੀ ਜਾਈ ਸੱਟਿਆ ਕਿਸੇ ਨੂੰ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਸ ਵਿੱਚ ਪਾਪੀ ਸੋਤਨ ਗੱਦਿਆ ਸੁੱਕਾ ਪਈਆ ਚਿਤ। ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨਕ ਇਹ ਰਹਿ ਜਾਣੀਏ ਚਿਤ ਮੁਖ ਸੁੱਕਾ ਪਾਏ। ਮਹਿਲਾ ਪਹਿਲਾ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾ ਲਈ।

ਨਾ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਦਾ ਸਲਾਹੀ ਹੈ ਆਗਰ ਤੀ ਚਾਰ ਨਾਨਕ ਤੇ ਮੁਖ ਉਜਨੇ ਤਿਤ ਸੱਚੇ ਦਰਬਾਰ ਪੌੜੀ ਸਭ ਤੋਂ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ

ਆਏ ਮਹਿਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਖਰ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਲ ਜਿਨ ਪਤ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਉ ਲੱਗਾ ਰੱਬ ਸੇ ਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾਹੀ ਕਿਸੇ ਕੇਰੀ ਬਾਤ ਸੱਚੇ ਨਾ ਦਰਵਾਜ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਏ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪੀਰ ਛੁਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈਤਾਰੀਐ ਦੇਖੇ ਕੀਤਾ ਆਪਣਾ ਤਰਕ ਸੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ

ਹੋਈ। ਨਿਵਾਜ ਸੋਈ ਜੋ ਨਿਉ ਵਿਚਾਰ ਹੈ, ਕਲਮਾ ਅਕਲ ਹੈ ਜਾਣੈ, ਤਾ ਕਿਉ ਮੁਖ ਮੁਸੱਲਾ ਵਿਛਾਵੈ, ਤਬ ਤੋ ਦੀਨ ਪਛਾਣੈ, ਖਸਮ ਪਛਾਣ ਤਰਸ ਤਰਜੀ ਮੈਂ, ਮਾਰ ਮਣੀ ਕਰ ਫੀਕੀ, ਆਪ ਜਨਾਏ ਅਵਰ ਕੋ ਜਾਣੈ, ਤਬ ਹੋਏ ਪਿਸਤ ਸਰੀਕੀ, ਮਾਟੀ ਏਕ ਪੇਸ ਕਰ ਨਾਨਾ, ਤਾ ਮੈਂ ਬ੍ਰਹਮ ਪਛਾਣਾ, ਕਹਿ ਕਬੀਰਾ ਪਿਸਤ ਛੋੜ ਕਰ, ਦੋਜਕ ਕਿਉ ਮਨ ਮਾਨਾ, ਆਸਾ ਗਗਨ ਨਗਰ ਇੱਕ ਬੂੰਦ

ਤਰਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇ ਸਭ ਲੀਨਾ ਸਰਵਨਨ ਬਿਕਲ ਪਏ ਸੰਗ ਤੇਰੇ ਇੰਦਰੀ ਕਾ ਬਲ ਖਾਤਾ ਚਰਨ ਰਹੇ ਕਰ ਤਰਕ ਪਰੇ ਹੈ ਮੁਖੋ ਨ ਨਿਕਲੈ ਬਾਟਾ ਥਾਕੇ ਪੰਚ ਦੂਤ ਸਭ ਤਸਤਰ ਆਪ ਆਪਣੇ ਭਰਮ ਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਤੂਤ ਤਰ ਰਮ ਤੇ ਮ੍ਰਿਤਕ ਪਏ ਦਸੈ ਬੰਦ ਛੂਟੇ ਮਿੱਤਰ ਪਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਪਿਆਵੈ ਜੀਵਤ ਬੰਧਨ ਤੋਰੇ ਆਸਾ ਇੱਕ ਤੁਕੇ ਚੌਥਾ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਂ ਦਿਓ ਛਲੀਆ ਮਾਰ ਮਾਰ ਸਰਪਨੀ

ਨਾਮ ਰਮਤ ਤਿਸ ਸਭ ਕਿਛ ਸੂਜੈ। 22 ਚੌਪਦੇ ਤਥਾ ਪੰਚਪਦੇ ਆਸਾ ਸ੍ਰੀ ਕਵੀ ਜੀਓ ਕੇ ਤਿਪਦੇ 8ਵਾਂ ਦੋ ਤੁਕੇ 7ਵਾਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

peli e la inabituale. Santo Genu, ਮੈਂ ਪੁੱਛਣਾ ਜਿਸ ਮਾਲਕ ਦੀ ਗੱਲਾਂ ਹਰ ਥਾਵੇਂ ਹੁੰਦੀਆਂ ਨੇ ਉਹ ਕਿਹੋ ਜਿਹਾ ਹੈ, ਉਹਦਾ ਐਡਰੈਸ ਕੀ ਹੈ, ਉਹਦਾ ਟਿਕਾਣਾ ਕੀ ਹੈ, ਉਹਦੀ ਸ਼ਕਲ ਕਿਹੋ ਜਿਹੀ ਹੈ, ਉਹਦਾ ਸੁਭਾਅ ਕੀ ਹੈ, ਉਹਦੇ ਗੁਣ ਕੀ ਨੇ, ਕੋਈ ਪਛਾਣ ਪੈਦਾ ਹੋ ਜਾਏ। ਆਖਿਰ ਤੇ ਸੰਸਾਰ ਦੀ ਤਰਤੀਬ ਤਾਂ ਇਹੋ ਹੀ ਹੈ, ਪਹਿਲਾਂ ਸੋਚ ਸੁਣੀ ਜਾਂਦੀ ਕਿਹੋ ਜਿਹੀ ਹੈ, ਕਿੱਥੇ ਰਹਿੰਦੇ, ਸ਼ਕਲ ਕੀ ਹੈ। ਪੁੱਛੋ ਸੰਤ ਮੇਰੋ ਠਾਕਰ ਕੈਸਾ ਕਿਹੋ ਜਿਹੀ ਹੀ, ਉਹ ਅਰਾਪੋ ਦੇਹੋ ਸੰਦੇਸਾ ਦੱਸੋ, ਦੇਹੋ ਸੰਦੇਸਾ ਪ੍ਰਭ ਜੀ ਉਹ ਕੈਸਾ, ਕਿਹੇ ਮੋਹਨ ਪ੍ਰਵੇਸ਼ਾ, ਉਹ ਕਿੱਥੇ ਪ੍ਰਵੇਸ਼ ਕਰਦਾ, ਕਿੱਥੇ ਜਾਂਦਾ ਆਉਂਦਾ। ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ, ਥਾਨ ਥਨੰਤਰ ਦੇਸਾ, ਉਹ ਜਿੰਦਾ ਛੋ ਜਿੰਦਾ ਲਗਾਓ ਹੀ ਸੁੱਖਾਂ ਦਾ ਸਾਗਰ ਹੈ, ਉਹਦਾ ਟਿਕਾਣਾ ਕੀ ਹੈ। ਅੱਗੇ ਜਾ ਕੇ ਇੱਕੋ ਲਾਈਨ ਵਿੱਚ ਬੜਾ ਖੂਬਸੂਰਤ ਜਵਾਬ ਹੈ, ਕਹਿਣ ਲੱਗੇ ਟਿਕਾਣਾ ਤਾਂ ਬੰਧਨ ਹੁੰਦਾ ਹੈ। ਗੁਰਬਾਣੀ ਵਿੱਚ ਆਖਿਆ ਅੱਲੋ ਇੱਕ ਮਸੀਤ ਮਸਤ ਹੈ, ਅਮਰ ਮੁਲਕ ਕਿਹੜਾ ਕਿ ਅੱਲਾ ਤਾਲਾ ਖੁਦਾਬੰਦ ਕੇਵਲ ਮਸੀਤ ਦੀ ਚਾਰ ਦੀਵਾਰੀ ਵਿੱਚ ਕੈਦ ਹੈ, ਤਾਂ ਬੰਧਨ ਹੈ। ਇੱਕ ਵਾਰ ਕੀਤੀ ਸੀ ਜੇਲਖਾਨਾ ਵੀ ਤਾਂ ਇੱਕ ਘਰ ਹੁੰਦਾ, ਉਹਦੀਆਂ ਵੀ ਦੀਵਾਰਾਂ ਹੁੰਦੀਆਂ, ਉਹਦੇ ਤੇ ਵੀ ਛੱਤ ਹੁੰਦੀ, ਉਹਨੂੰ ਵੀ ਦਰਵਾਜ਼ੇ ਲੱਗੇ ਹੁੰਦੇ। ਪਰ ਦੁਨੀਆ ਦਾ ਮਨੁੱਖ ਜੇਲਖਾਨੇ ਤੋਂ ਘਬਰਾਉਂਦਾ ਕਿਉਂ ਹੈ, ਜੇਲ ਨਹੀਂ ਜਾਣਾ ਚਾਹੁੰਦਾ। ਮੈਂ ਇੱਕ ਵਾਰ ਕੀਤੀ ਸੀ ਹਾਲਾਂਕਿ ਜੇਲ ਤੇਰੇ ਘਰ ਨਾਲੋਂ ਵੱਡੀ ਹੈ, ਇਹਨਾਂ ਤੂੰ ਜ਼ਿੰਦਗੀ ਅੰਦਰ ਵੱਡਾ ਘਰ ਬਣਾ ਹੀ ਨਹੀਂ ਸਕਦਾ ਜਿੰਨੀ ਵੱਡੀ ਜੇਲ। ਘਰ ਨੂੰ ਆਏ ਦਿਨ ਕਲੀ ਕੁਤੀ ਕਰਾਉਣ ਦੀ, ਟੁੱਟ ਭੱਜ ਰਿਪੇਅਰ ਕਰਨ ਦੇ ਬੜੇ ਫਿਕਰ ਨੇ, ਬੜੀਆਂ ਚਿੰਤਾਵਾਂ ਨੇ, ਰੋਟੀ ਕਿਵੇਂ ਕਮਾਉਣੀ ਹੈ, ਕਿਵੇਂ ਖਾਣੀ ਹੈ, ਬੜੇ ਫਿਕਰ ਨੇ। ਪਰ ਜੇਲ੍ਹ ਵਿੱਚ ਨਾ ਰੋਟੀ ਦਾ ਫਿਕਰ ਹੈ, ਪੱਕੀ ਪਕਾਈ ਮਿਲ ਜਾਣੀ ਹੈ, ਕੀ ਕਰ ਰਹੇ ਤੂੰ ਜੇਲ੍ਹ ਤੋਂ ਕਿਉਂ ਘਬਰਾਉਣਾ, ਘਰ ਕਿਉਂ ਰਹਿਣਾ ਚਾਹੁੰਦਾ। ਅਤੇ ਮੈਂ ਕੀਤੀ ਸੀ ਸਿਰਫ ਫਰਕ ਇੰਨਾ ਹੀ ਹੈ, ਘਰ ਵਿੱਚੋਂ ਤੂੰ ਜਿਸ ਵੇਲੇ ਦਿਲ ਚਾਹੇ ਆ ਜਾ ਸਕਣਾ, ਜੇਲ੍ਹ ਵਿੱਚੋਂ ਤੂੰ ਬਾਹਰ ਨਹੀਂ ਨਿਕਲ। ਕਹਿਣ ਲੱਗੇ ਜੇ ਖੁਦਾਵੰਦ ਅੱਲਾ ਤਾਲਾ ਕੇਵਲ ਮਸਜਿਦ ਵਿੱਚ ਹੀ ਰਹਿੰਦਾ, ਮਸਜਿਦ ਤੋਂ ਬਾਹਰ ਨਹੀਂ ਨਿਕਲ ਸਕਦਾ, ਫੁੱਟਪਾਥ ਤੇ ਮੈਨੂੰ ਨਹੀਂ ਮਿਲ ਸਕਦਾ, ਤੇ ਉਹ ਵੀ ਕਹਿ ਦਈਏ ਮੈਂ ਫੁੱਟਪਾਥ ਤੇ ਜਾ ਰਿਹਾ, ਕੋਈ ਗਰੀਬ ਫੁੱਟਪਾਥ ਤੇ ਸੁੱਤਾ ਹੋਵੇ ਉਹਦੇ ਕੋਲ ਖੁਦਾਵੰਦ ਜਾ ਹੀ ਨਾ ਸਕਦਾ। ਤੇ ਜੇ ਫੁੱਟਪਾਥ ਤੇ ਰਹਿਣ ਵਾਲੇ ਗਰੀਬ ਕਿਸੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਨੇ ਖੁਦਾ ਨੂੰ ਮਿਲਣਾ ਹੋਵੇ ਤੇ ਕੇਵਲ ਮਸਜਿਦ ਵਿੱਚ ਹੀ ਆਵੇ, ਮਸਜਿਦ ਤੋਂ ਬਾਅਦ ਖੁਦਾ ਨਾ ਨਿਕਲਦਾ ਹੋਵੇ, ਤਾਂ ਖੁਦਾ ਕਹਿੰਦੀ ਹੈ ਜੇਲ੍ਹ ਵਿੱਚ। ਤੇ ਤੂੰ ਤੇ ਜੇਲ੍ਹ ਨੂੰ ਪਸੰਦ ਨਹੀਂ ਕਰਦਾ, ਰੱਬ ਕਿਵੇਂ ਕਰਦਾ ਹੈ। ਕਹਿਣ ਲੱਗੇ ਨਹੀਂ, ਰੱਬ ਦਾ ਇੱਕ ਸੁਭਾਅ ਬੰਧਨ ਤੇ ਮੁਕਤਾ, ਉਹ ਤੇ ਕਦੀ ਹੋ ਹੀ ਨਹੀਂ ਸਕਦਾ। ਤੂੰ ਸੋਚਣਾ ਹੈ ਅੱਲਾ ਤਾਲਾ ਕੇਵਲ ਮਸਜਿਦ ਵਿੱਚ ਰਹਿੰਦਾ, ਗੁਰਦੁਆਰੇ ਵਿੱਚ ਰਹਿੰਦਾ, ਠਾਕੁਰ ਦੁਆਰੇ ਵਿੱਚ ਰਹਿੰਦਾ, ਸ਼ਿਵ ਦੁਆਲੇ ਵਿੱਚ ਰਹਿੰਦਾ, ਕੇਵਲ ਕਿਸੇ ਤੀਰਥ ਅਸਥਾਨ ਤੇ ਰਹਿੰਦਾ। ਫਿਰ ਨੇ ਥਾਵਾਂ ਨੇ ਅਨੇਕ ਥਾਵਾਂ ਆਖੇ, ਕਹਿਣ ਲੱਗੇ ਹੱਜ ਕਾਬੇ ਹੋ ਜਾਏ ਥਾ, ਆਗੇ ਮਿਲਿਆ ਖੁਦਾਏ ਸਾਈ ਬੁੱਝ ਸੁਣ ਡਰ ਭਰਿਆ, ਤੂੰ ਯਕੀਨ ਫੁਰਮਾਈ ਗਾਏ ਰੱਖੇ ਨਾਰਾਜ਼ ਹੋਇਆ। ਹੱਜ ਕਾਬੇ ਹੋਏ ਹੋਏ ਗਏ ਕੇਸੀ ਬਾਰ ਕਬੀਰ, ਸਾਈਂ ਮੁੱਝ ਮੈਂ ਕਿਆ ਖਤਾ, ਮੁੱਖੋਂ ਨਾ ਬੋਲੇ ਕਿ ਮੇਰਾ ਗੱਲ ਨਹੀਂ ਕਰਦਾ। ਕਹਿੰਦੇ ਇਸ ਲਈ ਨਹੀਂ ਕਰਦਾ ਕਿਉਂਕਿ ਤੂੰ ਮੈਨੂੰ ਕੈਦੀ ਸਮਝ, ਮੇਰੀ ਤੋਹੀ ਨਹੀਂ ਕਰਦਾ। ਐਸੇ ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਜਦੋਂ ਮਸਲਾ ਆਇਆ ਨਾ ਰੱਬ ਕਿੱਥੇ ਰਹਿੰਦਾ, ਮੈਨੂੰ ਉਹਦਾ ਥਾਨ ਸੁਨੰਤਰ ਦੇਸਾ ਦੱਸ, ਕਿੱਥੇ ਉਹਦਾ ਦੇਸ਼ ਕਿਹੜਾ ਹੈ, ਉਹਦਾ ਟਿਕਾਣਾ ਕਿਹੜਾ ਹੈ, ਥਾਨ ਸੁਨੰਤਰ ਦੇਸਾ ਰੱਬ ਕਿੱਥੇ ਰਹਿੰਦਾ। ਅਗਲੀ ਲਾਈਨ ਅੰਦਰ ਗੁਰੂ ਨੇ ਇੱਕੋ ਹੀ ਲਫ਼ਜ਼ ਜਵਾਬ ਦਿੱਤਾ, ਕਹਿਣ ਲੱਗੇ ਬੰਧਨ ਤੇ ਮੁਕਤਾ, ਘੱਟ ਘੱਟ ਜੁਗਤਾ, ਉਹ ਕੇਵਲ ਜੁਗਤ ਰੂਪ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀ, ਇਹਦਾ ਪਤਾ ਨਹੀਂ ਕਿੰਨੇ ਕਿੰਨੀਆਂ ਰਮਜ਼ਾਂ ਨੇ ਰਾਹ ਖੁੱਲਦੇ।
ਕਹਿੰਦੇ ਰੱਬ ਤਾਂ ਕੇਵਲ ਜੁਗਤ ਹੈ। ਜੁਗਤ ਕੀ ਹੁੰਦੀ? ਤਰਤੀਬ ਗੁਣ। ਉਹ ਜੁਗਤ ਬਣ ਕੇ ਹਰ ਛਾਵੇਂ ਵੱਸ ਰਿਹਾ। ਦੁਨੀਆਂ ਦਾ ਹਰ ਮਨੁੱਖ, ਸੰਸਾਰ ਦਾ ਹਰ ਇੱਕ ਜੀਵ, ਚੰਦ, ਤਾਰੇ, ਸੂਰਜ, ਪਾਣੀ, ਸਭ ਕੁਝ ਕਿਸੇ ਜੁਗਤ ਵਿੱਚ ਨੇ। ਜੁਗਤ ਦਾ ਮਤਲਬ ਤਰਤੀਬ ਵਿੱਚ ਨੇ। ਭੈ ਵਿੱਚ ਪਵਨ ਵਹਿ ਸਲਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦਬ, ਸਾਰਾ ਕੁਝ ਤਾਂ ਜੁਗਤ ਵਿੱਚ ਹੈ। ਤੇ ਜਿਹੜੀ ਜੁਗਤ ਹੈ ਉਹ ਰੱਬ ਹੈ। ਬੰਧਨ ਤੇ ਮੁਕਤਾ ਘੱਟ ਘੱਟ ਜੁਗਤਾ, ਨਾ ਉਹ ਕਿਸੇ ਚਾਰ ਦੀਵਾਰੀ ਦੀ ਕੈਦ ਵਿੱਚ ਹੈ, ਨਾ ਹੀ ਉਹ ਕਿਸੇ ਰੂਪ ਸ਼ਕਲ ਦੀ ਕੈਦ ਵਿੱਚ ਹੈ ਕਿ ਰੱਬ ਐਸ ਸ਼ਕਲ ਦਾ, ਇਹਦਾ ਮਤਲਬ ਐਸ ਸ਼ਕਲ ਦਾ ਨਹੀਂ। ਰੱਬ ਮੇਰੇ ਵਰਗਾ, ਤੇਰੇ ਵਰਗਾ ਨਹੀਂ, ਰੱਬ ਤੇਰੇ ਵਰਗਾ, ਮੇਰੇ ਵਰਗਾ ਨਹੀਂ। ਕਿਉਂਕਿ ਜੇ ਉਹਦੀ ਇੱਕ ਸ਼ਕਲ ਹੋਵੇ ਤਾਂ ਫਿਰ ਉਹ ਸ਼ਕਲ ਵਿੱਚ ਕੈਦ ਹੋ ਗਿਆ। ਕਿਸੇ ਅਜੀਬ ਗੱਲ ਹੈ ਭਾਈ ਸਾਹਿਬ, ਨੰਦ ਲਾਲ ਜੀ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ

ਤੈਨੂੰ ਮੈਂ ਕਿਸ ਰੂਪ ਵਿੱਚ ਕਿਸ ਰੰਗ ਵਿੱਚ ਕੈਦ ਕਰਾਂ। ਮੈਂ ਤੇ ਇੱਕ ਪਲ ਸੋਚਣਾ ਕਿ ਤੂੰ ਰੋਸ਼ਨੀ ਹੈ, ਤੂੰ ਚਾਨਣ ਹੈ, ਤੇ ਜਦੋਂ ਮੈਂ ਤੈਨੂੰ ਚਾਨਣ ਤੇ ਰੋਸ਼ਨੀ ਤਸੱਵਰ ਕਰਨਾ ਅਗਲੇ ਪਲ ਅੰਧੇਰੇ ਵਿੱਚ ਵੀ ਮੈਨੂੰ ਤੂੰ ਦਿਸ ਪੈਣਾ, ਇਸ ਲਈ ਮੈਨੂੰ ਆਖਣਾ ਪੈਂਦਾ ਨਮੋ ਅੰਧਕਾਰੇ ਨਮੋ ਤੇਜ ਤੇਜ। ਮੈਂ ਤੈਨੂੰ ਨਿਰਾ ਤੇਜ ਤੇਜ ਸਮਝ ਕੇ ਹੀ ਨਮਸਕਾਰ ਨਹੀਂ ਕਰਦਾ, ਮੈਂ ਤੈਨੂੰ ਅੰਧਕਾਰੇ ਸਮਝ ਕੇ ਵੀ ਨਮਸਕਾਰ ਕਰਦਾ। ਨਮੋ ਅੰਧਕਾਰੇ ਨਮੋ ਤੇਜ ਤੇਜ ਰੰਗ ਹਾਏ ਮੁਖਤ ਰੇ। ਨਾ ਤੂੰ ਇੱਕ ਚਾਰ ਦੀਵਾਰੀ ਵਿੱਚ ਕਹਿ ਦੇ ਬੰਧਨ ਤੇ ਮੁਕਤਾ ਹੈ, ਇਸ ਲਈ ਮੈਂ ਤੇਰਾ ਟਿਕਾਣਾ ਨਹੀਂ ਦੱਸ ਸਕਦਾ। ਤੁਸੀਂ ਖਿਆਲ ਕਰਿਓ, ਭਗਤ ਵੀ ਉਦੋਂ ਭਗਤ ਹੁੰਦਾ ਜਦੋਂ ਉਹਦਾ ਆਪਣਾ ਕੋਈ ਟਿਕਾਣਾ ਨਾ ਰਹੇ, ਕੋਈ ਟਿਕਾਣਾ ਨਾ, ਉਹ ਉਸ ਵਿੱਚ ਸਮਾ ਜਾਏ ਭਾਵ ਹਰ ਸਮੇਂ ਉਹ ਹੋ ਜਾਏ। ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਨੇ ਕਹੀ, ਕਹਿਣ ਲੱਗੇ ਮੋਏ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਚੰਗੀ ਗੱਲ ਹੈ, ਦਰਵਾਜ਼ੇ ਤੇ ਮਰਾਂਗਾ ਭਲਾ ਮਾਲਕ ਬਾਹਰ ਨਿਕਲੇ ਤੇ ਪੁੱਛ ਲੈ ਕੌਣ ਪਿਆ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਫਿਰ ਕਹਿਣ ਲੱਗੀ ਤੇ ਬੜੀ ਪ੍ਰੋਬਲਮ ਬਣ ਜਾਏਗੀ, ਜੇ ਰੱਬ ਭਲਾ ਦਰਵਾਜ਼ਿਓ ਨਿਕਲੇ ਤੇ ਪੁੱਛ ਹੀ ਲੈ ਦਰਵਾਜ਼ੇ ਤੇ ਕੌਣ ਪਿਆ, ਫਿਰ ਕੀ ਆਖੇਗਾ ਕਬੀਰ, ਇਹਦੇ ਮਤਲਬ ਕਬੀਰ ਦੀ ਹੋਂਦ ਕਾਇਮ ਹੈ। ਤੇ ਜੇ ਰੱਬ ਪੁੱਛ ਲੈ ਇਹ ਕਿੱਥੋਂ ਦਾ ਰਹਿਣ ਵਾਲਾ ਕਬੀਰ, ਫਿਰ ਤੈਨੂੰ ਐਡਰੈਸ ਵੀ ਦੇਣਾ ਪਏਗਾ, ਫਿਰ ਨਾਂ ਵੀ ਦੱਸਣਾ ਪਿਆ, ਐਡਰੈਸ ਵੀ ਦੇਣਾ ਪਿਆ, ਮੁਸ਼ਕਿਲ ਬਣ ਗਈ। ਫਿਰ ਤੂੰ ਤੇਰਾ ਤੂੰ ਵੀ ਕੈਦੀ ਹੋ ਗਿਆ, ਬਸ ਆਹ ਕਬੀਰ ਹੈ ਕੋਈ ਦੂਜਾ ਨਹੀਂ ਦੱਸ। ਕਹਿਣ ਲੱਗੇ ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਘਰਾਓ, ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨੂੰ। ਸਭ ਕੁਛ ਤਾਂ ਮਿਟਾਣਾ, ਸਭ ਕੁਛ ਤਾਂ ਖਤਮ ਕਰਨਾ, ਉਹਦੀ ਮੰਜ਼ਿਲ ਉਹ ਹੈ, ਕਿਉਂਕਿ ਰੱਬ ਜਿਹੜਾ ਉਹ ਵੀ ਕਿਸੇ ਇੱਕ ਟਿਕਾਣੇ ਤੇ ਨਹੀਂ, ਇੱਕ ਥਾਂ ਦਾ ਕੈਦੀ ਨਹੀਂ। ਇਸੇ ਲਈ ਗੁਰੂ ਸੱਚੇ ਪਾਤਸ਼ਾਹ ਦੇ ਬਾਣੀ ਵਿੱਚ ਜਦੋਂ ਜਵਾਬ ਦਿੱਤਾ ਨਾ ਇਸ ਗੱਲ ਦਾ ਕਿ ਥਾਣ ਸੁਨੰਤਰ ਦੇਸਾ ਦੱਸੋ, ਕਹਿਣ ਲੱਗੇ ਬੰਧਨ ਤੇ ਮੁਕਤਾ, ਘੱਟ ਘੱਟ ਜੁਗਤਾ, ਕਹਿ ਨਾ ਸਭ ਤੋਂ ਹਰ ਜੈਸਾ, ਮੈਂ ਤੇ ਕਹਿ ਹੀ ਨਹੀਂ ਸਕਦਾ ਰੱਬ ਕਿਹੋ ਜਿਹਾ। ਬਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਅਨੰਦ ਸਾਹਿਬ ਦੀ ਇਸ ਪੌੜੀ ਨੂੰ ਇੱਥੋਂ ਹੀ ਆਰੰਭ ਕੀਤਾ। ਕਹਿਣ ਲੱਗੇ ਆਵੋ ਸੰਤ ਪਿਆਰੇ ਹੋ, ਆਓ ਮਿਲ ਕੇ ਅਕੱਥ ਦੀ ਕਹਾਣੀ ਕਰੀਏ। ਸਵਾਲ ਪੈਦਾ ਹੋ ਗਿਆ ਜੀ, ਜਿਹੜਾ ਅਕੱਥ ਹੈ ਉਹਦੀ ਕਥਾ ਕਿਵੇਂ ਕਰੀਏ, ਜੇ ਤਾਂ ਕਥਾ ਕਰ ਲਈ ਤਾਂ ਉਹ ਅਕੱਥ ਨਾ ਰਿਹਾ, ਅਕੱਥ ਦਾ ਅਰਥ ਇਹੀ ਹੈ ਨਾ ਵੀ ਨਾ ਕਥਿਆ ਜਾਏ। ਕਹਿਣ ਲੱਗੇ ਜੇ ਕਥਾ ਕਰ ਲਈ ਤੇ ਫਿਰ ਉਹ ਅਕੱਥ ਨਾ ਰਿਹਾ, ਤੇ ਜੇ ਉਹ ਅਕੱਥ ਹੈ ਤੇ ਕਥਾ ਕਿਵੇਂ ਕਰੋਗੇ। ਸਵਾਲ ਖੜਾ ਹੋ ਗਿਆ, ਆਹੋ ਸੰਤ ਪਿਆਰੇ ਹੋ, ਅਕੱਥ ਕੀ ਕਰਾਂ ਕਹਾਣੀ, ਆਪਾਂ ਅਕੱਥ ਦੀ ਕਹਾਣੀ ਕਥ ਕਰੀਏ। ਜੇ ਸਵਾਲ ਖੜਾ ਹੋਇਆ ਜੀ ਅਕੱਥ ਦੀ ਕਥਾ ਕਿਵੇਂ ਕਰਾਂਗੇ, ਜੇ ਉਹ ਅਕੱਥ ਹੈ ਤੇ ਕਥਾ ਨਹੀਂ ਹੋਣੀ, ਤੇ ਜੇ ਕਥਾ ਹੋ ਗਈ ਉਹਨੇ ਅਕੱਥ ਨਹੀਂ ਰਹਿਣਾ। ਕਹਿਣ ਲੱਗੀ ਗੱਲ ਠੀਕ ਹੈ, ਆਪਾਂ ਇਹ ਨਾ ਜਾਣੀਏ ਕਿ ਉਹ ਕਿੱਡਾ ਮਹਾਨ ਹੈ, ਇਹ ਅੰਤ ਲੈਣਾ ਸਾਡੇ ਲਈ ਮੁਸ਼ਕਲ ਹੈ। ਕਹਿਣ ਲੱਗੀ ਚਲੋ ਕਥਾ ਇਹ ਨਾ ਕਰੀਏ, ਇਹ ਹੀ ਕਥਾ ਕਰ ਲਈਏ ਕਿ ਉਹ ਮਿਲਦਾ ਕਿਵੇਂ, ਲਓ ਇੱਥੋਂ ਰਸਤਾ ਬਣ। ਕਹਿਣ ਲੱਗੀ

ਇਹੀ ਕਥਾ ਕਰ ਦਿੰਦੀ। ਉਹਦਾ ਅੰਤ ਪਾਉਣਾ, ਉਹਦੀ ਪਛਾਣ ਕਰਨਾ ਬੜਾ ਮੁਸ਼ਕਲ ਹੈ। ਇਹਨਾਂ ਨੇਤਰਾਂ ਦਾ, ਇਸ ਸਮਝ ਦਾ ਦਾਇਰਾ ਨਹੀਂ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ ਕਿਵੇਂ ਕਰ। ਤੂੰ ਪਾਲੇ ਅਕਿਰਤ ਘਣਾ, ਪੂਰਨ ਦਿਸ਼ ਤੇਰੀ ਰਾਮ, ਅਗਾਧ ਬੋਧ ਅਪਾਰ, ਕਰਤੇ ਮਰਨੀਚ ਕਛੂ ਨਾ ਜਾਣਾ। ਤੁਮ ਗੌਹਰ ਅਤ ਗੈਰ ਗੰਭੀਰਾ, ਤੁਮ ਪਿਰ ਹਮ ਬਹੁਲਿਆ ਰਾਮ, ਤੁਮ ਵੱਡੇ ਵੱਡੇ ਵੱਡ ਉੱਚੇ, ਹਾਂ ਇਤਨੀ ਕ ਲਹੁਰੀਆ ਰਾਮ, ਮੈਂ ਕਿਵੇਂ ਪਾਵਾਂ ਕਿਵੇਂ ਕਰਾਂ। ਮੇਰੇ ਲਈ ਤਾਂ ਬੜੀ ਮੁਸ਼ਕਲ ਹੋ ਗਈ। ਸੁਣ ਗੱਲਾਂ ਆਕਾਸ਼ ਦੀ, ਕੀਤਾ ਆਈ ਨਹੀਂ, ਇਹ ਗੱਲ ਤੇ ਮੇਰੇ ਵੱਸ ਦੀ ਨਹੀਂ। ਕਹਿਣ ਲੱਗੇ ਚਲੋ, ਇਹ ਉਹਦਾ ਅੰਤ ਪਾਉਣਾ, ਉਹਦੀ ਵਡਿਆਈ ਨੂੰ ਜਾਣਨਾ ਤੇਰੇ ਵੱਸ ਨਹੀਂ, ਇਹ ਕਹਾਣੀ ਨਾ ਛੇੜ। ਚਲੋ ਇਹ ਹੀ ਕਹਾਣੀ ਛੇੜ ਲਈਏ, ਰੱਬ ਮਿਲਦਾ ਕਿਵੇਂ? ਜਦੋਂ ਮਿਲ ਜਾਏਗਾ ਆਪੇ ਪਛਾਣ ਲਵਾਂ। ਕਹਿਣ ਲੱਗੇ ਰੱਬ ਮਿਲਦਾ ਕਿਵੇਂ, ਇਹ ਹੀ ਦੇਖ ਲਓ।

0: ਕਰਨ ਲੱਗੇ ਹਾਂ, ਇਹ ਗੱਲ ਸੋਚੀ ਜਾ ਸਕਦੀ। ਤੇ ਜਵਾਬ ਕੀ ਸੀ?
1: ਤਨ ਮਨ ਧਨ ਸਭ ਸੌਂਪ ਗੁਰ ਕੋ।
0: ਲੋਕ ਕਿਵੇਂ ਮਿਲਦਾ ਇਹ ਵੀ ਫੈਸਲਾ ਇੱਕੋ ਲਾਈਨ ਵਿੱਚ ਕਰਦਾ।
1: ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈ।
0: ਹੁਣ ਸਕਿਓ ਤਨ ਮਨ

ਕਹਿਣ ਲੱਗੇ ਜਿਸ ਦਿਨ ਤੂੰ ਤਣ ਸੌਂਪ ਦੇਵੇਂਗਾ ਉਸ ਦਿਨ ਤਣ ਦਾ ਰੂਪ ਵੀ ਨਹੀਂ ਵਿਗਾੜ ਸਕੇਗਾ, ਫਿਰ ਤੇਰੇ ਹੱਥ ਵਿੱਚ ਕੀ ਹੈ? ਰੱਬ ਤੈਨੂੰ ਤੇਰੇ ਤਨ ਨੂੰ ਲਾਵੇ ਦਾੜਾ ਤੇ ਤੂੰ ਆਖੇ ਮੈਂ ਕਟਾ ਲਵਾਂ, ਸੌਂਪ ਦਿੱਤਾ, ਹੁਣ ਤੇਰੀ ਮਰਜ਼ੀ ਥੋੜਾ ਚਾਹੁੰਦੀ, ਕੁਛ ਨਹੀਂ ਕਰ ਸਕਦਾ। ਤੈਨੂੰ ਪਤਾ ਹੋਵੇ ਤਨ ਤੈਨੂੰ ਕੇਵਲ ਵਰਤਣ ਲਈ ਮਿਲਿਆ। ਤੇ ਮੈਂ ਇੱਕ ਵਾਰ ਕੀਤੀ ਸੀ, ਕਿਸੇ ਨੂੰ ਕੋਈ ਘਰ ਮਕਾਨ ਕਈ ਵਾਰ ਲੋੜ ਲਈ ਵਰਤੋਂ ਲਈ ਦੇ ਦੇ ਦਿੰਦਾ, ਕਿਰਾਏ ਤੇ ਵੀ ਦੇ ਦਿੰਦਾ, ਉਹ ਬਹੁਤ ਕੁਝ ਸਜਾ ਸਕਦਾ ਆਪਣੀ ਮਰਜ਼ੀ ਨਾਲ, ਪਰ ਉਹਦਾ ਨਕਸ਼ਾ ਨਹੀਂ ਬਦਲ ਸਕਦਾ, ਤੋੜ ਭੜ ਨਹੀਂ ਕਰ ਸਕਦਾ, ਕਦੇ ਹੱਕ ਦਿੰਦੇ ਆ ਕੁਛ ਕਿਰਾਏ ਨਾਵੇਂ ਲਿਖੇ ਵੇਖੇ ਗਏ ਨੇ, ਪੜ੍ਹ ਕੇ ਵੇਖੇ ਉਹਦੇ ਚ ਲਿਖਿਆ ਜਾਂਦਾ ਤੋੜ ਭੜ ਨਹੀਂ ਕਰ ਸਕਦਾ। ਰੱਬ ਨੇ ਤੈਨੂੰ ਇਹ ਕਰ ਦਿੱਤਾ, ਤੂੰ ਤੋੜ ਭੜ ਕਰੀ ਜਾਂਦਾ ਬਿਨਾਂ ਪੁੱਛੇ, ਕੋਈ ਗੱਲ ਤਾਂ ਗੁਰੂ ਕਹਿੰਦੇ ਨਹੀਂ, ਇੱਕ ਖਿਆਲ ਕਰੀ, ਜਿੰਨੀ ਦੇਰ ਤਨ ਵੀ ਆਉਂਦਾ ਨਹੀਂ ਕਰਦਾ, ਜਿਸ ਦਿਨ ਮਨ ਕਰੇਗਾ ਬੁਰੀਆਂ ਸੋਚਾਂ ਨਹੀਂ ਆਉਣ, ਮਨ ਆਉਂਦਾ ਹੋ ਜਾਏ ਬੁਰੀਆਂ ਸੋਚਾਂ ਨਹੀਂ ਸੁਣਦੀ, ਤਨ ਆਉਂਦਾ ਹੋ ਜਾਏ ਬੁਰੇ ਕਰਮ ਨਹੀਂ ਹੋਣ, ਜਿਸ ਦਿਨ ਧਨ ਆਉਂਦਾ ਹੋ ਗਿਆ ਉਸ ਦਿਨ ਇਸ ਧਨ ਨਾਲ ਫਿਰ ਸ਼ਰਾਬ ਦੀ ਬੋਤਲ ਨਹੀਂ ਖਰੀਦੀ ਜਾਏਗੀ, ਧਨ ਆਉਂਦਾ ਫਿਰ ਇਸ ਧਨ ਨਾਲ ਪਰਉਪਕਾਰ ਹੀ ਹੋ ਸਕੇਗਾ, ਇਸ ਧਨ ਨਾਲ ਕੋਈ ਲੰਗਰ ਹੀ ਲਗਾਇਆ ਜਾ ਸਕੇਗਾ ਜਿਹਦੇ ਵਿੱਚੋਂ ਕਿਸੇ ਗਰੀਬ ਨੂੰ ਲੋੜਵੰਦ ਨੂੰ ਰੋਟੀ ਮਿਲੇਗੀ, ਪੜ੍ਹੂੰਗਾ ਮਹਿਰਾਨ। ਅਸੀਂ ਕਿਵੇਂ ਸੀਮਤ ਕਰ ਲਿਆ ਕਿ ਕੇਵਲ ਇਸ ਬੋਲਕ ਵਿੱਚ ਪਿਆ ਹੋਇਆ ਤਾਂ ਹੀ ਹੁੰਦਾ, ਸੀਮਤ ਕਰੀ ਜਾਂਦੇ ਹਰ ਚੀਜ਼, ਅਸੀਂ ਤੈਨੂੰ ਸੌਂਪ, ਅਸੀਂ ਇਹ ਸਮਝ ਲਿਆ ਵੀ ਇਸ ਬੋਲਕ ਦੇ ਅੰਦਰ ਜਿਹੜਾ ਧਨ ਚਲਾ ਜਾਏ ਇਹ ਹੁੰਦਾ, ਇਹਦੇ ਨਾਲ ਸ਼ਰਾਬ ਨਹੀਂ ਖਰੀਦੀ ਜਾ ਸਕਦੀ, ਇਹਦੇ ਨਾਲ ਜੂਆ ਨਹੀਂ ਖੇਡਿਆ ਜਾ ਸਕਦਾ, ਅਤੇ ਆਹ ਧਨ ਮੇਰਾ ਹੈ ਇਹਦੇ ਨਾਲ ਮੈਂ ਜੋ ਕੁਛ ਮਰਜ਼ੀ ਕਰਾਂ, ਅਤੇ ਫਿਰ ਤੂੰ ਆਪਣਾ ਧਨ ਤੇ ਨਾ ਸੌਂਪਿਆ। ਗੁਰੂ ਕਹਿੰਦੇ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਅਤੇ ਫਿਰ ਉਹਦੇ ਕੋਲੋਂ ਪੁੱਛ ਜੀ ਹੁਣ ਦੱਸੋ ਇਹ ਤਨ ਮਨ ਧਨ ਕਿਵੇਂ ਵਰਤਿਆ ਜਾਏ, ਕਿਉਂਕਿ ਉਹਦਾ ਹੋ ਗਿਆ, ਇਸ ਲਈ ਉਹਦੀ ਮਰਜ਼ੀ ਨਾਲ ਵਰਤਿਆ ਜਾਣਾ, ਹੁਕਮ ਉਹਦੇ ਕੋਲੋਂ ਲੈਣਾ, ਆਖਿਰ ਵਰਤੋਂ ਤਾਂ ਤਿੰਨਾਂ ਚੀਜ਼ਾਂ ਨੇ ਕਰਨੀਆਂ ਹੀ ਨੇ, ਜਿਹੜੀਆਂ ਮਿਲੀਆਂ ਨੇ ਤਿੰਨੋਂ ਚੀਜ਼ਾਂ ਵਰਤਣੀਆਂ ਤਾਂ ਹੈ ਨਹੀਂ, ਸਿਰਫ ਇੰਨਾ ਕਿ ਤੂੰ ਆਪਣਾ ਹੁਕਮ ਛੱਡ, ਆਪਣਾ ਸਭ ਕੁਝ ਉਹਦੇ ਹਵਾਲੇ ਕਰ, ਸੌਂਪ ਦੇ, ਤੇ ਹੁਣ ਉਹਦੇ ਕੋਲੋਂ ਪੁੱਛ ਜੀ ਦੱਸੋ ਹੁਣ ਇਹ ਤਨ ਮਨ ਧਨ ਕਿਵੇਂ ਵਰਤਿਆ ਜਾਏ, ਇਹਦੇ ਕੋਲੋਂ ਕਿਵੇਂ ਕੰਮ ਲਈਏ। ਫਿਰ ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਕਹਿਣ ਲੱਗੇ ਹੁਕਮ ਕਿੰਦਾ, ਫਿਰ ਲਫਜ਼ਾ ਗਿਆ ਹੁਕਮ ਮੰਨੋ ਗੁਰੂ ਕਹੀਦਾ। ਮੈਂ ਇੱਕ ਵਾਰ ਕੀਤੀ ਸੀ, ਥੋੜ੍ਹਾ ਜਿਹਾ ਉਸ ਭੇਦ ਨੂੰ ਦੁਬਾਰਾ ਖੋਲ੍ਹਣਾ ਚਾਹੁੰਦਾ, ਕਈ ਵਾਰ ਕੁਛ ਦਿਨ ਹੁੰਦੇ ਨੇ ਕਈ ਵਾਰ ਨਹੀਂ, ਕਿ ਗੁਰੂ ਹੁਕਮ ਰੂਪ ਨਹੀਂ, ਗੁਰੂ ਉਪਦੇਸ਼ ਰੂਪ ਹੈ, ਰੱਬ ਹੁਕਮ ਰੂਪ, ਰੱਬ ਜੋ ਕੁਛ ਕਰਦਾ ਹੁਕਮ ਨਹੀਂ ਕਰਦਾ, ਗੁਰੂ ਜੋ ਕੁਛ ਕਹਿੰਦਾ ਉਪਦੇਸ਼ ਕਹਿੰਦਾ, ਹੁਕਮ ਅਤੇ ਉਪਦੇਸ਼ ਵਿੱਚ ਇੱਕ ਅੰਤਰ ਹੁੰਦਾ, ਹੁਕਮ ਉਹਨੂੰ ਕਹਿੰਦੇ ਜਿਹੜਾ ਮੰਨਣਾ ਹੀ ਪਵੇ, ਜਿਹੜਾ ਮੰਨੇ ਕੋਈ ਨਾ ਮੰਨੇ ਹੁਕਮ ਕਾਹਦਾ ਹੋਇਆ, ਹੁਕਮ ਉਹ ਜਿਹੜਾ ਮੰਨਣਾ ਹੀ ਪਵੇ, ਇਹੋ ਕਾਰਨ ਹੈ ਰੱਬ ਜਿਹੜਾ ਉਹ ਹੁਕਮ ਕਰਦਾ। ਦਸਵੀਂ ਮਾਸੀ ਹੁਕਮ, ਬਾਲਕ ਜਨਮ ਜੰਮਣ ਮਰਨਾ ਹੁਕਮ ਹੈ, ਹੁਕਮ ਹੋਇਆ ਜਨਮ ਲੈ, ਤੂੰ ਇਹ ਨਹੀਂ ਕਹਿ ਸਕਦਾ ਮੈਂ ਸਰਦੀਆਂ ਵਿੱਚ ਜਨਮ ਨਹੀਂ ਲੈਣਾ, ਮੈਂ ਗਰਮੀਆਂ ਵਿੱਚ ਲਵਾਂਗਾ, ਹੁਣ ਜੰਗ ਸ਼ੁਰੂ ਹੈ ਤੋਪਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਮੈਂ ਜਨਮ ਨਹੀਂ ਲੈਣਾ, ਤੂੰ ਇਹ ਨਹੀਂ ਕਹਿ ਸਕਦਾ ਮੈਂ ਕਿਸੇ ਗਰੀਬ ਦੇ ਘਰ ਜਨਮ ਨਹੀਂ ਲੈਣਾ, ਮੈਂ ਫਲਾਣੇ ਦੇ ਘਰ ਜਨਮ ਨਾਲ, ਤੇਰੀ ਮਰਜ਼ੀ ਬਿਲਕੁਲ ਨਹੀਂ ਚੰਗੀ। ਦਸਵੀਂ ਮਾਸੀ ਹੁਕਮ, ਕਿਉਂਕਿ ਹੁਕਮ ਤਾਂ ਮੰਨਣਾ ਹੀ ਪੈਣਾ, ਉਹ ਤਾਂ ਕੋਈ ਹੁੰਦਾ, ਮਰਨ ਵੇਲੇ ਵੀ ਹੁਕਮ ਆਇਆ ਚਲਾ ਗਿਆ, ਬਿਲਕੁਲ ਕੋਈ ਹੁੰਦਾ। ਰੱਬ ਜੋ ਕੁਛ ਕਰਦਾ ਹੁਕਮਨ ਕਰਦਾ, ਔਰ ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਮੰਨ ਲਈ। ਕਹਿਣ ਲੱਗੇ ਦਰਿਆਵੇ ਕਢਣੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਜ ਨੂੰ ਅਚਿੰਤੇ ਪਏ, ਬਾਗ ਪਏ ਤਾਂ ਰੱਬ ਦੇ ਕੇਲਾਂ ਵਿਸਤਰੀਆਂ, ਰੱਬ ਦੇ ਨੇ, ਜਦੋਂ ਉਹਦਾ ਹੁਕਮ ਹੋਵੇ ਉਹਦੇ ਹੁਕਮ ਅਨੁਸਾਰ ਦਰਿਆ ਪੇ ਚੱਲਦਾ। ਕੰਧੀ ਬਹਿਣ ਨਾ ਢਾਏ ਤਾਂ ਵੀ ਰੇਖਾ ਦੇਵਣਾ, ਤੇ ਜਵਾਬ ਸੀ ਉਹ ਭਲਿਆ ਤੈਨੂੰ ਪਤਾ ਹੀ ਨਹੀਂ, ਮੈਂ ਕਿ ਆਪਣੀ ਮਰਜ਼ੀ ਨਾਲ ਥੋੜ੍ਹਾ ਕਰ ਰਿਹਾ, ਜਿੱਧਰ ਰੱਬ ਰਜਾਏ ਵਹਿਣ ਸਦਾਉਂ ਗੋ ਕਰੇ, ਰੱਬ ਦੀ ਰਜ਼ਾ ਜਿਹੜੀ ਹੈ ਉਹਦੇ ਅਨੁਸਾਰ ਹਰ ਇੱਕ ਨੂੰ ਚੱਲਣਾ ਹੀ ਪੈਂਦਾ, ਇਸ ਲਈ ਰੱਬ ਹੁਕਮ ਰੂਪ ਹੈ। ਪਰ ਇਹ ਖਿਆਲ ਕਰੋ ਗੁਰੂ ਉਪਦੇਸ਼ ਰੂਪ ਹੈ, ਇਸ ਲਈ ਗੁਰੂ ਤਾਂ 500 ਸਾਲ ਤੋਂ ਬਲਕਿ ਹਜ਼ਾਰਾਂ ਸਾਲਾਂ ਤੋਂ ਸ਼ਬਦ ਰੂਪ ਹੋ ਕੇ ਕਹੀ ਜਾਂਦਾ, ਭਲਿਆ ਸੱਚ ਬੋਲ ਕੁ ਸਾਰੇ ਬੋਲਦੇ, ਗੁਰੂ ਆਖਦੇ ਅੰਮ੍ਰਿਤ ਛੱਕ ਸਾਰੇ ਛੱਕਦੇ ਨੇ, ਗੁਰੂ ਆਖਦੇ ਨੇ ਪਰਉਪਕਾਰ ਕਰ ਸਾਰੇ ਕਰਦੇ, ਗੁਰੂ ਉਪਦੇਸ਼ ਹੈ।

ਫਰਕ ਕੀ ਹੈ ਕਿ ਸਿੱਖ ਉਸ ਨੂੰ ਕਹਿੰਦੇ ਨੇ, ਅਸੀਂ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿਣਾ? ਇੱਥੇ ਕਿਉਂਕਿ ਸਿੱਖ ਗੁਰੂ ਉਪਦੇਸ਼ ਨੂੰ ਹੁਕਮ ਕਿਉਂ ਕਹਿੰਦਾ? ਇਸ ਲਈ ਉਹਨੂੰ ਪਤਾ ਹੈ ਜੇ ਉਪਦੇਸ਼ ਨੂੰ ਹੁਕਮ ਕਰਕੇ ਮੰਨਾਂਗਾ ਤਾਂ ਹੁਕਮ ਮੰਨਣ ਦੀ ਆਦਤ ਬਣ ਜਾਏਗੀ, ਫਿਰ ਜਦੋਂ ਰੱਬ ਹੁਕਮ ਕਰੇਗਾ ਉਦੋਂ ਮੰਨਣਾ ਹੀ ਪਏਗਾ, ਫਿਰ ਔਖਾ ਨਹੀਂ ਹੋਣਾ, ਉੱਥੇ ਹੋਵੇਗਾ ਹੁਕਮੀ ਹੋਣਾ ਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਤ ਹੁਕਮ ਲਿਖ ਦੁੱਖ ਸੁੱਖ ਪਾਈ, ਮਨੁੱਖ ਦੁਖੀ ਹੋ ਰਿਹਾ। ਪਰ ਗੁਰੂ ਕਹਿੰਦੇ ਨਹੀਂ, ਬਿਲਕੁਲ ਨਹੀਂ, ਉਹਦੇ ਹੁਕਮ ਵਿੱਚ ਰਾਜ਼ੀ ਰਹਿਣਾ। ਉਹ ਰਾਜ਼ੀ ਤਾਂ ਹੀ ਰਹੇਗਾ, ਹੁਕਮ ਮੰਨਣ ਦੀ ਆਦਤ ਤਾਂ ਉਹਨੂੰ ਗੁਰੂ ਦੇ ਬਚਨ ਨੂੰ ਮੰਨ ਕੇ ਹੀ ਹੁਕਮ ਮੰਨਣ ਦੀ ਆਦਤ ਬਣਨੀ। ਗੁਰੂ ਕਹਿੰਦੇ ਇਸ ਲਈ ਹੈ ਸਿੱਖਾ, ਜੇ ਤੂੰ ਗੁਰੂ ਉਪਦੇਸ਼ ਨੂੰ ਹੀ ਹੁਕਮ ਕਰਕੇ ਮੰਨਣ ਲੱਗ ਪਵੇ, ਜਿਵੇਂ ਹੁਕਮ ਨਹੀਂ ਟਾਲਿਆ ਜਾ ਸਕਦਾ ਇਵੇਂ ਗੁਰੂ ਦਾ ਉਪਦੇਸ਼ ਨਹੀਂ ਟਾਲਿਆ ਜਾ ਸਕਦਾ, ਇੰਨਾ ਮਨ ਬਣਾ ਲਏ। ਜਿਸ ਦਿਨ ਤੇਰੀ ਆਦਤ ਬਣ ਗਈ ਕਿ ਗੁਰੂ ਦਾ ਉਪਦੇਸ਼ ਹੁਕਮ ਕਰਕੇ ਮੰਨਣਾ ਹੈ, ਉਸ ਦਿਨ ਤੇਰਾ ਹੁਕਮ ਗੁਰੂ ਦਾ ਉਪਦੇਸ਼ ਮੰਨ ਮੰਨ ਕੇ ਇੰਨਾ ਮਨ ਸਥਿਰ ਤੇ ਮਜ਼ਬੂਤ ਹੋ ਜਾਏਗਾ, ਫਿਰ ਰੱਬੀ ਹੁਕਮ ਆਵੇਗਾ ਤੇ ਤੈਨੂੰ ਮੰਨਣ ਲੱਗੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਹਦੇ ਤੋਂ ਆਖੇਗਾ ਤੇਰਾ ਕੀ ਆ ਮਿੱਠਾ। ਤੇ ਗੁਰੂ ਨੇ ਉਹ ਗੱਲਬਾਣੀ ਵੀ ਕਰਕੇ ਕਹਿੰਦਾ ਕਿ ਹੁਕਮ ਮੰਨੋ ਗੁਰੂ ਕਹਿਰਾ, ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੋ ਹੈ ਕਥੋ ਅਕਥ ਕਹਾਣੀ। ਰੱਬ ਇਉਂ ਮਿਲਦਾ, ਹੁਕਮ ਮੰਨੀ ਹੈ ਪਾਈ ਹੈ। ਪਰ ਅਗਲੀ ਪੌੜੀ ਵਿੱਚ ਇਸ ਗੱਲ ਨੂੰ ਹੋਰ ਖੁਲਾਸੇ ਨਾਲ ਆਖਿਆ, ਉਹਨੇ ਕਹਿਣ ਲੱਗੀ ਭਲਿਆ ਇੱਕ ਗੱਲ ਸਮਝੀ, ਹੁਕਮ ਕੌਣ ਮੰਨਦਾ? ਜਿਹੜਾ ਆਪਣੇ ਆਪ ਵਿੱਚ ਚਾਤਰ ਤੇ ਸਿਆਣਾ ਨਾ ਹੋਵੇ, ਜਿਹੜਾ ਸਿਆਣਾ ਹੋਵੇ ਚਾਤਰ ਹੋਵੇ ਉਹ ਤਾਂ ਹੁਕਮ ਕਰਦਾ। ਆਮ ਜ਼ਿੰਦਗੀ ਦੇਖ ਲਿਓ, ਅਸੀਂ ਕਈ ਵਾਰ ਆਪਣੀ ਚਤਰਾਈ ਤੇ ਆਪਣੀ ਸਿਆਣਪ ਤੇ ਮਾਣ ਕਰਦੇ ਆਖ ਰਹੇ, ਤੇਰੇ ਨਾਲੋਂ ਮੈਨੂੰ ਤਜਰਬਾ ਜ਼ਿਆਦਾ ਹੈ, ਤੂੰ ਮੈਨੂੰ ਕੀ ਸਿਖਾਉਣਾ। ਇਹ ਖਿਆਲ ਕਰਿਓ, ਹੁਕਮ ਦੂਜੇ ਦਾ ਉਹ ਮੰਨਦਾ ਜਿਹੜਾ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਪ ਘੱਟ ਵਿੱਚ ਸਿਆਣਪ ਸਿਆਣਾ ਸਮਝੇ। ਜਿਹੜਾ ਆਪਣੇ ਆਪ ਨੂੰ ਚਾਤਰ ਤੇ ਸਿਆਣਾ ਸਮਝੇਗਾ ਉਹ ਕਦੀ ਵੀ ਦੂਜੇ ਦਾ ਹੁਕਮ ਨਹੀਂ ਮੰਨੇਗਾ। ਤੇ ਗੁਰੂ ਨੇ ਆਖਿਆ ਵੀ ਮਿਲਦਾ ਹੀ ਰੱਬ ਹੁਕਮ ਮੰਨਣ ਨਾਲ, ਹੁਕਮ ਮੰਨਿਆ ਪਾਈਏ। ਤੇ ਫਿਰ ਇਹਦਾ ਮਤਲਬ ਇਹ ਹੋਇਆ ਨਾ ਵੀ ਹੁਕਮ ਮੰਨਣ ਲਈ ਐਣਾ ਬਣਨਾ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਐਣਾ ਨਹੀਂ ਬਣੇਗਾ ਉਨੀ ਦੇਰ ਹੁਕਮ ਮੰਨਣ ਦੀ ਆਦਤ ਨਹੀਂ ਬਣਨੀ। ਗੁਰੂ ਨੇ ਇਸੇ ਲਈ ਤਾਂ ਗੱਦੀ ਅਵਸਥਾ ਨਾਲ ਇਹ ਗੱਲ ਜੋੜ ਦਿੱਤੀ ਤੇ ਕਹਿਣ ਲੱਗੇ

ਕਹਿਣ ਲੱਗੇ ਉਹ ਭਲਿਆ ਜੇ ਤੂੰ ਹੁਕਮ ਮੰਨਣ ਦੇ ਦਾਇਰੇ ਵਿੱਚ ਆਉਣਾ ਤੇ ਪਹਿਲਾਂ ਆਪਣੇ ਆਪ ਨੂੰ ਸਿਆਣਾ ਕਰ। ਜੇ ਤੂੰ ਪਹਿਲਾਂ ਹੀ ਸਿਆਣਾ ਤੇ ਗੁਰੂ ਨੇ ਤੈਨੂੰ ਕੀ ਕਰਨਾ? ਗੁਰੂ ਗਿਆਨੇ ਨੇ ਤਾਂ ਕਹਿਣਾ ਕਿਉਂ ਹੈ, ਗੁਰੂ ਨੇ ਮੱਤ ਤਾਂ ਦੇਣੀ। ਤੇ ਜੇ ਮੱਤ ਤੇਰੇ ਕੋਲ ਪਹਿਲਾਂ ਹੀ ਬੜੀ ਹੈ, ਤੂੰ ਪਹਿਲਾਂ ਹੀ ਬੜਾ ਸਿਆਣਾ, ਤੇ ਫਿਰ ਗੁਰੂ ਕੋਲ ਕੀ ਕਰਨਾ ਹੈ? ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ ਸਾਡੀ ਇਤਿਹਾਸ ਦੀ ਕਿ ਬਾਬਾ ਲਹਿਣਾ ਤੇ ਗੁਰੂ ਨਾਨਕ ਸ਼ਾਮਾਂ ਨੂੰ ਕਰਤਾਰਪੁਰ ਵਾਪਸ ਆ ਰਹੇ ਨੇ ਖੇਤਾਂ ਵਿੱਚੋਂ, ਥੋੜਾ ਜਿਹਾ ਕੁਛ ਮੁਸਾ ਹੋ ਗਿਆ, ਪਰਖਣਾ ਸੀ ਨਾ, ਪਰਖਦਾ ਥੋੜਾ ਜਿਹਾ ਅੰਧੇਰਾ ਹੋਇਆ। ਗੁਰੂ ਨਾਨਕ ਅੱਗੇ ਅੱਗੇ ਜਾ ਰਹੇ ਸਨ, ਕਦਮ ਰੁਕ ਗਏ ਤੇ ਕਹਿਣ ਲੱਗੇ ਲੈਣੇ ਆ ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ ਹੈ? ਕੁਛ ਅੰਧੇਰਾ ਹੋ ਗਿਆ, ਦੋ ਤਿੰਨ ਚਾਰ ਰਸਤੇ ਨਿਕਲਦੇ ਨੇ, ਕਰਤਾਰਪੁਰ ਨੂੰ ਕਿਹੜਾ ਰਾਹ ਜਾਂਦਾ, ਕਿਹੜੀ ਪਗਡੰਡੀ ਜਾਂਦੀ? ਤੇ ਪਿਛਲੇ ਪਾਸੇ ਚੱਲ ਰਹੇ ਲਹਿਣੇ ਨੇ ਸਿਰਫ ਹੱਥ ਦੇ ਇਸ਼ਾਰੇ ਨਾਲ ਹੀ ਆਖਿਆ ਜੀ ਇੱਧਰ ਨੇ। ਗੁਰੂ ਨਾਨਕ ਹੱਸ ਪਏ, ਕਹਿਣ ਲੱਗੇ ਲੈਣੇ ਮੈਂ ਤੇ ਸਮਝਿਆ ਸੀ ਤੂੰ ਰਾਹ ਪੁੱਛਣ ਆਇਆ, ਮੈਨੂੰ ਨਹੀਂ ਸੀ ਪਤਾ ਤੂੰ ਰਾਹ ਦੱਸ ਨਹੀਂ ਸਕਦਾ। ਜਿਹੜਾ ਪਹਿਲੇ ਹੀ ਕਹਿਣਾ ਹੈ ਇੱਕ ਤਰੀਕਾ ਸੀ ਸੰਸਾਰ ਨੂੰ ਸਮਝਾਉਣ ਦਾ, ਤੇ ਸੰਸਾਰ ਨੂੰ ਸਮਝਾਉਣ ਦਾ ਇੱਕ ਵਸੀਲਾ ਗੁਰੂ ਨਾਨਕ ਨੇ ਬਣਾਇਆ ਕਿ ਭਰਿਆ ਜੇ ਤੇਰੇ ਕੋਲ ਸਿਆਣਪ ਤੇ ਮੱਤ ਹੈ, ਚਤਰਾਈ ਹੈ, ਤਾਂ ਫਿਰ ਗੁਰੂ ਨਾਨਕ ਕਿਸੇ ਸਕੂਲ ਵਿੱਚ ਕਿਸੇ ਪੜ੍ਹੇ ਲਿਖਿਆਂ ਲਈ ਸਕੂਲ ਨਹੀਂ ਬਣਦਾ। ਵੀ ਤੁਹਾਨ ਕੀਤੀ ਸੀ ਮੱਤ ਸਮਝਿਓ, ਪੜ੍ਹੇ ਲਿਖਿਆਂ ਲਈ ਸਕੂਲ ਬਣਦਾ, ਸਕੂਲ ਤਾਂ ਅਣਜਾਣਾਂ ਲਈ ਬਣਦਾ, ਅਨਪੜ੍ਹਾਂ ਲਈ ਬਣਦਾ। ਜੇ ਗੁਰੂ ਨਾਨਕ ਕੋਲ ਆਉਣਾ ਇੱਥੇ ਤੈਨੂੰ ਇਆਣਾ ਬਣ ਕੇ ਆਉਣਾ, ਗੁਰੂ ਨੇ ਇਆਣਪ ਨੂੰ ਤਾਂ ਸਿਆਣਪ ਵਿੱਚ ਬਦਲਣਾ। ਹੜਿਆ ਵਿੱਚ ਸ਼ਬਦ ਹਜ਼ਾਰਿਆਂ ਦੇ ਕੀਰਤਨ ਦੇ ਦਰਮਿਆਨ ਇਸ ਕਿਸਮ ਦਾ ਸ਼ਬਦ ਆਇਆ ਸੀ ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਆਰੰਭ ਇਆਣਪ ਤੋਂ ਹੈ, ਇਆਂਗੜੀਏ ਮਾਨਵਾ ਕਾਇ ਕਰੇ, ਇਆਣੀ ਤੋਂ ਸ਼ੁਰੂ ਹੋਈ। ਤੇ ਜਦੋਂ ਤਬਦੀਲੀ ਆਈ ਅਖੀਰ ਤੇ ਸਮਾਪਤੀ ਇਸ ਸ਼ਬਦ ਦੀ ਹੈ, ਕਹੀਏ ਸੁੰਦਰ ਸਾਹਿਬ ਸਰੂਪ ਵਿੱਚ ਅੱਖਣ ਕਹੀਏ ਸਾਹਿਬ ਸਿਆਣੀ, ਇਆਣੀ ਤੋਂ ਸ਼ੁਰੂ ਹੋਈ, ਸਿਆਣੀ ਤੋਂ ਪਛਾਣ। ਗੁਰੂ ਨੇ ਇਆਣੀ ਨੂੰ ਤਾਂ ਸਿਆਣਾ ਕਰਨਾ, ਤੇ ਜੇ ਪਹਿਲਾਂ ਹੀ ਤੂੰ ਚਤਰਾਈਆਂ ਲੈ ਕੇ ਆ ਗਈ ਤੇ ਫਿਰ ਤੂੰ ਗੁਰੂ ਦੀ ਮੱਤ ਨਹੀਂ ਲੈ ਸਕੇਗਾ। ਇਸ ਲਈ ਗੁਰੂ ਕਹਿੰਦੇ ਖਿਆਲ ਕਰੀ ਜੇ ਤੂੰ ਹੁਕਮ ਮੰਨਣ ਵਾਲਾ ਬਣਨਾ ਤਾਂ ਉੱਥੇ ਇਆਣਾ ਬਣਨਾ, ਤੇ ਹੁਕਮ ਮੰਨੇ ਬਿਨਾ ਪ੍ਰਭੂ ਨਹੀਂ ਮਿਲਣਾ। ਹੁਕਮ ਮੰਨਿਆ ਪਾਈਏ, ਕਹਿਣ ਲੱਗੇ ਇਸ ਲਈ ਅਗਲੀ ਸ਼ਰਤ ਅਗਲੀ ਪੌੜੀ ਦੀ ਸੁਣ ਲੈ, ਉਹ ਇਹ ਹੈ ਕਿ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈਆਂ ਵਾਲਾ ਮੱਤ ਨਹੀਂ ਲੈਂਦਾ, ਚਤਰਾਈਆਂ ਵਾਲਾ ਹੁਕਮ ਨਹੀਂ ਮੰਨਦਾ, ਤਾਂ ਹੁਕਮ ਮਨਾਉਂਦਾ। ਕਹਿਣ ਲੱਗੇ ਜੇ ਰੱਬ ਹੁਕਮ ਮੰਨਣ ਨਾਲ ਮਿਲਦਾ ਤੇ ਫਿਰ ਚਤਰਾਈਆਂ ਨਾਲ ਨਹੀਂ ਮਿਲਦਾ, ਇੱਕੋ ਚੀਜ਼ ਨਾਲ ਮਿਲਦਾ।

0: ਲਓ ਇੱਕ ਕੁਐਸਚਨ ਰੱਖਣ ਸਰ ਆਹ ਸਮਝਣਾ ਇਹਦੇ ਵਿੱਚੋਂ ਕਈ ਭੁਲੇਖੇ ਵੀ ਅਕਸਰ ਨਿਕਲਦੇ ਨੇ ਇਸ ਲਈ ਇਹਨੂੰ ਬੜਾ ਇਕਾਗਰਤਾ ਨਾਲ ਸਮਝਣ ਦੀ ਲੋੜ ਕਹਿਣ ਲੱਗੇ ਹੇ ਮਨ ਜ਼ਰਾ ਸਮਝ ਲੈ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆ ਹੇ ਮਨ ਸੁਣ ਚਤਰਾਈਆਂ ਨਾਲ ਰੱਬ ਨਹੀਂ ਮਿਲਦਾ ਕਹਿਣ ਲੱਗੇ ਜੇ ਤੈਨੂੰ ਆਪਣੀਆਂ ਚਤਰਾਈਆਂ ਤੇ ਮਾਣ ਹੀ ਹੈ ਤੇ ਜ਼ਰਾ ਗਿਰੇਬਾਹ ਵਿੱਚ ਝਾਤ ਮਾਰ ਤੂੰ ਤੇ ਰੱਬ ਦੀ ਪਾਈ ਹੋਈ ਇੱਕ ਬੁਝਾਰਤ ਨਹੀਂ ਬੁੱਝ ਸਕਿਆ ਤੂੰ ਆਪਣੀ ਚਤਰਾਈ ਤੇ ਮਾਣ ਕਰਨਾ ਕਹਿਣ ਲੱਗੇ ਰੱਬ ਨੇ ਮਨੁੱਖ ਦੇ ਸਾਹਮਣੇ ਬੜੇ ਚਤਰਾਈਆਂ ਤੇ ਸਿਆਣਪਾਂ ਰੱਖਣ ਵਾਲੇ ਆਪਣੀ ਚਤਰਾਈ ਤੇ ਮਾਣ ਕਰਨ ਵਾਲੇ ਮਨੁੱਖ ਦੇ ਸਾਹਮਣੇ ਇੱਕ ਸਵਾਲ ਪਾ ਇੱਕ ਬੁਝਾਰਤ ਪਾ ਦਿੱਤੀ ਉਹ ਕੀ ਉਹ ਬੁਝਾਰਤ ਹੈ ਇਹ ਮਾਇਆ ਮੋਹਨ ਜਿਨ ਏਤ ਭਰਮ ਭੁਲਾਇਆ ਤੇ ਜਿਹੜਾ ਭਰਮ ਭੁਲਾਣੀ ਹੋਵੇ ਉਸੇ ਨੂੰ ਬੁਝਾਰਤ ਆਖਦੇ ਨੇ ਜਿਹਦੇ ਵਿੱਚ ਮਨੁੱਖ ਭੁੱਲ ਸਕਦਾ ਹੋ ਜਿਸ ਦੇ ਵਿੱਚ ਕੁਝ ਬੁੱਝਣਾ ਪਵੇ ਉਹਨੂੰ ਬੁਝਾਰਤ ਕਹਿੰਦੇ ਨੇ ਗੁਰੂ ਕਹਿੰਦੇ ਸੰਸਾਰ ਦੇ ਸਾਹਮਣੇ ਰੱਬ ਨੇ ਇੱਕ ਬੁਝਾਰਤ ਪਾ ਦਿੱਤੀ ਉਹ ਸੀ ਇਹ ਮਾਇਆ ਮੋਹਨੀ ਜਿਹੜੀ ਉਸ ਤੋਂ ਬੜੀ ਖੂਬਸੂਰਤ ਲੱਗਦੀ ਤੇ ਬੁਝਾਰਤ ਕਹਿੰਦੇ ਕਿਹਨੂੰ ਨੇ ਜਿਹੜੀ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ ਲਫ਼ਜ਼ ਹੋਰ ਹੋਣ ਉਹਦੇ ਪਿੱਛੇ ਅਰਥ ਹੋਰ ਹੋਵੇ ਉਹਨੂੰ ਬੁਝਾਰਤ ਕਹਿੰਦੇ ਗੁਰੂ ਕਹਿੰਦੇ ਨੇ ਇਹ ਭਲਿਆ ਤੈਨੂੰ ਆਪਣੀਆਂ ਚਤਰਾਈਆਂ ਤੇ ਮਾਣ ਤੂੰ ਸਮਝਣਾ ਮੈਂ ਰੱਬ ਨੂੰ ਚਤਰਾਈਆਂ ਨਾਲ ਜਿੱਤ ਲਾਂਗਾ ਹਾਲਾਂਕਿ ਗੁਰੂ ਨੇ ਆਪਣੀ ਰਸਮ ਬਾਣੀ ਵਿੱਚ ਆਖਿਆ ਕਹਿਣ ਲੱਗੇ ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ ਨਾ ਤੂੰ ਆਵੇਂ ਵਸ ਬਹੁਤਾ ਦੜ ਦੇ ਤੈਨੂੰ ਚਤਰਾਈ ਤੇ ਮਾਣ ਹੈ ਨਾ ਕਹਿਣ ਲੱਗਾ ਤੇਰੀ ਚਤਰਾਈ ਕਿਸ ਕੰਮ ਹੈ ਤੂੰ ਤੇ ਰੱਬ ਦੀ ਪਾਈ ਹੋਈ ਇੱਕ ਬੁਝਾਰਤ ਨਹੀਂ ਬੁੱਝ ਸਕਿਆ ਉਸੇ ਵਿੱਚ ਹੀ ਫਸ ਗਈ ਤੇ ਉਹ ਬੁਝਾਰਤ ਕੀ ਹੈ ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ ਫਿਰ ਕਹਿਣ ਲੱਗੇ ਖਿਆਲ ਕਰੀ ਮਾਇਆ ਤਮੋਹਣ ਇਤਨੇ ਕੀਤੀ ਜਿਨ ਠਗੋਲੀ ਪਾਈ ਆ ਜਿਹਨੇ ਤੇਰੇ ਸਾਹਮਣੇ ਬੁਝਾਰਤ ਰੱਖੀ ਹੈ ਉਸੇ ਨੇ ਤਾਂ ਮਾਇਆ ਪੈਦਾ ਕੀਤੀ ਹੈ ਕਿਸੇ ਹੋਰ ਨੇ ਥੋੜਾ ਪੈਦਾ ਕੀਤੀ ਹੈ ਪਰ ਤੇਰਾ ਟੈਸਟ ਹੈ ਤੂੰ ਪਾਸ ਉਦੋਂ ਹੀ ਹੋਏਗਾ ਜਦੋਂ ਇਸ ਬੁਝਾਰਤ ਨੂੰ ਬੁੱਝ ਲਏਗਾ ਸਮਝ ਜਾਏਗਾ ਕਿ ਇਹ ਮਾਇਆ ਭਰਮ ਭੁਲਾਣੀ ਦੇਖੋ ਕਈ ਵਾਰ ਅਸੀਂ ਦੇ ਅਰਥ ਕਰਨ ਲੱਗਿਆ ਕੰਫਿਊਜ਼ ਹੋ ਜਾਂਦੇ ਮੈਨੂੰ ਕਈ ਵੀ ਭੈਣਾਂ ਇਹ ਗੱਲ ਕਹਿੰਦੀਆਂ ਸੁਣੀ ਆ ਜਿਹਨਾਂ ਨੇ ਆਖਿਆ ਜੀ ਫਿਰ ਤਾਂ ਕੋਈ ਫਰਕ ਨਾ ਹੋਇਆ ਕੁਰਬਾਨ ਕੀਤਾ ਤੇ ਫਿਰ ਮੈਨੂੰ ਜਦ ਬਹੁਤ ਮਿੱਠਾ ਲਾਇਆ ਫਿਰ ਤਾਂ ਬਹੁਤ ਮਿੱਠਾ ਲਾਉਣ ਵਾਲਾ ਰੱਬ ਹੀ ਹੈ ਉਹਦੇ ਤੋਂ ਕੁਰਬਾਨ ਜਾਈਏ ਜਿਹਨਾਂ ਸਾਨੂੰ ਮੋਹ ਸਾਥ ਫਿਰ ਤਾਂ ਬਹੁਤ ਬੜਾ ਚੰਗਾ ਰੱਬ ਨਹੀਂ ਲਾਇਆ ਗੁਰੂ ਕਹਿੰਦੇ ਤਾਂ ਉਹਨੇ ਪਾਈ ਤੇਰੇ ਸਾਹਮਣੇ ਬੁਝਾਰਤ ਕਿਉਂਕਿ ਤੈਨੂੰ ਆਪਣੀਆਂ ਚਤਰਾਈਆਂ ਤੇ ਮਾਣ ਤੂੰ ਤਾਂ ਹੁਕਮ ਨਹੀਂ ਮੰਨ ਗਿਆ ਤੂੰ ਕਹਿੰਦਾ ਮੈਂ ਰੱਬ ਨੂੰ ਆਪਣੀਆਂ ਚਤਰਾਈਆਂ ਨਾਲ ਪ੍ਰਾਪਤ ਕਰਾਂ ਗੁਰੂ ਕਹਿੰਦੇ ਉਹ ਭਲਿਆ ਜੇ ਤੈਨੂੰ ਆਪਣੀਆਂ ਚਤਰਾਈਆਂ ਤੇ ਮਾਣ ਹੈ ਤੇ ਲੈ ਆਉਂਦੀ ਇੱਕ ਬੁਝਾਰਤ ਵਿੱਚੋਂ ਨਿਕਲ ਕੇ ਵਿਖਾ ਉਹਦੇ ਤੋਂ ਅੱਜ ਤੱਕ ਤੂੰ ਨਿਕਲ ਨਹੀਂ ਸਕਿਆ ਇਹ ਮਾਇਆ ਮੋਹਣੀ ਜਿਹਨੇ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕਹਿਣ ਲੱਗੇ ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ ਜੇ ਤੈਨੂੰ ਬੁੱਝ ਨਹੀਂ ਆਉਂਦੀ ਹੋਵੇ ਤੇ ਫਿਰ ਜਿਹਨੇ ਤੈਨੂੰ ਮੋਹ ਲਾਇਆ ਨਾ ਉਸ ਅਕਾਲ ਪੁਰਖ ਤੋਂ ਕੁਰਬਾਨ ਜਾ ਵੀ ਉਹਦੀ ਬੁਝਾਰਤ ਐਡੀ ਮਹਾਨ ਹੈ ਤੇ ਉਹ ਭਲਾ ਕਿੱਡਾ ਮਹਾਨ ਹੋਏਗਾ ਕਹਿਣ ਲੱਗੇ ਇਸ ਲਈ ਆਪਣੀਆਂ ਚਤਰਾਈਆਂ ਤੇ ਮਾਣ ਨਾ ਕਰ ਚਤਰਾਈਆਂ ਤੇ ਮਾਣ ਛੱਡ ਦੇ ਭਾਈ ਗੁਰਦਾਸ ਜੀ ਦੀ ਸਾਖੀ ਵੀ ਆਉਂਦੀ ਹੈ ਮੈਂ ਇਤਿਹਾਸ ਦੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਭਾਈ ਸਾਹਿਬ ਨੇ ਵੀ ਕਦੇ ਇੱਕ ਵਾਰ ਆਖਿਆ ਜੇ ਗੁਰਸੰਗ ਵਰਤਦਾ ਸਿੱਖ ਸਿਲਕ ਨਾ ਹਾਰੇ ਤੇ ਫਿਰ ਆਖਣਾ ਪਿਆ ਜੇ ਗੁਰਪੁਰਮਾਏ ਸਿੱਖ ਨੂੰ ਕਿਆ ਸਿੱਖ ਵਿਚਾਰਾ ਆਪਣੀ ਚਤਰਾਈ ਤੇ ਮਾਣ ਲਗਾ ਚਤਰਾਈਆਂ ਨਾਲ ਰੱਬ ਨਹੀਂ ਮਿਲਦਾ ਉਹ ਤਾਂ ਮਿਲਦਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ ਉਹਦੇ ਸਾਹਮਣੇ ਆਪਣੇ ਮਨ ਦੀਆਂ ਚਤਰਾਈਆਂ ਤੇ ਸੋਚਾਂ ਛੱਡਣੀਆਂ ਪੈਂਦੀਆਂ ਨੇ ਉਹਦੇ ਸਾਹਮਣੇ ਆਉਣਾ ਹੋਣਾ ਪੈਂਦਾ ਹੈ ਤੇ ਜਦੋਂ ਆਉਣਾ ਹੁੰਦਾ ਨਾ ਗੁਰੂ ਦੇ ਸਾਹਮਣੇ ਜਦੋਂ ਆਉਣਾ ਹੁੰਦਾ ਰੱਬ ਦੇ ਸਾਹਮਣੇ ਆਉਣੇ ਨੂੰ ਮਾਂ ਬਾਪ ਸੀਨੇ ਲਗਾ ਲੈਂਦਾ ਜਿਉਂ ਜਿਉਂ ਸਿਆਣਾ ਹੋਈ ਜਾਂਦਾ ਤਿਉਂ ਤਿਉਂ ਮਾਂ ਬਾਪ ਤੋਂ ਦੂਰ ਤੁਰਿਆ ਜਦੋਂ ਇਹ ਆਉਣਾ ਹੁੰਦਾ ਉਦੋਂ ਉਂਗਲੀ ਫੜ ਕੇ ਤੁਰਦਾ ਜਦੋਂ ਇਹ ਆਉਣਾ ਹੁੰਦਾ ਉਦੋਂ ਅਨੇਕਾਂ ਗਲਤੀਆਂ ਵੀ ਕਰੇ ਬਖਸ਼ਿਆ ਜਾਂਦਾ ਉਦੋਂ ਗੋਦੀ ਵਿੱਚ ਬੈਠਣ ਦਾ ਹੱਕ ਮਿਲਦਾ ਫਿਕਰ ਚਿੰਤਾ ਕੋਈ ਨਹੀਂ ਹੁੰਦੀ ਜਿਉਂ ਜਿਉਂ ਸਿਆਣਾ ਹੁੰਦਾ ਪਹਿਲਾਂ ਉਂਗਲ ਛੁੱਟ ਜਾਂਦੀ ਹੈ ਪਿਤਾ ਦੀ ਮਾਂ ਦੀ ਗੋਦ ਨਸੀਬ ਨਹੀਂ ਹੁੰਦੀ ਹੋਰ ਵੱਡਾ ਹੁੰਦਾ ਫਿਰ ਹਜ਼ਾਰਾਂ ਕੁਆਂ ਤੇ ਦੂਰ ਵੀ ਚਲਾ ਜਾਂਦਾ ਮਾਂ ਬਾਪ ਸੋਚਣ ਲੱਗ ਪੈਂਦੇ ਚਲੋ ਕੋਈ ਨਹੀਂ ਹੁਣ ਸਿਆਣਾ ਜੇ ਉਹਨੇ ਕੋਈ ਪੁੱਛੇ ਨਾ ਵੀ ਉਹ ਮਾਂ ਜਿਹਨੂੰ ਤੂੰ ਇੱਕ ਪਲ ਨਹੀਂ ਸੀ ਵਿਸਾਰਦੀ ਇਕੱਲੇ ਨੂੰ ਕਮਰੇ ਵਿੱਚ ਛੱਡ ਕੇ ਕਿਚਨ ਵਿੱਚ ਨਹੀਂ ਸੀ ਜਾਂਦੀ ਵੀ ਇਕੱਲਾ ਨਾ ਬੱਚਾ ਰਹਿ ਜਾਏ ਅੱਜ ਉਹ 1000 ਜਾਂ 2000 ਜਾਂ 10000 ਕੋਹ ਤੇ ਚੱਲਿਆ ਤੇ ਆਖਦੀ ਕੋਈ ਨਹੀਂ ਹੁਣ ਸਿਆਣਾ ਹੈ
1: वो सारा कुछ
0: मां की गोदी मां की चेतना चेतनता सब कुछ खो लिया एक तेरी सियाणप ने। गुरु कहंदे ने बस जे तू अपने पिता प्रभु की गलवकड़ी विच रहना है तैनू अपनी सियाणप छड़नी पएगी। इयाना बन के उनके सामने अपना तन मन धन सौंपना पएगा। सतगुरु कहंदे ने।

0: ਕਹਿਣ ਲੱਗੇ, ਪਹਿਲਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਸਵਾਲ ਸੀ ਕਿਤ ਦੁਆਰੇ ਭਾਈ, ਇਹ ਜਵਾਬ ਸੀ ਹੁਕਮ ਮੰਨਿਆ ਭਾਈ। ਤੇ ਹੁਕਮ ਮੰਨਣ ਦੀ ਤਰਤੀਬ ਸੀ ਕਿ ਚੰਚਲ ਤੇ ਚਤਰਾਈ ਛੱਡ ਦੇ, ਚਤਰਾਈਆਂ ਤੇ ਸਿਆਣਪਾਂ ਵਾਲਾ ਮਨ ਕਦੀ ਹੁਕਮ ਨਹੀਂ ਮੰਨਦਾ। ਹੁਕਮ ਮੰਨਿਆ ਹੀ ਉਦੋਂ ਜਾਂਦਾ ਜਦੋਂ ਆਪਣੀਆਂ ਚਤਰਾਈਆਂ ਸਿਆਣਪਾਂ ਦੀ ਦੀਵਾਰ ਲੰਘ ਜਾਏ। ਜਿਸ ਦਿਨ ਚਤਰਾਈਆਂ ਸਿਆਣਪਾਂ ਗੁਰੂ ਅੱਗੇ ਛੱਡ ਦੇਵੇਗਾ, ਗੁਰੂ ਦੇ ਸਾਹਮਣੇ ਆਪਣੀ ਮਤ ਸਮਰਪਣ ਕਰ ਦੇਵੇਗਾ, ਉਸ ਦਿਨ ਫਿਰ ਹੁਕਮ ਮੰਨਣ ਦੀ ਤਰਤੀਬ ਮਿਲੇਗੀ। ਕਿ ਜਿਸ ਦਿਨ ਹੁਕਮ ਮੰਨੇਗਾ, ਹੁਕਮ ਮਨ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ ਮੰਜ਼ਿਲ ਮਿਲੇਗੀ। ਇਹਨਾਂ ਸ਼ਬਦਾਂ ਨਾਲ ਸਿਮਾਂ ਦਾ ਜਾ ਕੇ ਕਹਾਂ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
5: Satnam Sri Vahe Guru.

ਗੁਰੇ ਆਪਣਾ ਦਿਓਹਾੜੀ ਸਦਵਾਰ ਜਿਨ ਮਾਣਸ ਤੇ

0: ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਬਖਸ਼ਿਸ਼ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪ ਸਾਰੇ ਧੰਨਤਾ ਯੋਗ ਹੋ। ਪਵਿੱਤਰ ਹਜ਼ੂਰੀ ਅੰਦਰ ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਆਪ ਜੀਆਂ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥੇ ਭਾਈ ਜਗਜੀਤ ਸਿੰਘ ਜੀ ਪਾਸੋਂ ਧੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਬਖਸ਼ਿਸ਼ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਹਿਰਦੇ 'ਚ ਵਸ ਕੇ ਰਸਨਾ 'ਤੇ ਬੈਠ ਕੇ ਕਰਵਾ ਲੈਣੀ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਆਸਾ ਰਾਗ ਸੰਤ ਸਰਲੇਖ ਸਤਿਗੁਰੂ ਟਾਈਟਲ ਰਹਿਮਤ ਕਰ ਰਹੇ ਹਨ, ਇਹਨਾਂ ਸ਼ਕਿਆਂ ਦਾ ਕੀਰਤਨ, ਇਹਨਾਂ ਪਦਿਆਂ ਦਾ ਕੀਰਤਨ ਆਸਾ ਜੀ ਦੀ ਵਾਰ ਦੇ ਨਾਲ ਕਰਨ ਵਾਸਤੇ ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ। ਪਹਿਲੋਂ ਕੇਵਲ ਪੌੜੀਆਂ ਦਾ ਹੀ ਕੀਰਤਨ ਹੁੰਦਾ ਸੀ, ਚੌਥੇ ਪਾਤਸ਼ਾਹ ਤੱਕ ਕੇਵਲ ਪੌੜੀਆਂ ਦੇ ਰੂਪ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ। ਇਹ ਬਖਸ਼ਿਸ਼ ਧੰਨ ਗੁਰੂ ਗੁਰੂ ਰਾਮਦਾਸ ਜੀ ਨੇ ਕੀਤੀ। ਬਾਕੀ ਵਿਚਾਰ ਮੈਂ ਕੱਲ੍ਹ ਕੁਝ ਸਾਂਝੀ ਕਰ ਦਿੱਤੀ ਸੀ, ਰਹੋ ਵਿਚਾਰ। ਅੱਜ ਸਤਿਗੁਰੂ ਦੂਸਰਾ ਪਦਾ ਸੁਰਤਾਲ ਦੇ ਲਿਹਾਜ ਨਾਲ ਚੌਥੇ ਘਰ ਵਿੱਚ, ਚੌਥੇ ਗੁਰੂ ਨਾਨਕ ਦੇਵ, ਚੌਥੇ ਗੁਰੂ ਨਾਨਕ ਸਤਿਗੁਰੂ ਗੁਰੂ ਰਾਮਦਾਸ ਜੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਸਤਿਗੁਰੂ ਜੀ ਦੀ ਪ੍ਰੇਮ ਸਰੂਪ ਬਾਣੀ ਇੰਨੇ ਮੇਰੇ ਮਨ ਰੂਪ ਹਿਰਦੇ 'ਚ ਐਸੇ ਅਣੀ ਤੀਰ ਮਾਰਿਆ, ਸਤਿਗੁਰੂ ਦੇ ਬਚਨ ਦਾ ਐਸਾ ਤੀਰ ਵੱਜਾ, ਜਿਹੜਾ ਤੀਰ ਅਣਿਆਲੇ ਅਣੀਆਂ ਰਾਮ ਰਾਜ। ਅਣੀ ਵਾਲਾ ਤੀਰ ਤਿੱਖੀ ਨੋਕ ਵੀ ਹੈ, ਨਾਲ ਅਣੀਆਂ ਵੀ ਹਨ। ਅਣੀ ਹੁੰਦੀ ਸੀ ਤੀਰ, ਉਹਨੂੰ ਇਸ ਸ਼ੇਪ ਦਾ ਬਣਾਇਆ ਜਾਂਦਾ ਸੀ ਕਿ ਜਦੋਂ ਉਹ ਜਿਸ ਬੰਦੇ ਨੂੰ ਲੱਗ ਜਾਏ ਮੁੜ ਕੇ ਉਹ ਦੁਬਾਰਾ ਵਾਪਸ ਨਹੀਂ ਸੀ ਨਿਕਲਦਾ। ਜੇ ਕੋਈ ਕੱਢਣ ਦਾ ਯਤਨ ਕਰੇ ਤਾਂ ਉਹਦੀਆਂ ਆਂਦਰਾਂ, ਉਹਦੀਆਂ ਨਾੜਾਂ ਨਾਲ ਹੀ ਲੈ ਆਉਂਦਾ ਸੀ। ਇਸ ਤਰ੍ਹਾਂ ਦਾ ਅਣੀਆਂ ਕੁੰਡੀਆਂ ਵਾਲਾ, ਭਾਵ ਉਹਦੀਆਂ ਛੋਟੀਆਂ ਛੋਟੀਆਂ ਕੁੰਡੀਆਂ ਧਾਰ ਦੇ ਉੱਤੇ ਐਸਾ ਤੀਰ। ਬੜਾ ਇਤਿਹਾਸ ਵਿੱਚ ਅਕਸਰ ਤੀਰ ਇੱਕ ਐਸਾ ਸ਼ਸਤਰ ਜਿਹੜਾ ਪੁਰਾਤਨ ਸਮੇਂ 'ਚੋਂ ਯੋਧਿਆਂ ਦਾ ਇੱਕ ਬੜਾ ਮਾਰੂ ਦੂਰ ਦਾ ਅਸਤਰ ਸੀ। ਭਾਵੇਂ ਇਹਦਾ ਅਰਜਨ ਦੇ ਨਾਲ ਵੀ ਨਾਮ ਜੁੜਿਆ ਹੋਇਆ ਹੈ, ਪਰ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਤੀਰ ਚਲਾਉਂਦੇ ਸਨ ਨਾ, ਮਿਣਤੀ ਕਰਨ ਵਾਲੇ ਇਸ ਢੰਗ ਨਾਲ ਮਿਣਤੀ ਕਰਦੇ ਹਨ ਤੀਰ ਦੀ, ਜੇ ਉਹਦਾ ਤਨਖ ਦੀ ਤੰਦੀ 25 ਕਿਲੋ ਭਾਰ ਨਾਲ ਖਿੱਚੀ ਜਾਵੇ ਤੇ ਉਹਨੂੰ ਇੱਕ ਟਾਂਕ ਦਾ ਤੀਰ, ਇੱਕ ਟਾਂਕ ਦਾ ਤਨਖ ਕਹਿੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਤਨਖ ਜਿਹਦੇ ਤੇ ਤੀਰ ਚਲਾਉਂਦੇ ਸਨ ਉਹ 225 ਕਿਲੋ ਨਾਲ ਖਿੱਚਿਆ ਜਾਂਦਾ ਸੀ। ਉਹਦੀ ਤੰਦੀ 225 ਕਿਲੋ ਨਾਲ, ਭਾਵ 2 ਕੁਇੰਟਲ ਤੇ 25 ਕਿਲੋ ਨਾਲ, ਇੰਨਾ ਮਾਰੂ ਤੀਰ ਸੀ ਸਤਿਗੁਰੂ ਜੀ ਦਾ। ਐਵੇਂ ਨਹੀਂ ਕੂਹਾਂ ਕਾਫਾਂ ਤੇ ਰਾਜਿਆਂ ਦੇ, ਖੈਰ ਇਹ ਤੀਰ ਹੈ ਮੈਦਾਨੇ ਜੰਗ ਦਾ। ਇਹਦੀ ਉਦਾਹਰਣ ਅਰਜਨ ਦੀ ਸਵਈਆਂ ਵਿੱਚ ਵੀ ਆਈ ਹੈ। ਗੁਰ ਅਰਜਨ ਪੁਰਖ ਪਰਮਾਣ ਪੁਰਖ ਪਾਰਥੋ ਚਾਲੈ ਨਾਹੀ। ਇੱਕ ਅਰਜਨ ਹੈ ਕੁਰਖੇਤਰ ਦੇ ਮੈਦਾਨ ਦਾ, ਉਹਦੇ ਬਾਰੇ ਵੀ ਇੱਕ ਰਵਾਇਤ ਕਿ ਜੰਗ ਵਿੱਚ ਘਬਰਾਉਂਦਾ ਨਹੀਂ, ਉਹਦੇ ਤੀਰ ਦਾ ਵਾਰ ਖਾਲੀ ਨਹੀਂ ਜਾਂਦਾ। ਪਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ, ਅਰਜਨ ਦਾ ਤੀਰ ਤੇ ਜਿਸ ਨੂੰ ਲੱਗਦਾ ਹੈ ਉਹਨੂੰ ਜਾਨੋਂ ਮੁਕਾ ਦਿੰਦਾ ਹੈ। ਪਰ ਸਤਿਗੁਰੂ ਜਿਨ੍ਹਾਂ ਨੂੰ ਤੁਹਾਡੀ ਪਵਿੱਤਰ ਬਾਣੀ ਦਾ ਤੀਰ ਵੱਜ ਗਿਆ, ਜਾਨੋਂ ਨਹੀਂ ਬਲਕਿ ਜੀਵਨ ਬਖਸ਼ਦਾ ਹੈ। ਸੱਚ ਹੈ ਗੁਰੂ ਦਾ ਬਚਨਾਂ ਦਾ ਤੀਰ ਇਹ ਜੀਵਨ ਬਖਸ਼ਦਾ ਹੈ। ਇਹਨੂੰ ਪਵਿੱਤਰ ਬਾਣੀ ਵਿੱਚ ਅਣਿਆਲੇ ਲਾਗੀ ਹੋਏ ਸੋ ਜਾਨੈ ਪੀਰ, ਭਗਤ ਕਬੀਰ ਜੀ ਦੀ, ਲਾਗੀ ਹੋਏ ਸੋ ਜਾਨੈ ਪੀਰ ਰਾਮ ਭਗਤ ਅਣਿਆਲੇ ਤੀਰ। ਪਰਮੇਸ਼ੁਰ ਦੀ ਭਗਤੀ ਦੇ ਤੀਰ ਜਦੋਂ ਵੱਜ ਜਾਂਦੇ ਹਨ ਇਹ ਅਣਿਆਲੇ ਤੀਰ ਹਨ। ਧੰਨ ਗੁਰੂ ਗੁਰੂ ਰਾਮਦਾਸ ਜੀ ਦਾ ਹੁਣੇ ਵਚਨ ਤੁਸੀਂ ਸੁਣ ਰਹੇ ਸੋ। ਭਾਈ ਸਾਹਿਬ ਜੀ ਨੇ ਗੌਂਡ ਰਾਗ ਦਾ ਪਵਿੱਤਰ ਸ਼ਬਦ ਪੜਿਆ। ਸਤਿਗੁਰੂ ਕਹਿੰਦੇ ਹਨ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰਾ ਮਨ ਅੰਤਰ ਕੀ ਤੀਰ। ਕਹਿੰਦੇ ਹਨ ਸਤਿਗੁਰੂ ਜੀ, ਕਿਉਂਕਿ ਅਗਲੀ ਪੰਕਤੀ ਵੀ ਨਾਲ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ, ਜਿਸ ਨੂੰ ਇਹ ਪੀਰ ਇਹ ਦਰਦ ਪ੍ਰਭੂ ਦੇ ਮਲਾਪ ਦਾ ਗੁਰੂ ਦੇ ਬਚਨਾਂ ਨਾਲ ਇਹ ਤੀਰ ਵੱਜ ਕੇ ਅੰਦਰ ਇੱਕ ਰਹਿਮਤ ਹੋ ਜਾਂਦੀ ਹੈ, ਬਸ ਫਿਰ ਉਹਨੂੰ ਇਸ ਦਰਦ ਦਾ ਪਤਾ ਜਿਹਨੂੰ ਇਹ ਦਰਦ ਪੈਦਾ ਹੋ ਜਾਏ। ਮਨੁੱਖਾ ਜਨਮ ਕਾਹਦੇ ਵਾਸਤੇ ਹੈ, ਮੈਂ ਕੀ ਕਰ ਰਿਹਾ, ਜਿਹਨੂੰ ਇਹ ਦਰਦ ਪੈਦਾ ਹੋ ਜਾਏ। ਭਗਤ ਜੀ ਐਸਾ ਕਹਿੰਦੇ ਹਨ ਸੋ ਕੱਟ ਜਾਨੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹਨੇ ਕਦੀ ਆਪ ਦਰਦ ਨਹੀਂ ਇਹ ਹੰਡਾਇਆ ਨਾ, ਉਹ ਕਿਸੇ ਦੀ ਪੀੜ ਨੂੰ ਕਦੋਂ ਜਾਣਦਾ ਹੈ। ਸੰਸਾਰਕ ਤੌਰ ਤੇ ਵੀ ਸੱਚ ਹੈ, ਜਿਹਨੇ ਆਪ ਕਦੀ ਦਰਦ ਨਾ ਹੰਡਾਏ ਹੋਣ ਉਹ ਕਿਸੇ ਦਰਦ ਕਿਸੇ ਦੀ ਦਰਦ ਨੂੰ ਕੀ ਜਾਣੇਗਾ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵੈਸੇ ਨਾ ਬਹੁਤ ਪਵਿੱਤਰ ਬਚਨ ਇਹਦੇ ਸੰਬੰਧ ਵਿੱਚ ਹਨ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਹੁਣ ਹੋਰ ਕੀ ਕੋਈ ਜਾਣਦਾ, ਇਹ ਮੈਨੂੰ ਹੀ ਪਤਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ ਇਹਦਾ ਦਰਦ ਇਹ ਸੱਲ ਕਿੰਨਾ ਕੁ ਹੈ। ਕਬੀਰ ਸਾਹਿਬ ਜੀ ਵੀ ਇਹਦੇ ਬਾਬਤ ਬਹੁਤ ਉਹਨਾਂ ਵੀ ਸਲੋਕ ਵੀ ਸ਼ਬਦਾਂ ਵਿੱਚ ਵੀ ਰਹਿਮਤ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਹਨ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਗੁਰੂ ਨੇ ਜਦੋਂ ਪਵਿੱਤਰ ਬਾਣੀ ਦਾ ਤੀਰ ਮਾਰਿਆ, ਤੀਰ ਟਿਕਾਣੇ ਲੱਗ ਗਿਆ। ਕਹਿੰਦੇ ਹਨ ਲਾਗਤ ਹੀ ਭੋਏ ਗਿਰ ਪਰਿਆ, ਲੱਗਦਿਆਂ ਹੀ ਹੰਕਾਰ ਡਿੱਗ ਪੈਂਦਾ ਹੈ। ਫਿਰ ਬਾਣੀ ਦਾ ਤੀਰ ਕਦੀ ਵੱਜੇ ਸਹੀ, ਆਪਣਾ ਆਪ ਵੈਸੇ ਹੀ ਬਚਾਈ ਬੈਠੇ ਹੋਈਏ ਤੇ ਵੱਖਰੀ ਗੱਲ ਹੈ। ਬਾਣੀ ਦੇ ਤੀਰ ਕਿਤੇ ਹਿਰਦੇ ਤੱਕ ਪੁੱਜ ਜਾਣ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਕੇਵਲ ਇਹ ਹੀ ਨਹੀਂ, ਕਬੀਰ ਸਾਹਿਬ ਤੇ ਕਹਿੰਦੇ ਹਨ ਹੁਣ ਕਬੀਰ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਪਿਆ, ਮਾਰਿਆ ਸਤਿਗੁਰ ਬਾਣ, ਮੇਰੇ ਸਤਿਗੁਰ ਸੂਰਮੇ ਦਾ ਵੱਜਾ ਬਾਣ, ਵੱਜਾ ਪਵਿੱਤਰ ਬਾਣੀ ਦਾ ਤੀਰ। ਕਬੀਰ ਸਾਹਿਬ ਕਹਿੰਦੇ ਹਨ ਮੈਂ ਗੂੰਗਾ ਹੋ ਗਿਆ। ਗੂੰਗਾ ਹੂਆ ਬਾਵਰਾ, ਗੂੰਗੇ ਤੋਂ ਭਾਵ ਇਹ ਨਹੀਂ ਸੀ ਕਿ ਬੋਲਣਾ ਹੀ ਛੱਡ ਦਿੱਤਾ, ਬੋਲਣਾ ਹੀ ਨਹੀਂ ਸੀ, ਬੋਲਿਆ ਨਹੀਂ ਸੀ ਜਾਂਦਾ। ਭਾਵ ਸੀ ਹੁਣ ਚੁਗਲੀ ਨਿੰਦਿਆ ਹਟ ਗਈ। ਹੁਣ ਜਿਹੜੇ ਇਹ ਐਸੀ ਫਿਤਰਤ ਸੁਭਾਅ ਸੀ ਨਾ ਪਹਿਲਾਂ, ਉਹਦੇ ਚ ਬਦਲਾਵ। ਕਹਿੰਦੇ ਹਨ ਗੂੰਗਾ ਹੂਆ ਬਾਵਰਾ, ਬਾਵਰਾ ਮਸਤਾਨਾ, ਆਮ ਲੋਕ ਪਾਗਲ ਵੀ ਕਹਿ ਦਿੰਦੇ ਹਨ। ਸੱਤ ਪੁਰਸ਼ਾਂ ਨੂੰ ਕਿਹਾ ਹੈ, ਕੋਈ ਕਹੇ ਪੂਤਨਾ ਕੋ ਕਹੇ ਬੇਤਾਲਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ। ਕਿਹਾ ਹੈ ਸੱਤ ਪੁਰਸ਼ਾਂ ਨੂੰ ਅਸੀਂ ਦੁਨੀਆਦਾਰਾਂ ਨੂੰ, ਅੱਜ ਵੀ ਸੱਚ ਹੈ। ਜਦੋਂ ਕਿਸੇ ਤੇ ਧਰਮ ਦੀ, ਮੇਰੇ ਗੁਰੂ ਦੇ ਪਵਿੱਤਰ ਬਾਣੀ ਦਾ ਤੀਰ ਵੱਜਦਾ, ਬਹੁਤੀ ਵਾਰੀ ਤੇ ਘਰਦੇ ਵੀ ਸੋਚਦੇ ਹਨ ਇਹਨੂੰ ਕੀ ਹੋ ਗਿਆ। ਬਹੁਤੀ ਵਾਰੀ ਘਰਦਿਆਂ ਨੂੰ ਵੀ ਐਸਾ ਫਿਕਰ ਬਣ ਜਾਏਗਾ ਜਿਸ ਤਰ੍ਹਾਂ ਅੱਗੇ ਦੌੜਾ ਫਿਰਦਾ ਸੀ, ਜਿਸ ਤਰ੍ਹਾਂ ਦੀ ਅੱਗੇ ਦੌੜ ਭੱਜ ਸੀ, ਉਹ ਦੌੜ ਭੱਜ ਨਹੀਂ ਰਹੀ, ਕਰਮ ਤੇ ਕਰਦਾ। ਬਸ ਇਹਨਾਂ ਤੀਰਾਂ ਨੂੰ ਕਬੀਰ ਸਾਹਿਬ ਕਹਿੰਦੇ ਹਨ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਮੇਰੇ ਕੰਨ ਬੋਲੇ ਹੋ ਗਏ, ਹੁਣ ਮੈਂ ਕੁਝ ਨਹੀਂ ਐਸਾ ਸੁਣਦਾ, ਕੋਈ ਚੁਗਲੀ ਨਿੰਦਿਆ ਦੂਸਰੇ ਦੀ ਮੇਰੇ ਕੰਨਾਂ ਚ ਪਾਵੇ। ਸੱਚ ਹੈ ਮੈਂ ਬੇਨਤੀ ਕਰਾਂ, ਜੇ ਅਸੀਂ ਇਹ ਕਬੂਲ ਨਹੀਂ ਨਾ ਕਰਦੇ, ਕੋਈ ਗੁਆਂਢੀ ਕੂੜਾ ਕਰਕਟ ਇਕੱਠਾ ਕਰੇ ਤੇ ਸਾਡੇ ਘਰ ਸੁੱਟ ਜਾਏ। ਕਰਾਂਗੇ ਕਬੂਲ, ਕਦੀ ਨਹੀਂ ਕਬੂਲ ਕਰਾਂਗੇ। ਜੇ ਕੋਈ ਐਸਾ ਕਰੇਗਾ ਫੱਟ ਉਹਦੇ ਨਾਲ ਸਾਡਾ ਝਗੜਾ ਹੋ ਜਾਏਗਾ, ਮੈਂ ਤੂੰ ਤੂੰ ਹੋ ਜਾਏਗੀ। ਇਹ ਕੀ ਕੂੜਾ ਤੇਰਾ ਘਰ ਸਾਡੇ ਚ, ਜੇ ਮਨਾ ਉਹ ਕੂੜਾ ਤੂੰ ਕਬੂਲ ਨਹੀਂ ਕਰਦਾ ਤੇ ਫਿਰ ਚੁਗਲੀ ਨਿੰਦਿਆ ਦਾ ਕੂੜਾ ਇਹ ਆਪਣੇ ਅੰਦਰ ਤੂੰ ਕਿਉਂ ਕਬੂਲ ਕਰੇ। ਫਿਰ ਯਾਦ ਰੱਖੀ ਉਹ ਕੂੜਾ ਤੇ ਬੋਕਰ ਫੜਾਂਗੇ, ਝਾੜੂ ਫੜਾਂਗੇ, ਪਲ ਦੋ ਪਲ ਵਿੱਚ ਸਾਫ ਹੋ ਜਾਏਗਾ। ਪਰ ਜਦੋਂ ਇਹ ਗੰਦਗੀ ਅੰਦਰ ਚਲੀ ਗਈ ਨਾ, ਸੱਚ ਹੈ ਕਈ ਵਾਰੀ ਤੇ ਕਈ ਜਨਮ ਲੱਗ ਜਾਂਦੇ ਹਨ ਮੁੜ ਕੇ ਸਾਫ ਕਰਦੇ। ਮਨਾ ਸਤਿਗੁਰੂ ਜੀ ਇੱਥੇ ਕਹਿੰਦੇ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਪਿਆ, ਪੈਰਾਂ ਤੋਂ ਮੈਂ ਪਿੰਗਲਾ ਹੋ ਗਿਆ। ਹੁਣ ਲੱਖ ਯਤਨ ਕਰੇ ਕੋਈ ਕਿਵੇਂ ਥੀਏਟਰ ਚ ਲੈ ਜਾਏਗਾ, ਸਿਰ ਤੇ ਸ਼ਰਮ ਆਵੇਗੀ। ਮੇਰਾ ਦਾੜਾ ਪ੍ਰਕਾਸ਼ ਹੈ, ਮੇਰੇ ਉੱਤੇ ਤੇ ਕਕਾਰ ਸਜੇ ਹੋਏ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੇਰੇ ਤੇ ਬਰਕਤਾਂ ਹਨ ਮਾਲਕ ਦੀਆਂ। ਜਿੱਥੇ ਵੇਸਵਾ ਨੱਚ ਰਹੀ ਹੈ ਜਾਂ ਐਸੇ ਗੀਤ ਗਾਏ ਜਾ ਰਹੇ ਹਨ ਜਿਹੜੇ ਮੈਨੂੰ ਮੇਰੇ ਮਾਲਕ ਨਾਲੋਂ ਤੋੜਦੇ ਹੋ। ਗੁਰੂ ਕਾ ਸਿੱਖ ਉਹਦੇ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਪਿਆ, ਕਹਿੰਦਾ ਪਿੰਗਲਾ ਹੀ ਹੋ ਗਿਆ, ਨਹੀਂ ਜਾ ਸਕਦਾ ਮੈਂ, ਨਹੀਂ ਜਾਵੇਗਾ। ਉਹਦੇ ਪੈਰ ਆਪ ਜੀ ਵਾਂਗੂ ਤੁਰਨਗੇ ਧੰਨ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵੱਲ, ਕਹੇਗਾ ਮੈਂ ਸਤਿਗੁਰਾਂ ਦੇ ਦਰ ਪਹੁੰਚ ਜਾਵਾਂ। ਸੱਚ ਹੈ ਅੱਜ ਤੱਕ ਜੇ ਜੀਵਨ ਕਿਸੇ ਦਾ ਬਦਲਿਆ ਨਾ ਸਤਿਗੁਰਾਂ ਤੇ, ਪਵਿੱਤਰ ਬਾਣੀ ਦੇ ਬਾਣਾਂ ਨਾਲ ਹੀ ਬਦਲਿਆ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਕਿਹਾ ਸੀ ਨਾ ਸਿੱਧਾਂ ਨੇ, ਕਿਹੜੀ ਤੁਹਾਡੇ ਕੋਲ ਏਡੀ ਸ਼ਕਤੀ ਹੈ, ਕਿਹੜੀ ਕਰਾਮਾਤ ਹੈ ਜਿਹਦੇ ਨਾਲ ਤੁਸੀਂ ਇੱਥੇ ਪਹੁੰਚ ਗਏ ਹੋ। ਅਸੀਂ ਤੇ ਹੈਰਾਨ ਹਾਂ, ਉਮਰ ਛੋਟੀ ਹੈ, ਇੱਥੇ ਕਿਹੜੀ ਸ਼ਕਤੀ ਨਾਲ। ਮੇਰੇ ਸਤਿਗੁਰਾਂ ਇੱਕ ਹੀ ਗੱਲ ਕਹੀ ਸੀ, ਗੁਰ ਸੰਗਤ ਬਾਣੀ ਬਿਨ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਦੋ ਬੜੀਆਂ ਵੱਡੀਆਂ ਕਰਾਮਾਤਾਂ ਹਨ, ਕਿਹੜੀਆਂ ਸ਼ਕਤੀਆਂ ਹਨ। ਇੱਕ ਤੇ ਗੁਰੂ ਸੰਗਤ ਸ਼ਕਤੀ ਹੈ, ਸਤ ਸੰਗਤ ਇੱਕ ਮਹਾਨ ਸ਼ਕਤੀ ਹੈ। ਇੱਕ ਮੇਰੇ ਕੋਲ
1: ਪਵਿੱਤਰ ਬਾਣੀ ਦੀ ਸ਼ਕਤੀ ਹੈ, ਉਹਦੇ ਬੋਲਾਂ ਪ੍ਰਭੂ ਦੇ ਬੋਲਾਂ ਦੀ ਸ਼ਕਤੀ ਹੈ। ਸੱਚ ਹੈ ਇਹਨਾਂ ਬੋਲਾਂ ਨਾਲ ਸਤਿਗੁਰੂ ਜਿੱਥੇ ਗਏ ਇਹਨਾਂ ਤੀਰਾਂ ਨਾਲ ਸ੍ਰਿਸ਼ਟੀ ਨੂੰ ਵਿੰਨ ਵਿੰਨ ਕੇ ਸੁੱਟ ਦਿੱਤਾ। ਜੀਵਨ ਕੌਣ ਬਦਲ ਸਕਦਾ ਸੀ? ਹੁਣ ਕਹੀਏ ਸੱਜਣ ਵਰਗਾ ਜਿਹੜੇ ਬੰਦੇ ਨੇ ਇੱਕ ਬੰਨੇ ਮਸੀਤ ਬਣਾਈ ਹੋਵੇ, ਆਪਣੇ ਵੱਡੇ ਹਵੇਲ ਨੂੰ ਵਲ ਕੇ ਇੱਕ ਬੰਨੇ ਦਰਵਾਜ਼ੇ ਤੇ ਮਸੀਤ ਬਣੀ ਹੋਵੇ, ਦੂਜੇ ਬੰਨੇ ਮੰਦਰ ਬਣਿਆ ਹੋਵੇ, ਆਇਆ ਹਿੰਦੂ ਵੀ ਆਉਂਦਿਆਂ ਖੁਸ਼ ਹੋ ਜਾਏ, ਮੰਦਰ ਬਣਿਆ ਹੋਇਆ ਚਲੋ ਪੂਜਾ ਕਰਨ ਨੂੰ ਸਬੱਬ ਲੱਗ ਜਾਏਗਾ, ਆਇਆ ਮੁਸਲਮਾਨ ਵੀ ਖਾਲੀ ਨਾ ਜਾਵੇ, ਉਹ ਕਹੇਗਾ ਨਮਾਜ਼ ਪੜ੍ਹਨ ਨੂੰ, ਪਰ ਨਾ ਪੂਜਾ ਨਸੀਬ ਹੁੰਦੀ ਸੀ ਨਾ ਨਮਾਜ਼ ਹੀ ਨਸੀਬ ਹੁੰਦੀ ਸੀ, ਮੌਤ ਦੇ ਘਾਟ ਉਤਾਰ ਦਿੰਦਾ ਸੀ, ਜੋ ਹੁੰਦਾ ਸੀ ਉਹ ਲੈ ਲੈਣਾ, ਮੌਤ ਦੇ ਘਾਟ ਉਤਾਰ ਦੇਣਾ। ਧੰਨ ਗੁਰੂ ਨਾਨਕ ਸਾਹਿਬ ਪਹੁੰਚ ਗਏ, ਇਸ਼ਾਰਾ ਕਰ ਦਿੱਤਾ ਮਰਦਾਨਿਆਂ ਦੁੱਧ ਵੱਲ ਨਾ ਵੇਖ, ਇਹ ਦੁੱਧ ਨਹੀਂ ਜ਼ਹਿਰ ਹੈ, ਮਰਦਾਨਿਆਂ ਪਵਿੱਤਰ ਬਾਣੀ ਦਾ ਅੰਮ੍ਰਿਤ ਪੀ। ਸਤਿਗੁਰਾਂ ਇੱਕ ਹੀ ਸ਼ਬਦ ਉੱਥੇ ਗਾਇਆ ਸੀ, ਇੱਕੋ ਹੀ ਸ਼ਬਦ। ਵੈਸੇ ਕੀਰਤਨ ਅੱਜ ਵੀ ਕਰ ਰਹੇ ਹਾਂ, ਕਥਾ ਕਹਾਣੀਆਂ ਅੱਜ ਵੀ ਕਰ ਰਹੇ ਹਾਂ ਤੇ ਬਹੁਤ ਕਰ ਰਹੇ ਹਾਂ, ਅੱਗੇ ਨਾਲੋਂ ਬਹੁਤ ਵੱਧ ਗੁਣਾ ਹੋ ਰਹੀਆਂ ਹਨ, ਪਰ ਸੱਚ ਹੈ ਹੁਣ ਪ੍ਰਭਾਵ ਤੇ ਓਨਾ ਕੀ ਹੋਵੇਗਾ ਜਿੰਨਾ ਕਿ ਜੀਵਨ ਚ ਕਮਾਇਆ ਹੈ। ਜਦੋਂ ਕਹਿਣ ਵਾਲੇ ਨੇ ਆਪ ਹੀ ਨਹੀਂ ਕਮਾਇਆ, ਕਿਸੇ ਤੇ ਕੀ ਅਸਰ ਹੋਵੇਗਾ? ਮੇਰੇ ਮਾਲਕ ਦੀ ਕਮਾਈ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉ ਬਣ ਆਈ। ਬੰਦਗੀ ਸਿਮਰਨ ਉਹਦੀ ਬੰਦਗੀ ਦੀ ਇਹ ਬਰਕਤ। ਸਤਿਗੁਰਾਂ ਨੇ ਇੱਕ ਹੀ ਸ਼ਬਦ ਦਾ ਕੀਰਤਨ ਕੀਤਾ ਸੀ, ਉਜਲ ਕਹਿਹਾਂ ਚਿਲਕਣਾ ਕੋਟਨ ਕਾਲੜੀ ਮਸ, ਤੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਐਸਾ ਕਹਿਣ ਦਾ ਭਾਂਡਾ ਭਾਵੇਂ ਸਾਫ਼ ਚਿੱਟਾ ਹੋਵੇ, ਬੜਾ ਲਿਸ਼ਕ ਰਿਹਾ ਦੂਰੋਂ, ਪਰ ਜਦੋਂ ਹੱਥ ਲਾਓਗੇ ਕਾਲਾ, ਸੱਜਣਾ ਲਿਸ਼ਕ ਰਿਹਾ ਬੜੀ ਦੂਰੋਂ, ਬੜਾ ਸੋਹਣਾ ਤੇਰਾ ਲਿਬਾਸ ਹੈ, ਚੋਗਾ ਬੜਾ ਤੇਰਾ ਲੰਮਾ ਹੈ, ਪਰ ਸੱਜਣਾ ਜਿਹੜਾ ਲਾਗੇ ਆਵੇਗਾ ਉਹਦੇ ਜੀਵਨ ਨੂੰ ਕਾਲਖ ਏਡਿਆ ਅੰਦਰੋਂ ਗੰਦਾ। ਰਹਾਓ ਦੀਆਂ ਪੰਕੀਆਂ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸੱਜਣਾ ਸੱਜਣ ਉਹ ਨਹੀਂ ਹੁੰਦੇ ਜਿਹੜੇ ਲੋਕਾਂ ਦਾ ਘਾਤ ਕਰਨ, ਜਿਹੜੇ ਲੋਕਾਂ ਦੇ ਜੀਵਨ ਦਾ ਖਿਲਵਾੜ ਕਰਨ। ਸੱਜਣ ਤੇ ਅਸਲ ਵਿੱਚ ਉਹ ਹੁੰਦਾ ਜਿਹੜਾ ਤੋੜ ਨਿਭ ਜਾਏ। ਨਾ ਰਖਾਇਆ ਤੂੰ ਸੱਜਣ, ਅੱਗੇ ਜਿੰਨੀਆਂ ਦਲੀਲਾਂ ਹਨ ਕਦੀ ਪੜ੍ਹ ਕੇ ਵੇਖੋ। ਕਹਿੰਦੇ ਹਨ ਸਿੰਬਲ, ਉਹਦੇ ਵੱਲ ਵੇਖ ਕੇ ਤੋਤਾ ਭੁੱਲ ਜਾਂਦਾ ਹੈ, ਪਤਾ ਉਦੋਂ ਹੀ ਲੱਗਦਾ ਜਦੋਂ ਜਾ ਕੇ ਚੁੰਨ ਜੜ ਜਾਂਦੀ, ਮੌਤ ਹੋ ਜਾਂਦੀ ਹੈ। ਉਹ ਕਹਿੰਦੇ ਸੱਜਣਾ ਕੈਸਾ ਰੂਪ, ਕਹਿੰਦੇ ਹਨ ਚਿੱਟੇ ਕੱਪੜੇ ਤੂੰ ਪਾਏ ਹਨ, ਚਿੱਟੇ ਕੱਪੜਿਆਂ ਵਾਲਾ ਬਗਲਾ ਵੀ ਤੀਰਥਾਂ ਤੇ ਹੀ ਰਹਿੰਦਾ, ਪਰ ਜਦੋਂ ਕਰਦਾ ਕੀ ਆ ਉਦੋਂ ਹੀ ਪਤਾ ਲੱਗਦਾ ਜਦੋਂ ਸ਼ਿਕਾਰ ਖੇਡ ਜਾਂਦਾ ਆਪਣਾ। ਕਹਿੰਦੇ ਹਨ ਲਿਬਾਸ ਦਾ ਕੀ ਭਾਵ ਹੈ ਜੇ ਅੰਦਰੋਂ ਬਦਲਾਵ ਨਹੀਂ। ਸਤਿਗੁਰਾਂ ਇੱਕ ਹੀ ਸ਼ਬਦ ਨਾਲ ਬਦਲ ਦਿੱਤਾ ਸੀ ਜੀਵਨ। ਗੁਰੂ ਪਾਤਸ਼ਾਹ, ਵੈਸੇ ਭਾਈ ਲਹਿਣਾ ਜੀ, ਗੁਰੂ ਦੇ ਬਚਨ ਤੇ ਬਦਲਦੇ ਹਨ ਭਾਵੇਂ ਕਿਸੇ ਸਿੱਖ ਕਮਾਈ ਵਾਲੇ ਦੇ ਮੂੰਹੋਂ ਹੀ ਨਿਕਲ ਰਹੇ ਹੋਣ। ਕਮਾਈ ਵਾਲਾ ਸਿੱਖ ਵੀ ਜਦੋਂ ਬਾਣੀ ਪੜ੍ਹੇਗਾ ਨਾ, ਕਮਾਈ ਵਾਲਾ ਸਿੱਖ ਵੀ ਇਹ ਬਚਨ ਬੋਲੇਗਾ। ਭਾਈ ਜੋਧ ਜੀ ਖਡੂਰ ਸਾਹਿਬ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਪਾਠ ਕਰ ਰਹੇ ਹਨ, ਬੋਲ ਕੇ ਕਰ ਰਹੇ ਹਨ। ਭਾਈ ਲਹਿਣਾ ਜੀ ਨੇੜਿਓਂ ਲੰਘੇ, ਜਦੋਂ 21ਵੀਂ ਪੌੜੀ ਦਾ ਪਾਠ ਕਰ ਰਹੇ ਸਨ, ਅੰਦਰ ਐਸਾ ਕਾਲਜੇ ਚ ਤੀਰ ਵੱਜ ਗਿਆ। ਕਹਿਣ ਲੱਗਾ ਮਨਾ ਤੂੰ ਕੀ ਕਰ ਰਿਹਾ, ਬਾਣੀ ਕੀ ਕਹਿ ਰਹੀ ਹੈ, ਤੂੰ ਕੀ ਕਰ ਰਿਹਾ। ਵੈਸੇ ਦੋ ਹੀ ਕਰਮ ਹਨ ਪ੍ਰਚਾਰ ਦੇ ਉੱਤਮ ਢੰਗ, ਇੱਕ ਤੇ ਬਚਨਾਂ ਨੂੰ ਕਿਸੇ ਨੇ ਕਮਾਇਆ ਹੋਵੇ, ਦੂਸਰਾ ਕਿਸੇ ਦਾ ਉੱਚਾ ਸੁੱਚਾ ਸੁੱਚੀ ਕਿਰਤ ਦਾ ਜੀਵਨ ਹੋਵੇ। ਦੋ ਬੰਦਿਆਂ ਨੇ ਜੀਵਨ ਬਦਲਿਆ ਸੀ ਭਾਈ ਲਹਿਣੇ, ਇੱਕ ਤੇ ਭਾਈ ਜੋਤ ਜੀ ਦੇ ਬਚਨਾਂ ਨੇ, ਪਵਿੱਤਰ ਗੁਰੂ ਦੇ ਬਚਨਾਂ ਨੇ, ਤੇ ਦੂਸਰਾ ਸ਼ਖਸ ਭਾਈ ਸਿੰਹਾਂ ਗੱਜਣ, ਇਹ ਦੋਵੇਂ ਭਰਾ ਸਨ। ਭਾਈ ਸਿੰਹਾਂ ਉਹਦੀ ਕਿਰਤ ਵੇਖ ਕੇ ਤਿੰਨ ਪੈਸੇ ਤੀਜੇ ਚੌਥੇ ਦਿਨ ਦਿਹਾੜੀ ਮਿਲੇ, ਤੇ ਕਦੇ ਮੈਂ ਕਿਸੇ ਦਾ ਆਟਾ ਨਹੀਂ ਲੈਣਾ, ਭੁੱਖਾ ਸੌਂ ਜਾਣਾ ਕਬੂਲ ਹੈ, ਪਰ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹਰਾਮ ਨਾ ਖਾਵੀਂ ਕਦੀ। ਬਸ ਦੋਵਾਂ ਨੇ ਜੀਵਨ ਪਲਟ ਕੇ ਰੱਖ ਦਿੱਤਾ। ਹੁਣ ਮੈਂ ਐਤਕੀ ਐਵੇਂ ਨਹੀਂ ਦੇਵੀ ਦੇ ਜਾਵਾਂਗਾ, ਪਹਿਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਂਗਾ। ਬਸ ਐਸੇ ਦਰਸ਼ਨ ਕੀਤੇ ਸਦਾ ਹੋ ਗਏ। ਸੱਚ ਹੈ ਮੇਰੇ ਸਤਿਗੁਰੂ ਜਿਸ ਨੂੰ ਵਿੰਨਦੇ ਹਨ ਪਵਿੱਤਰ ਬਾਣੀ ਦੇ ਬੋਲਾਂ ਨਾਲ, ਜੇ ਸਾਖੀ ਪ੍ਰਮਾਣਿਕ ਕਰੀਏ ਤੇ ਬਹੁਤ ਸਮਾਂ ਇੱਥੇ ਬਤੀਤ ਹੋ ਜਾਏਗਾ। ਖੈਰ ਮੈਂ ਇੱਕ ਹੀ ਉਦਾਹਰਣ, ਇਸ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਨਮੁਖ ਭਾਵੇਂ ਕੋਈ ਚੋਰ ਆ ਗਿਆ, ਭਾਵੇਂ ਕੋਈ ਠੱਗ ਆ ਗਿਆ, ਸਤਿਗੁਰੂ ਦੀ ਪਵਿੱਤਰ ਬਾਣੀ ਨੇ ਜੀਵਨ ਬਦਲ ਕੇ ਰੱਖ ਦਿੱਤਾ। ਕਦੀ ਜਸਵੰਤ ਰਾਏ ਲੰਮੇ ਦੇਸ਼ ਤੋਂ ਤੁਰਿਆ ਸੀ ਸੰਗਤ ਦੇ ਨਾਲ, ਇਸ ਕਰਕੇ ਤੁਰਿਆ ਕਿ ਬੜੀਆਂ ਸੰਗਤਾਂ ਕੀਰਤਪੁਰ ਸਾਹਿਬ ਜਾਂਦੀਆਂ ਹਨ, ਬੜਾ ਜੋੜ ਮੇਲਾ ਬਣਦਾ ਹੈ। ਕਹਿੰਦਾ ਚਲੋ ਚੱਲਨੇ ਆ, ਜਿੱਥੇ ਮੇਲਾ ਇੰਨਾ ਬਣਦਾ ਉੱਥੇ ਖੀਸੇ ਕੱਟਣ ਦਾ ਦਾਅ ਬੜਾ ਲੱਗੇਗਾ, ਕਿਉਂਕਿ ਸੰਗਤ 'ਚ ਹਰ ਸੁਰਤ ਦਾ ਬੰਦਾ ਆਵੇਗਾ। ਜਿੰਨਾ ਚਿਰ ਬਾਣੀ ਦੇ ਤੀਰ ਨਹੀਂ ਨਾ ਵੱਜੇ, ਜੀਵਨ ਸਵਾਰਿਆ ਨਹੀਂ ਗਿਆ, ਐਸਾ ਇਹ ਸੰਗ ਦੇ ਨਾਲ ਰਲ ਤੁਰਿਆ। ਕਹਿਣ ਲੱਗਾ ਭੀੜ ਬੜੀ ਹੋਵੇਗੀ, ਤਾਂ ਹੀ ਤੇ ਸੁਚੇਤ ਕੀਤਾ ਜਾਂਦਾ ਬਾਰ ਬਾਰ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ। ਜਦੋਂ ਇਹ ਆਇਆ ਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਕਥਾ ਕਰ ਰਹੇ ਸਨ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਥਾ ਕਰ ਰਹੇ ਸਨ। ਜਦੋਂ ਇਹਨੇ ਮੱਥਾ ਟੇਕਿਆ ਨਾ, ਮੱਥਾ ਟੇਕਣ ਲੱਗਾ, ਸਤਿਗੁਰਾਂ ਨੇ ਮੁਖਾਰ ਬਿੰਦ ਚੋਂ ਬਚਨ ਨਿਕਲਿਆ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇੱਕੋ ਹੀ ਬਚਨ ਛੱਡਿਆ, ਸੱਚਾ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਸਤਿਗੁਰੂ ਅੰਤਰਜਾਮੀ ਪਿਤਾ ਜੀ, ਉਹ ਕਿਰਪਾ ਕਰੋ, ਪਿਛਲੇ ਗੁਨਾਹ ਮਾਫ ਕਰ ਦਿਓ। ਸਤਿਗੁਰੂ ਅੱਜ ਤੋਂ ਲੈ ਕੇ ਸੱਚੀ ਸੁੱਚੀ ਕਿਰਤ, ਸੱਚ ਹੈ ਮੇਰੇ ਸਤਿਗੁਰੂ ਦੇ ਬਚਨ ਇਹ ਅਣਿਆਲੇ ਤੀਰ ਹਨ, ਜਿਸ ਨੂੰ ਵੱਜ ਜਾਣ ਰਹਿਮਤ ਕਰਦੇ ਹਨ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਭਰਮ ਕੀ ਸੋ ਜਾਣੈ ਜਰੀਆ। ਉਹੀਓ ਫਿਰ ਇਹਨੂੰ ਜਰਦਾ, ਇਹ ਕਿਸ ਤਰ੍ਹਾਂ ਦਾ ਦਰਦ ਹੈ, ਇਹ ਕਿਸ ਤਰ੍ਹਾਂ ਦਾ, ਜਿਹੜਾ ਇਹਨੂੰ ਜਰ ਲਵੇ ਇਸ ਬਾਣੀ ਦੇ ਬਾਣ ਨੂੰ ਸਿੱਧਾ ਕਾਲਜੇ ਵੱਲ ਆਉਣ ਦੇਵੇ, ਤੇ ਜਿਹੜਾ ਬਰਦਾਸ਼ਤ ਕਰ ਜਾਏ ਇਹਦੇ ਦਰਦ ਨੂੰ। ਕਬੀਰ ਸਾਹਿਬ ਜੀ ਨੇ ਇੱਕ ਸਲੋਕ ਕਿਹਾ, ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਚੋਟ ਸਹੇਲੀ ਸੇਲ ਕੀ, ਸੇਲ ਹੁੰਦਾ ਵਰਸ਼ਾ ਨੇਜਾ, ਉਹ ਵੀ ਮਾਰੂ ਹਥਿਆਰ ਹਨ। ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਉਸਾਸ ਹੁੰਦੇ ਲੰਮੇ ਸਾਹ, ਵਰਸ਼ੇ ਦਾ ਜਿਹਨੂੰ ਵਾਰ ਲੱਗ ਜਾਏ ਨਾ, ਸੱਚ ਹੈ ਉਹ ਲੱਗਦਿਆਂ ਹੀ ਫਿਰ ਲੰਮੇ ਸਾਹ ਲਵੇਗਾ। ਕਹਿੰਦੇ ਹਨ ਗੁਰੂ ਦੇ ਬਚਨਾਂ ਦੇ ਤੀਰ ਜਦੋਂ ਵੱਜਦੇ ਹਨ ਭਾਵੇਂ ਐਸੇ ਲੰਮੇ ਸਾਹ ਇਹਦੇ ਵਾਂਗੂ ਲੱਗਦੇ ਹਨ। ਸੱਚ ਹੈ ਜਦੋਂ ਮੰਨਣਾ ਨਾ ਇੱਧਰ ਨੂੰ ਕਿਤੇ ਪਰਤਿਆ ਹੋਵੇ, ਬਾਣੀ ਮੀਂਹ ਇਸ ਤਰ੍ਹਾਂ ਹੀ ਲੱਗਦੀ ਹੈ, ਤੇ ਆਨੰਦ ਉਸ ਦਿਨ ਹੀ ਹੋਵੇਗਾ ਜਿਸ ਦਿਨ ਪੀਰਾਂ ਵਾਂਗੂ ਬਚਨਾਂ ਨੂੰ ਸੁਣਾਂਗੇ। ਕਹਿੰਦੇ ਹਨ ਲਾਗਤ ਲੇ ਉਸਾਸ, ਉਸਾਸ ਭਾਵੇਂ ਲੱਗਦਿਆਂ ਲੰਮੇ ਸਾਹ, ਪਰ ਕਹਿੰਦੇ ਕੋਈ ਗੱਲ ਨਹੀਂ, ਚੋਟ ਸਹੇਲੀ ਸੇਲ ਕੀ ਮੈਂ ਬਰਦਾਸ਼ਤ ਕਰ ਲਵਾਂਗਾ, ਕੋਈ ਨਹੀਂ ਇਹ ਸੌਖੀ ਹੈ ਝੱਲਣੀ ਚੋਟ, ਮੇਰੇ ਸਤਿਗੁਰੂ ਦੇ ਬਚਨਾਂ ਦੇ ਵਰਛੇ ਦੇ ਇਸ ਮਾਰ ਨੂੰ ਮੈਂ ਚੱਲ ਲਵਾਂਗਾ। ਚੋਟ ਸਹੇਲੀ ਸੇਲ ਕੀ, ਜਿਹੜਾ ਚੱਲ ਜਾਵੇ ਸੁਖੀ ਕਹਿ ਕੇ, ਨਹੀਂ ਜੋ ਗੁਰੂ ਕਹਿ ਰਹੇ ਹਨ ਮੇਰੇ ਭਲੇ ਵਾਸਤੇ ਕਹਿ ਰਹੇ ਹਨ। ਕਹਿੰਦੇ ਹਨ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਹਿੰਦੇ ਹਨ ਜਿਹੜਾ ਸ਼ਬਦ ਦੀ ਚੋਟ ਸਹਾਰ ਜਾਵੇ, ਉਧਰ ਤੇ ਵਰਸ਼ੇ ਦੀ ਚੋਟ ਹੈ ਨਾ, ਇੱਧਰ ਸ਼ਬਦ ਦੀ ਚੋਟ, ਇਹਦੇ ਨਾਲ ਜੀਵਨ ਬਦਲ ਜਾਵੇ, ਜੀਵਨ ਇਹਦੇ ਅਨੁਸਾਰ ਹੋ ਜਾਏ। ਕਬੀਰ ਸਾਹਿਬ ਕਹਿੰਦੇ ਹਨ ਉਹ ਇੰਨਾ ਮੇਰਾ ਪੂਜਨੀਕ ਜਿੰਨਾ ਮੈਂ ਆਪਣੇ ਗੁਰੂ ਦਾ ਸਤਿਕਾਰ ਕਰਨਾ ਨਾ, ਮੈਂ ਉਸ ਵਿਅਕਤੀ ਦਾ ਵੀ ਓਨਾ ਹੀ ਸਤਿਕਾਰ ਕਰਾਂਗਾ। ਦਾਸ ਗੁਰੂ ਮੈਂ ਦਾਸ, ਉਹ ਮੇਰਾ ਗੁਰੂ ਮੈਂ ਉਹਦਾ ਦਾਸ ਹੋਵਾਂਗਾ, ਜਿਹਦੇ ਗੁਰੂ ਦੇ ਬਚਨ ਸੁਣ ਕੇ ਜਿਹਦਾ ਜੀਵਨ ਬਦਲ ਜਾਏ। ਖੈਰ ਸਤਿਗੁਰੂ ਫਿਰ ਕਹਿੰਦੇ ਹਨ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਿਉਂਦਾ ਹੀ ਐਸਾ ਬੰਦਾ ਫਿਰ ਮੁਕਤ, ਕੌਣ ਮਰ ਜੀਵੈ ਮਰੀਆ, ਜੋ ਮਰ ਕੇ ਜਿਹਨੂੰ ਜੀਵਨ ਮਿਲ ਜਾਂਦਾ ਗੁਰੂ ਘਰ ਵਿੱਚੋਂ। ਬੜੀ ਔਖੀ ਗੱਲ ਹੈ। ਪਹਿਲੀ ਤੇ ਗੱਲ ਹੈ, ਸਤਿਗੁਰੂ ਸਾਨੂੰ ਸੁੱਤਿਆਂ ਨੂੰ ਜਦੋਂ ਜਗਾਉਂਦੇ ਹਨ ਨਾ, ਕਿਸੇ ਨੂੰ ਸੁੱਤੇ ਨੂੰ ਜਗਾਈਏ, ਪਹਿਲੋ ਪੁੱਛੇਗਾ ਕਾਹਦੇ ਵਾਸਤੇ ਜਗਾ ਦਿੱਤਾ, ਕਿਉਂ? ਗੁਰੂ ਦੇ ਬਚਨ ਵੀ ਜਦੋਂ ਜਗਾਉਂਦੇ ਹਨ ਨਾ, ਸਿੱਖ ਹੈਰਾਨ ਹੋ ਜਾਂਦਾ ਇੱਕਦਮ, ਕਾਹਦੇ ਵਾਸਤੇ? ਸਤਿਗੁਰੂ ਕਹਿੰਦੇ ਹਨ, ਤੇਰੀ ਮੰਜ਼ਿਲ ਬਹੁਤ ਦੂਰ ਹੈ, ਤੂੰ ਸੁੱਤਾ ਪਿਆ ਹੈ, ਕਿਵੇਂ ਪਹੁੰਚੇਗਾ? ਸਤਿਗੁਰਾਂ ਨੂੰ ਪੁੱਛਦਾ ਫਿਰ ਜਾਗਣ ਵਾਲਾ, ਸਤਿਗੁਰੂ ਕਿਵੇਂ ਪਹੁੰਚਾਂਗਾ? ਸਤਿਗੁਰੂ ਫਿਰ ਪਤਾ ਕੀ ਕਹਿੰਦੇ ਹਨ? ਕਹਿੰਦੇ ਹਨ, ਪਹਿਲੋਂ ਮਰਨਾ ਪਵੇਗਾ। ਸਤਿਗੁਰੂ ਜੀ, ਇਹ ਵੀ ਕੋਈ ਰਸਤਾ ਹੈ ਪਹਿਲੋਂ ਮਰ ਕੇ? ਵੈਸੇ ਸਮਝ ਨਹੀਂ ਲੱਗਦੀ, ਉਪਰੇ ਜੇ ਮਨ ਨਾਲ ਜੇ ਬਾਣੀ ਪੜਾਂਗੇ ਵਿਚਾਰਾਂਗੇ ਨਹੀਂ ਸਮਝ ਲੱਗੇਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਆਏ ਸਨ ਚਮਕੌਰ ਸਾਹਿਬ ਗੁਰੂ ਕੀ ਸੰਗਤ। ਇੱਕ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਹੈ, ਅਜੇ ਵੀ ਨਗਰ ਤੋਂ ਬਾਹਰ ਹੀ ਹੈ, ਰਣਜੀਤ ਨਗਾਰੇ ਦੇ ਨਾਮ ਨਾਲ ਗੁਰਦੁਆਰਾ ਸਾਹਿਬ ਹੈ। ਕੁਰਕਸ਼ੇਤਰ ਚੋਂ ਜਦੋਂ ਮਹਾਰਾਜ ਆਏ ਸਨ ਨਾ ਵਾਪਸ, ਉਦੋਂ ਇੱਥੇ ਕੁਝ ਦਿਨ ਟਿਕੇ ਸਨ, 8-9 ਦਿਨ ਦਾ ਸਮਾਂ ਇੱਥੇ। ਇਹ ਨਹੀਂ ਸੀ ਕਿ ਚਮਕੌਰ ਦੀ ਗੜੀ 'ਚ ਸਤਿਗੁਰੂ ਭੋਲੇ ਭਾਈ ਕਿਤੇ ਆ ਗਏ ਸਨ। ਸਤਿਗੁਰਾਂ ਨੂੰ ਸਭ ਪਤਾ ਸੀ ਉੱਥੇ ਗੜੀ ਹੈ। ਸਤਿਗੁਰਾਂ ਨੇ 8-10 ਦਾ ਦਿਨ ਦਾ ਵਕਬਾ ਉੱਥੇ ਪਹਿਲੋਂ ਬਤੀਤ ਕੀਤਾ ਸੀ। ਸੰਗਤਾਂ ਆਨੰਦਪੁਰ ਸਾਹਿਬ ਆਉਂਦੀਆਂ ਹਨ, ਜਦੋਂ ਪਤਾ ਲੱਗਦਾ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਨੇ, ਸਿੱਖਾਂ ਕੋਲੋਂ ਪਤਾ ਲੱਗਦਾ ਸਤਿਗੁਰੂ ਚਮਕੌਰ ਸਾਹਿਬ ਹਨ, ਸੰਗਤਾਂ ਇੱਧਰ ਹੀ ਆ ਜਾਂਦੀਆਂ ਹਨ। ਪਸ਼ੌਰ, ਕਾਬਲ, ਕੰਧਾਰ, ਇੱਧਰ ਦੀ ਸੰਗਤ, ਬੜਾ ਵੱਡਾ ਕਾਫਲਾ ਆਏ। ਗਦ ਗਦ ਹੋਏ ਦਰਸ਼ਨ ਕਰਕੇ, ਸੰਗਤ ਹੋਈ। ਸਤਿਗੁਰੂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਕੀਰਤਨ ਕਥਾ, ਇੱਕ ਦੋ ਦਿਨ ਟਿਕੇ। ਸੰਗਤ ਦੇ ਮੁਖੀਏ ਨਾਲ ਹੀ ਸੰਗਤ, ਸਤਿਗੁਰੂ ਜੀ ਖੁਸ਼ੀਆਂ ਬਖਸ਼ੋ, ਰਹਿਮਤਾਂ ਕਰੋ, ਬਖਸ਼ਿਸ਼ ਕਰੋ, ਅਸੀਂ ਹੁਣ ਜਾ ਸਕੀਏ। ਸਤਿਗੁਰੂ ਕਹਿਣ ਲੱਗੇ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਸਤਿਗੁਰੂ ਭਾਈ ਵੀਰ ਸਿੰਘ ਜੀ ਦੇ ਮੁਬਾਰਕ ਬਚਨ ਪੜ੍ਹੋ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਸੰਗਤ ਹੈਰਾਨ ਹੋ ਗਈ, ਹੱਦ ਹੋ ਗਈ। ਅਸੀਂ ਤੇ ਖੁਸ਼ੀ ਲੈਣ ਗਏ ਸਾਂ ਸਤਿਗੁਰਾਂ ਕੋਲ, ਅਸੀਂ ਤੇ ਖੁਸ਼ੀਆਂ ਸਹਿਤ ਜਾਣਾ ਚਾਹੁੰਦੇ ਸਾਂ। ਸਤਿਗੁਰੂ ਕਹਿੰਦੇ ਹਨ, ਠਹਿਰ ਜਾਓ, ਮਰਵਾਵਾਂਗੇ, ਭੇਜਾਂਗੇ। ਹੁਣ ਕਿੱਥੇ ਸਮਝ ਲੱਗਦੀ ਹੈ, ਸਾਡੇ ਵਰਗਿਆਂ ਨੂੰ ਕਿੱਥੋਂ ਲੱਗੇ? ਰੁਕ ਗਏ, ਰੁਕੇ ਹੋਏ ਫਿਰ ਬੇਨਤੀ ਕਰਨ ਲੱਗੇ, ਸਤਿਗੁਰੂ ਜੀ, ਅਸੀਂ ਤੇ ਖੁਸ਼ੀ ਨਾਲ ਬੜੀ ਨਾਲ ਬੇਨਤੀ ਕੀਤੀ ਸੀ। ਸਤਿਗੁਰਾਂ ਦਾ ਇਹ ਬਚਨ ਬੜਾ ਸਖਤ ਹੋ ਗਿਆ। ਸਤਿਗੁਰ ਕਹਿਣ ਲੱਗੇ, ਸਾਧ ਸੰਗਤ ਜੀ, ਇਹਨੂੰ ਸਮਝਣ ਦਾ ਯਤਨ ਕਰੋ, ਅਸੀਂ ਤੁਹਾਨੂੰ ਖੁਸ਼ੀ ਹੀ ਦਿੱਤੀ ਹੈ। ਇਹ ਕਿਹਾ, ਠਹਿਰ ਜਾਓ 2-3 ਦਿਨ ਹੋਰ, ਗੁਰੂ ਦੇ ਸ਼ਬਦ ਨਾਲ ਤੁਹਾਡੀ ਹਉਮੈ ਮਰ ਜਾਏ, ਫਿਰ ਭੇਜ ਦਿਆਂਗੇ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹਉਮੈ ਮਰ ਜਾਏ, ਬਸ ਸਮਝਣਾ। ਸਤਿਗੁਰੂ ਮਾਰਦੇ ਹਨ ਪਹਿਲੋਂ ਸ਼ਬਦ ਨਾਲ, ਤੇ ਸੱਚ ਹੈ ਸ਼ਬਦ ਨਾਲ ਮਰ ਕੇ ਜੋ ਜੀਵਨ ਮਿਲਦਾ ਨਾ, ਉਹ ਜਿਉਂਦਾ ਬੰਦਾ ਮੁਕਤ ਹੈ। ਤੇ ਗੁਰੂ ਘਰ ਵਿੱਚ ਮਰੇ ਤੋਂ ਮਗਰੋਂ ਕੋਈ ਮੁਕਤੀ ਦਾ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਗੁਰੂ ਦਾ ਸਿੱਖ ਪਹਿਲੀ ਗੱਲ ਤੇ ਮੁਕਤ ਬੱਪੜੀ ਪੀ ਗਿਆਨੀ ਤਿਆਗ ਹੈ, ਛੱਡੋ। ਗੁਰੂ ਨਾਲ ਪਿਆਰ ਬਣ ਗਿਆ, ਇਹ ਨਿਭ ਜਾਵੇ ਕਿਤੇ, ਕੀ ਕਰਨੀ ਹੈ ਮੁਕਤੀ, ਠੀਕ ਹੀ ਹੈ। ਅਗਲੀ ਗੱਲ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੇਰਾ ਪਿਆਰ ਸਤਿਗੁਰੂ ਨਿਭ ਜਾਏ, ਮੈਂ ਕੀ ਕਰਨਾ ਕਿਸੇ ਰਾਜ ਨੂੰ, ਮੈਂ ਕੀ ਕਰਨਾ ਇਹੋ ਜਿਹੀ ਮੁਕਤੀ। ਤੇ ਸੱਚ ਹੈ, ਜਦੋਂ ਗੁਰੂ ਬਰਕਤ ਪਾਉਂਦੇ ਹਨ ਨਾ, ਪਰ ਸਤਿਗੁਰੂ ਤੇ ਕਹਿੰਦੇ ਹਨ, ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹਸਾਂਦਿਆਂ ਖੇ ਲੈਂਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਕਹਿੰਦੇ ਹਨ, ਪਹਿਲੇ ਧਰਮ ਸਾਰੇ ਹੀ ਇਹੋ ਕਹਿੰਦੇ ਸਨ, ਗ੍ਰਸਤ ਛੱਡਣਾ ਪਵੇਗਾ, ਜੰਗਲਾਂ 'ਚ ਜਾਣਾ ਪਵੇਗਾ, ਪੁੱਠੇ ਲਮਕਣਾ ਪਵੇਗਾ, ਤੇ ਮੁਕਤੀ ਫਿਰ ਅਖੇ ਅੱਗੇ ਜਾ ਕੇ ਮਿਲੇਗੀ। ਪਰ ਧੰਨ ਮੇਰੇ ਪਾਤਸ਼ਾਹ, प्रभ की आज्ञा आत्म हितावै, जीवन मुकत सौ कहावै। पैसा हरक पैसा उस सोग, सदा आनंद तै नहीं वियोग। पैसा स्वर्ण तैसी उस माटी, पैसा अमृत तैसी बिख खाटी। पैसा मान तैसा अभमान, पैसा रंक तैसा राजान। जो वरताए साई जुगत, नानक ओ पुरख कहिया जीवन मुक्त। भगत नामदेव जी ने भी एक कलंबा दिता सी मालक ने। कहन लगा हे मालक, हे प्रभु, जेड़ी मुक्ति तुसी मैनू मरे दे पिछों देनी है, उस मुक्ति नू संसार की जानी। कहिंदे हन, हे मालिक, मैं नहीं चाहुंदा मरे दे मगरों कोई मुक्ति मैनू दिओ। कहिंदे हन, मैनू मालिक जिउंदे नू मुक्ति चाहीदी है। ए पंडिया मोको टेढ़ कहत हैं, मुए हुए जो मुक्त देहोंगे, मुक्त ना जानना कोयला। ए पंडिया मोको टेढ़ कहत हैं, तेरी पैज पछाउंदी होयला। हे मालक, हुण ते मैनू पशु पशु कह के मंदिर चो धक्के मार के कढ़िया जा रहा है, मरे तो मगरों मुक्ति मैं की करांगा। मैं चाहुंना मालक हुण जिउंदे नू मुक्त करो, ए बंधन मुक्त जिउंदे दे तोड़ो। सच है जिउंदे दी मुक्ति कर, पता नहीं अगे अजे मुक्ति कदों मिले कदों नहीं। धन गुरु गुरु अर्जन देव महाराज, गुरु नानक साहब महाराज गए भी सन उत्थे, सतगुरु नामदेव जी दे पवित्र जन्म स्थान ते गुरु नानक साहब गए सन। बाणी इकहत्तर कीती सतगुरु जी, कहिंदे हन गुरु अर्जन देव महाराज, आ नामदेव, जे तेनू मंदिर चो धक्के पए हन अफसोस ना कर। आ ऐसा मंदिर बना दईए जिस मंदिर विच तुहानू जिन्ना सत्कार साडा होवेगा ओना ही सत्कार तुहाडा होवेगा। कोई भी करी इस मंदिर चो कढ नहीं सकेगा। सच है ओही सी हरमंदर साहब जिथे सतगुरां गुरु ग्रंथ साहब जी का प्रकाश करके भगत नामदेव जी ने भगत रविदास जी नू सारे भगतां नू सदा वास्ते रहमत कर दिती। जिथे साडा सत्कार होवेगा उथे तुहाडा भी सत्कार होवेगा। सच है गुरु नानक साहब जी का कार, जीवन मुक्त सो आखी है, मर जीव है मरिया। जन नानक सतगुर मेल हार, जग दुत्तर तरिया। सतगुरु गुरु रामदास जी जन बन के बेनती करते हैं, हे प्रभु, सतगुरु का मिलाप बख्श दियो। सतगुरु का मिलाप सच है, ये चोट गुरु ही मार सकता है, गुरु के बचन ही मार सकते हैं। जग दुत्तर तरिया, गुरु की कृपा तो बगैर ये ना तरे जान वाला सागर नहीं तरिया जा सकता। गुरु का मिलाप बख्श दियो। कदी जोगियां भी आख्या सी ना, दुनिया सागर दुत्तर कही है, क्यों कर पाईए पारो। चरपट बोले औदू नानक, देहो सच्चा बिचारो। चरपट कहन लगा, सतगुरु बड़ा औखा समुंदर है दुनिया का, इहदे चो किवें पार होया जाए। सतगुरु जी कहिंदे पहली गल ते समझो, समुंदर चो जे पार होना समुंदर च आउणा ते पएगा। जे समुंदर च आवे ही ना कोई, कंडे ते खलो के कही जावे पार हो जावांगे। तुसीं दुनिया नूं छड के पार होना चाहुंदे हो, किवें होवोगे। समुंदर च कुदणा ते पवेगा, इह ग्रिस्त छड्डण दी लोड नहीं। सतगुरु जी इहदे कोल ते असीं घबरा रहे हां, जे चले गए समुंदर विच ग्रिस्त विच डुब जावांगे। सतगुरु कहन लगे, मैं तुहाडे सामने दलील है मेरी, मैं नहीं डुबिया, तुसी किवें डुब जाओगे। हौसला करो, जदों रूह दा साथी शब्द बन जांदा है, ना शब्द डुबदा है ना फिर बंदे दी कदी आत्मा नूं डुबण दिंदा। जिहदे आत्मा विच गुरु दा शब्द वस जाए, सतगुरां कहा सी गुरु दा रस्ता इह नहीं कि ग्रिस्त छड़ के पहाड़ां ते जावांगे तां ही मुक्ति मिलेगी। नहीं, सतगुरु कहन लगे, ए जैसे जल में कमल निरालम, मुरगाई नैसाण है, शब्द सुरत भाव सागर परिया, नानक नाम वखाण है। रहना ग्रिस्त विच है, रहना तियां पुत्रां माता पिता बारे साडे फर्ज हन, पर जिवें कमल निरलेप रहिंदा है, पानी दो फुट थले गया थले हो गया, ਪਾਣੀ 2 ਫੁੱਟ ਉੱਚੇ ਹੋ ਗਿਆ, ਕਮਲ ਵੀ ਉੱਚਾ ਹੋ ਗਿਆ। ਦੂਜੀ ਦਲੀਲ ਮੁਰਗਾਈ, ਬਾਕੀ ਸਾਰੇ ਪੰਛੀ ਪਾਣੀ ਤੋਂ ਜਦੋਂ ਪਾਣੀ ਦੇ ਵਿੱਚ ਵੜ ਜਾਣਗੇ ਨਾ, ਉੱਡ ਨਹੀਂ ਸਕਦੇ। ਜਦੋਂ ਉੱਡਣਗੇ ਪਹਿਲੋਂ ਖੰਭ ਸੁਕਾਉਣਗੇ, ਥੋੜ੍ਹੀ ਉਡਾਰੀ ਮਾਰ ਕੇ ਬਾਹਰ ਨਿਕਲ ਕੇ ਨਾ ਪਹਿਲੋਂ ਖੰਭ ਸੁਕਾਉਣਗੇ। ਪਰ ਇੱਕ ਮੁਰਗਾਈ ਐਸਾ ਪੰਛੀ ਹੈ ਜਿਹੜੀ ਭਾਵੇਂ ਪਾਣੀ 'ਚ 2 ਘੰਟੇ 4 ਤਰਦੀ ਰਹੇ, ਜਿੱਥੋਂ ਮਰਜ਼ੀ ਉਡਾਰੀ ਮਾਰ ਜਾਂਦੀ ਹੈ। ਸਤਿਗੁਰ ਕਹਿੰਦੇ, ਗੁਰੂ ਕੇ ਸਿੱਖਾ ਰਹਿ ਗ੍ਰਿਸਤ ਵਿੱਚ, ਪਰ ਤੇਰੀ ਰਹਿ ਰਾਸਤਾ ਦੀ ਉਡਾਰੀ ਵੱਜੇ, ਤੇਰੀ ਅੰਮ੍ਰਿਤ ਵੇਲੇ ਦੀ ਉਡਾਰੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ
1: ਆਵੋ ਸੰਤ ਪਿਆਰਿਓ, ਅਕਤ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਤ ਕੇਰੀ, ਸਿੱਖ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ ਹੁਕਮ ਮੰਨਿਐ।

अकथ कहानी कह नानक सुन हो संत हो कथ हो अकथ कहानी।

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਦਾਤੇ, ਬਖਸ਼ਿਸ਼ਾਂ ਦੇ ਸਮੁੰਦਰ, ਚਵਰ ਸ਼ਕਰ ਤਖ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੁਭਾਈਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਜੋ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਦੀਵਾਨ ਸਜਾਏ ਗਏ। ਆਪ ਦੂਰ ਰੇੜਿਓਂ ਸ਼ਰਧਾ ਭਾਵਨਾ ਨਾਲ ਗੁਰੂ ਦਰ ਪਹੁੰਚੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਕਰਕੇ ਸਤਸੰਗੀ ਜਨ ਬਣ ਕੇ ਆਪਾਂ ਸਾਰੇ ਸ੍ਰੇਸ਼ਟ ਭਾਗਾਂ ਵਾਲੇ ਹਾਂ। ਪਵਿੱਤਰ ਹਜ਼ੂਰੀ ਅੰਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਆਪ ਜੀਆਂ ਨੇ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜੱਥਿਆਂ ਪਾਸੋਂ ਧੁਰਤੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਸਮੇਂ ਵਾਸਤੇ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਸ਼ਬਦ ਦੀ ਵਿਚਾਰ ਕਰਵਾ ਲੈਣੀ ਜੀ। ਸਮੋ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ,

0: ਅਸੀਸ ਦਿਓ। ਗੱਜ ਵੱਜ ਕੇ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਦਾ ਆਪ ਜਿਨ੍ਹਾਂ ਨੇ ਸਰਵਣ ਕੀਤਾ ਹੈ, ਆਸਾ ਰਾਗ ਸੋਢੀ ਸੁਲਤਾਨ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਤੀਸਰਾ ਪਦਾ, ਜੋ ਸੰਤ ਦੇ ਰੂਪ ਵਿੱਚ ਸ਼ਬਦ ਹੈ। ਸਤਿਗੁਰੂ ਜੀ ਰਹਿਮਤ ਕਰ ਰਹੇ ਹਨ, ਮਨੁੱਖਾ ਜਨਮ ਦਾ ਪ੍ਰਯੋਜਨ ਜੇ ਕਿਤੇ ਸਮਝ ਆ ਜਾਏ, ਸਮਝ ਉਹਦੀ ਬਖਸ਼ਿਸ਼ ਨਾਲ, ਪ੍ਰਭੂ ਦੀ ਬਖਸ਼ਿਸ਼, ਪੂਰੇ ਗੁਰੂ ਦਾ ਮਿਲਾਪ, ਪੂਰੇ ਗੁਰੂ ਦਾ ਤਰਸ, ਪ੍ਰਭੂ ਦਾ ਮਿਲਾਪ। ਸਤਿਗੁਰੂ ਬੜੀ ਨਿਮਰਤਾ ਦੀਨਤਾਈ ਨਾਲ ਸੱਚ ਹੈ ਇਸ ਘਰ ਵਿੱਚ ਜਦੋਂ ਗੁਣਾਂ ਦੀ ਮੈਂ ਲੈ ਕੇ ਆਵਾਂਗੇ ਕੁਛ ਪ੍ਰਾਪਤ ਨਹੀਂ ਹੋਵੇਗਾ। ਇੱਥੇ ਤੇ ਜੇ ਝੋਲੀ ਭਰ ਕੇ ਜਾਣੀ ਹੈ ਤੇ ਪਹਿਲੋਂ ਨਿਮਰਤਾ ਦੀ ਝੋਲੀ, ਅਸੀਂ ਸਾਡੇ ਅੰਦਰ ਪਿਆਰ ਹੋਵੇ, ਅਸੀਂ ਸਿੱਖਣ ਆਏ ਹਾਂ ਤੇ ਸਤਿਗੁਰੂ ਅਸੀਂ ਕੁਛ ਵੀ ਨਹੀਂ ਜਾਣਦੇ। ਰਹਿਮਤ ਕਰੋ, ਹਮ ਮੂਰਖ ਮੁਗਧ ਸਰਣਾਗਤੀ। ਹੇ ਮਾਲਕ, ਹੇ ਪ੍ਰਭੂ, ਅਸੀਂ ਮੂਰਖ ਹਾਂ, ਮੁਗਧ ਹਾਂ। ਮੂਰਖ ਉਹ ਜਿਹਨੂੰ ਸਮਝ ਤੇ ਨਹੀਂ ਪਰ ਸਮਝਾਇਆ ਸਮਝ ਜਾਂਦਾ ਹੈ। ਪਰ ਅਗਲੀ ਗੱਲ, ਮੁਗਧ ਜਿਹਨੂੰ ਸਮਝ ਵੀ ਨਹੀਂ ਤੇ ਜੋ ਕਿਸੇ ਦੀ ਸੁਣਨ ਵਾਸਤੇ ਵੀ ਤਿਆਰ ਨਹੀਂ। ਮੁਗਧ ਬਿਲਕੁਲ ਬੇਸਮਝ। ਸਤਿਗੁਰੂ ਕਹਿੰਦੇ ਹਨ, ਮਾਲਕ ਮੈਂ ਏਡਾ ਬੇਸਮਝ ਹਾਂ। ਹਮ ਮੂਰਖ ਮੁਗਧ ਸਰਣਾਗਤੀ। ਮਾਲਕ ਤੇਰੀ ਸ਼ਰਨ ਵਿੱਚ ਆਏ ਹਾਂ, ਤੇਰੇ ਦਰ ਡਿੱਗੇ ਹਾਂ। ਮਿਲ ਗੋਵਿੰਦ ਰੰਗਾ ਰਾਜ ਰਾਮ ਰਾਜੇ। ਹੇ ਪ੍ਰਭੂ, ਕੁੱਲ ਸ੍ਰਿਸ਼ਟੀ ਦੇ ਰਾਜੇ ਪ੍ਰਭੂ, ਮਿਲ ਗੋਵਿੰਦ ਰੰਗਾ ਰਾਜ ਰਾਮ ਰਾਜੇ। ਹੇ ਅਨੇਕਾਂ ਚੋਜ ਤਮਾਸ਼ਿਆਂ ਦੇ ਮਾਲਕ, ਅਨੇਕਾਂ ਕੌਤਕਾਂ ਦੇ ਮਾਲਕ ਪ੍ਰਭੂ, ਕਿਰਪਾ ਕਰੋ ਕਿਤੇ ਆਪਣਾ ਮਿਲਾਪ ਬਖਸ਼ੀ। ਮਿਲ ਗੋਵਿੰਦ ਰੰਗਾ ਰਾਮ ਰਾਜੇ। ਮਨੁੱਖਾ ਜਨਮ ਦਾ ਪ੍ਰਯੋਜਨ ਤੇ ਸਤਿਗੁਰੂ ਬਾਰ ਬਾਰ ਸਮਝਾਉਂਦੇ ਹਨ। ਰੋਜ਼ ਆਪਾਂ ਸਾਰੇ ਸਿੱਖ ਵੀ ਪਾਠ ਵੀ ਕਰਨੇ ਹਾਂ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮੇਰਿਆ ਮਨਾ ਹੋਰ ਕੰਮ ਤੇਰੇ ਕੰਮ ਨਹੀਂ ਆਉਣਗੇ, ਸਤ ਸੰਗਤ ਨਾਲ ਰਲ ਕੇ ਮਾਲਕ ਦਾ ਨਾਮ ਜਪ। ਮਨੁੱਖਾ ਜਨਮ ਦੀ ਵਾਰੀ ਮਿਲਾਪ ਦੀ ਵਾਰੀ ਹੈ। ਬੜੇ ਸੁਚੇਤ ਹੁੰਦੇ ਹਾਂ ਅਸੀਂ ਜਦ ਕਿਤੇ ਸਾਡੇ ਬੱਚੇ ਨੇ ਡਿਗਰੀ ਲੈਣੀ ਹੋਵੇ, ਜਦ ਕਿਤੇ ਸਾਡੇ ਬੱਚੇ ਦਾ ਫਾਈਨਲ ਪੇਪਰ ਹੋਵੇ, ਕਦੀ ਟਿਊਟਰ ਕੋਲ ਭੇਜਾਂਗੇ, ਬੱਚੇ ਨੂੰ ਸੁੱਤੇ ਨੂੰ ਜਗਾਵਾਂਗੇ, ਬੇਟਾ ਵੇਖ ਤੇਰਾ ਫਾਈਨਲ ਹੈ। ਐਸਾ ਨਾ ਹੋਵੇ ਜੀਵਨ ਵਿੱਚ ਪੈਰ ਤੇਰਾ ਪਿੱਛੇ ਚੱਲਿਆ ਜਾਵੇ, ਮੁੜ ਕੇ ਸਾਲ ਕਿੱਥੋਂ ਰਲੇਗਾ। ਸੱਚਾ ਉਹ ਸਾਲ ਹੈ, ਇੱਧਰ ਪੂਰਾ ਮਨੁੱਖਾ ਜਨਮ ਹੈ 84 ਲੱਖ ਜੂਨਾਂ ਤੋਂ ਪਿੱਛੋਂ। ਸਤਿਗੁਰੂ ਤਾਂ ਹੀ ਵਾਰ ਵਾਰ ਸੁਚੇਤ ਕਰਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਜੀ ਉਹ ਤੇ ਕਹਿੰਦੇ ਹਨ, ਅਬ ਕੇ ਨਾ ਭੇਟੈ ਨਾਥ, ਬਹੁਰਿਓ ਨਾ ਆਵੇ ਹਾਥ। ਹੇ ਮਾਲਕ, ਜੇ ਹੁਣ ਤੁਹਾਡਾ ਮਿਲਾਪ ਨਾ ਨਾ ਹੋਇਆ, ਮੁੜ ਕੇ ਸਮਾਂ ਕਦੋਂ ਮੇਰੇ ਹੱਥ ਆਵੇ। ਅਬ ਕਿਨਾ ਭੇਟੈ ਨਾਥ, ਬਹੁਰਿਓ ਨਾ ਆਵੇ ਹਾਥ। ਬਿਰਹਾ ਬਿਹਾਏ ਜਾਵੇ ਵੱਡੋ ਭਾਈ ਮੀਚ ਕੋ। ਸਤਿਗੁਰੂ, ਹੇ ਪ੍ਰਭੂ, ਇਹ ਵਿਛੋੜਾ ਤੇ ਮੌਤ ਦਾ ਵੱਡਾ ਭਰਾ ਹੈ। ਵੱਡੋ ਭਾਈ ਮੀਚ ਕੋ, ਮੀਚ ਮੌਤ। ਮਾਲਕ, ਕਿਰਪਾ ਕਰ, ਇਸੇ ਜਨਮ ਚ ਆਪਣਾ ਮਿਲਾਪ ਬਖਸ਼। ਹੁਣ ਰਹਿਮਤ ਕਰ ਸੱਚ, ਜਿਨ੍ਹਾਂ ਨੂੰ ਇਸ ਸਿੱਖ ਲੱਗ ਗਈ, ਜਿਨ੍ਹਾਂ ਨੂੰ ਮੇਰੇ ਗੁਰੂ ਨੇ ਜਗਾ ਦਿੱਤਾ। ਭਗਤ ਰਵਿਦਾਸ ਜੀ ਕਹਿੰਦੇ ਹਨ, ਹੇ ਮਾਲਕ, ਹਮ ਸਰ ਦੀਨ। ਜਿਵੇਂ ਸਤਿਗੁਰੂ ਇੱਥੇ ਦੀਨਤਾ ਨਾਲ ਬੇਨਤੀ ਕਰਦੇ ਹਨ, ਭਗਤ ਜੀ, ਹਮ ਸਰ ਦੀਨ, ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮੰਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨ, ਕਾਰਨ ਕਵਨ ਅਬੋਲ। ਕਿ ਮਾਲਕ, ਤੁਸੀਂ ਬੋਲਦੇ ਕਿਉਂ ਨਹੀਂ, ਇਸ ਜਨਮ ਵਿੱਚ ਮਿਲਾਪ ਕਿਉਂ ਨਹੀਂ? ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੈ। ਸੱਚ ਹੈ, ਜਿਹੜੇ ਇਸ ਰਸਤੇ ਤੇ ਚੱਲ ਪੈਂਦੇ ਹਨ, ਜਿਨ੍ਹਾਂ ਨੂੰ ਗੁਰੂ ਰਹਿਮਤ ਕਰਕੇ ਚਲਾ ਦਿੰਦਾ ਹੈ। ਕਬੀਰ ਸਾਹਿਬ ਜੀ ਦਾ ਤੇ ਇੱਕ ਸਲੋਕ, ਕਬੀਰ ਸਾਹਿਬ ਕਹਿੰਦੇ ਹਨ, ਜਿਨਹੂੰ ਕਿਛੂ ਜਾਣਿਆ ਨਹੀਂ, ਤਿੰਨ ਸੁੱਖ ਨੀਂਦ ਬਿਹਾਏ। ਕਹਿੰਦੇ ਹਨ, ਜਿਨ੍ਹਾਂ ਨੇ ਇੱਧਰਲੇ ਪਾਸੇ ਦੀ ਜਾਣਕਾਰੀ ਨਹੀਂ ਪ੍ਰਾਪਤ ਕੀਤੀ, ਕਹਿੰਦੇ ਹਨ ਸੁੱਖ ਸੁੱਤੇ ਹੋਏ ਹਨ, ਬੜੀ ਸੁੱਖ ਦੀ ਨੀਂਦ। ਤਿੰਨ ਸੁੱਖ ਨੀਂਦ ਬਿਹਾਏ, ਹਮ ਹੂੰ ਜੋ ਬੂਝਾ ਬੂਝਣਾ, ਪੂਰੀ ਪਰੀ ਬੁਲਾਏ। ਕਹਿੰਦੇ ਹਨ, ਕੋ ਸੂਝ ਬੂਝ ਦੇ ਦਿੱਤੀ ਮਾਲਕ ਨੇ, ਬਸ ਬੜਾਈ ਗਲ ਪੈ ਗਈ। ਕਹਿੰਦੇ ਹਨ, ਹੁਣ ਚੈਨ ਨਹੀਂ, ਅੰਦਰੋਂ ਚੀਸਾਂ ਉੱਠਦੀਆਂ ਹਨ। ਮਾਲਕ, ਸਮਾਂ ਕਿਤੇ ਐਵੇਂ ਨਾ, ਜਿਹੜੇ ਬੱਚੇ ਡਿਗਰੀਆਂ ਪ੍ਰਾਪਤ ਕਰਦੇ ਹਨ, ਨਹੀਂ ਸੌਂਦੇ ਸਾਰੀ ਸਾਰੀ ਰਾਤ। ਮਾਤਾ ਪਿਤਾ ਕਹਿਣਗੇ, ਬੇਟਾ ਆਰਾਮ ਕਰ ਲਓ, ਨਹੀਂ ਸੌਂਦੇ। ਇਹ ਸਮਾਂ ਕਿੱਥੋਂ ਮੁੜ ਕੇ ਨਿਕਲ ਆਵੇਗਾ? ਸੱਚ ਹੈ, ਐਸਾ ਬਾਬਾ ਫਰੀਦ ਜੀ ਵੀ, ਉਹ ਕਹਿੰਦੇ ਹਨ, ਜਦੋਂ ਤਨ ਸੁੱਕਾ ਪਿੰਜਰ ਥਿਆ, ਐਸੀ ਸਟੇਜ ਸਰੀਰ ਦੀ, ਜਦੋਂ ਉਦਾਸ ਹੋਏ, ਚੂਰ ਦੇ ਇੱਕ ਬੋਰਡ ਦੀਆਂ ਜੜ੍ਹਾਂ ਤੇ ਬੈਠੇ ਹੋਏ ਹਨ, ਆਪਣੇ ਹੱਥਾਂ ਨੂੰ ਮਰੋੜਦੇ ਹਨ, ਤਪ ਤਪ ਲੋਹੇ ਲੋਹੇ ਹੱਥ ਮਰੋਰੋਂ, ਬਾਬਲ ਹੋਈ ਸੋ ਸਹਲੋਰੋਂ। ਹੇ ਮਾਲਕ, ਮੇਰਾ ਜਨਮ ਜਾ ਰਿਹਾ, ਕਿਰਪਾ ਕਰ। ਤਪ ਤਪ ਲੋਹੇ ਲੋਹੇ ਹੱਥ ਮਰੋਰੋਂ, ਬਾਬਲ ਹੋਈ ਸੋ ਸਹਲੋਰੋਂ, ਤੈ ਸਹ ਮਨ ਮੈਂ ਕੀਆ ਰੋਸ। ਹੇ ਮਾਲਕ, ਤੂੰ ਕਿਤੇ ਮੇਰੇ ਨਾਲ ਕੋਈ ਗੁੱਸਾ ਕਰ ਲਿਆ ਹੈ? ਕਿ ਤੂੰ ਮੇਰੇ ਨਾਲ ਕੋਈ ਰੋਸ ਕੀਤਾ ਹੈ? ਮਿਲਾਪ ਨਹੀਂ ਹੋ ਰਿਹਾ? ਨਹੀਂ, ਆਪੇ ਹੀ ਫਿਰ ਕਹਿੰਦੇ ਹਨ, ਮੁਝ ਅਵਗਣ ਸਹ ਨਾਹੀਂ ਦੋਸ। ਮੇਰੇ ਮਾਲਕ ਤੇ ਕੋਈ ਗੁਨਾਹ ਨਹੀਂ, ਔਗਣ ਮੇਰੇ ਚ ਹੀ ਹਨ, ਮੈਂ ਹੀ ਮਿਲਾਪ ਦਾ ਕਰਮ ਨਹੀਂ ਕਰ ਸਕਿਆ। ਇਹ ਚੀਸ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣੂ ਪੰਖੇਰੂ। ਕਹਿੰਦੇ ਹਨ, ਮੇਰੀ ਜਿੰਦ ਰੋ ਰਹੀ ਹੈ, ਮੈਂ ਰੋ ਰਹੀ ਹੈ, ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਵਣੂ ਪੰਖੇਰੂ। ਵਿਛੋੜੇ ਦੀ ਬਿਰਹਾ ਦੀ ਸਿੱਕ, ਮੇਰੇ ਵੱਲ ਰੋਂਦੇ ਵੱਲ ਵੇਖ ਕੇ ਇਹਦੇ ਪਸ਼ੂ ਪੰਛੀ ਵੀ ਰੋਣ ਲੱਗ ਪਏ ਹਨ, ਪਰ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ। ਮਸਕੀਨ ਜੀ ਨੇ ਹੋਰ ਵੀ ਭਾਵਕ ਬੜੇ ਅਰਥ ਕੀਤੇ ਹਨ, ਉਹਨਾਂ ਹੋਰ ਭਾਵਨਾ ਦੀ ਦੁਨੀਆਂ ਚ ਜਾ ਕੇ ਕਹਿੰਦੇ ਹਨ, ਮੈਂ ਰੋਵੰਦੀ ਸਭ ਜਗ ਰੁੰਨਾ, ਮੈਂ ਰੋ ਰਹੀ ਹਾਂ ਦੁਨੀਆਂ ਦੇ ਪਦਾਰਥਾਂ ਵਾਸਤੇ, ਮੈਂ ਹੀ ਨਹੀਂ ਰੋ ਰਹੀ, ਸੰਸਾਰ ਰੋ ਰਿਹਾ ਮੇਰੇ ਨਾਲ, ਹੋਰ ਵੀ ਸਾਰੇ ਹੀ ਰੋ ਰਹੇ ਹਾਂ। ਰੁੰਨੜੇ ਬਣੂ ਪੰਖੇਰੂ, ਪਰ ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨ ਹੋਂ ਪਿਰ ਹੋਂ ਵਿਛੋੜੀ, ਜਿਸ ਮਾਲਕ ਨਾਲੋਂ ਮੈਂ ਵਿਛੜਿਆ ਹੋਇਆ, ਕਦੀ ਉਹਦਾ ਰੋਣ ਤੇ ਮੈਨੂੰ ਆਇਆ ਹੀ ਨਹੀਂ, ਕਦੇ ਉਹਦੇ ਵਿਯੋਗ ਦਾ ਰੋਣ ਤੇ ਆਇਆ ਹੀ ਨਹੀਂ। ਕਹਿੰਦੇ ਹਨ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਹੇ ਮਾਲਕ ਤੂੰ ਸੁਪਨੇ ਚ ਝਲਕ ਵਿਖਾਈ, ਤੂੰ ਆਪਣੇ ਦੀਦਾਰੇ ਆਪਣਾ ਤਰਸ ਕਰਕੇ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ। ਆਇਓ ਜਦੋਂ ਜਾਗ ਆਈ ਮੇਰੇ ਪੱਲੇ ਕੁਛ ਨਹੀਂ ਸੀ, ਮਾਲਕ ਤੂੰ ਜਾ ਚੁੱਕਾ ਸੀ। ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ ਮੈਂ ਸੁਨੇਹਾ ਵੀ ਨਹੀਂ ਦੇਣ ਜੋਗੀ, ਮੈਂ ਆਉਣ ਜੋਗਾ ਵੀ ਨਹੀਂ। ਇੱਕੀ ਹੁਣ ਬੇਨਤੀ ਹੈ ਆਓ ਸੁਭਾਗੀ ਨੀਂਦੜੀਏ ਮਤ ਸਭ ਦੇਖਾਂ ਸੋਏ, ਉਹੀ ਨੀਂਦ ਜਿਹੜੀ ਨੀਂਦ ਚ ਤੇਰਾ ਮਿਲਾਪ ਹੋਇਆ ਸੀ ਮਾਲਕ, ਕਿਤੇ ਉਹ ਨੀਂਦ ਹੀ ਆ ਜਾਏ ਮੁੜ ਕੇ, ਉਹੀ ਮੁੜ ਕੇ ਤੇਰੇ ਨਾਲ ਮੇਰੀ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ ਤੇਰੀ, ਉਹੀ ਨੀਂਦ ਕਿਤੇ ਮੁੜ ਕੇ। ਵੈਸੇ ਸਾਰੇ ਸਤਿਗੁਰਾਂ ਦਾ ਜੀਵਨ ਪੜੀਏ, ਧੰਨ ਗੁਰੂ ਗੁਰੂ ਅਮਰਦਾਸ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ ਮਰੀਐ ਹਾਵੈ। ਐਸੀ ਇਹ ਸਿੱਖ ਹੈ, ਐਸਾ ਇਹ ਰਸਤਾ ਹੈ, ਨਹੀਂ ਪਾਣੀ ਅੰਨ ਪਾਣੀ ਨਹੀਂ ਸਿਖਾਉਂਦਾ। ਕਹਿੰਦੇ ਹਨ ਧੰਨ ਗੁਰੂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੀਏ, ਕਹਿੰਦੇ ਹਨ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ, ਹਾਂ ਕਿਰਪਾ ਕਰੈ ਤਾਂ ਸਤਿਗੁਰ ਮਿਲੇ। ਜੇ ਮਾਲਕ ਕਿਰਪਾ ਕਰੇ ਤੇ ਗੁਰੂ ਦਾ ਮਿਲਾਪ ਹੋ ਜਾਏ, ਹਰ ਹਰ ਨਾਮ ਧਿਆਈ ਫਿਰ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਪੂਰੇ ਗੁਰੂ ਦਾ ਮਿਲਾਪ ਹੋ ਜਾਏ। ਸੱਚ ਹੈ ਅਸੀਂ ਅਤਿ ਨੀਵੇਂ ਆ, ਮਾਲਕ ਬੇਅੰਤ ਉੱਚਾ ਹੈ। ਸਤਿਗੁਰੂ ਕਹਿੰਦੇ ਹਨ ਅਰਧ ਉਰਧ ਕੀ ਸੰਦ ਕਿਉਂ ਜਾਣੈ, ਗੁਰਮੁਖ ਸੰਦ ਮਿਲੈ ਮਨ ਮੰਨੈ। ਕਹਿੰਦੇ ਹਨ ਇੱਕ ਬਹੁਤ ਉੱਚਾ ਹੋਵੇ ਤੇ ਇੱਕ ਬਹੁਤ ਨੀਵਾਂ ਹੋਵੇ, ਉਹਨਾਂ ਦਾ ਮਿਲਾਪ ਕਿਵੇਂ ਹੋਵੇ? ਬਹੁਤ ਔਖੀ ਗੱਲ ਹੈ। ਮਾਲਕ ਅਸੀਂ ਅਤਿ ਨੀਵੇਂ, ਅਤਿ ਨੀਵੇਂ ਤੇ ਤੂੰ ਬੇਅੰਤ ਉੱਚਾ, ਅਰਧ ਅਰਧ ਨੀਵਾਂ ਉਰਧ ਉੱਚਾ, ਅਰਧ ਉਰਧ ਕੀ ਸੰਦ ਕਿਉਂ ਜਾਣੈ, ਸੰਦ ਮਿਲਾਪ ਕਿਵੇਂ ਹੋਵੇ? ਹਾਂ ਗੁਰਮੁਖ ਸੰਦ ਮਿਲੈ ਮਨ ਮੰਨੈ। ਜੇ ਗੁਰੂ ਤਰੁੱਠ ਪਏ, ਗੁਰੂ ਰਹਿਮਤ ਕਰੇ, ਗੁਰੂ ਦਾ ਮਨ ਭਤੀਜ ਜਾਵੇ, ਹੋ ਸਕਦਾ ਹੈ ਮਿਲਾਪ, ਗੁਰੂ ਪੂਰਾ ਕਰਾਉਂਦਾ। ਅਗਲੀ ਪੰਕਤੀ ਹੈ ਗੁਰ ਪੂਰੈ ਹਰ ਪਾਇਆ ਹਰ ਭਗਤ ਇੱਕ ਬੰਗਾ, ਪੂਰੇ ਗੁਰੂ ਦੀ ਬਰਕਤ ਪੂਰੇ ਗੁਰੂ ਦੀ ਬਖਸ਼ਿਸ਼। ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖਾ, ਜਿੰਨੀ ਤੇਰੇ ਤੇ ਰਹਿਮਤ ਹੈ ਨਾ ਮੇਰੇ ਮਾਲਕ ਦੀ ਹੋਈ, ਇੱਕ ਤੇ ਤੇਰੀ ਅਮੀਰੀ ਅੰਦਰ ਦੀ ਅਮੀਰੀ, ਜਿੰਨਾ ਆਪਾਂ ਅਮੀਰ ਹਾਂ, ਇਹ ਨਹੀਂ ਕਿ ਦੂਸਰੇ ਧਰਮਾਂ ਕੋਲ ਕੁਛ ਨਹੀਂ, ਪਰ ਜਿੰਨੇ ਤੁਸੀਂ ਅਮੀਰ ਹੋ, ਸੱਚ ਹੈ ਮੇਰਾ ਵਿਸ਼ਵਾਸ ਹੈ ਇੰਨਾ ਕੋਈ ਵੀ ਅਮੀਰ। ਪਰ ਗੁਰੂ ਕੇ ਸਿੱਖਾ ਤੇਰਾ ਗੁਰੂ ਪੂਰਾ ਹੈ, ਪੂਰਾ ਗੁਰੂ ਜੇ ਨਾ ਹੁੰਦਾ ਨਾ, ਦਸਮ ਪਹਿਲੀ ਗੱਲ ਤੇ ਗੁਰੂ ਨਾਨਕ ਸਾਹਿਬ, ਜੇ ਪੂਰੇ ਨਾ ਹੁੰਦੇ ਤੇ ਅੱਜ ਤੱਕ ਦੁਨੀਆਂ ਦੇ ਕਿਸੇ ਪੀਰ ਪੈਗੰਬਰ ਦੇ ਸਰੀਰ ਤੇ ਅੰਤਮ ਸਮੇਂ ਕਿਸੇ ਦੋ ਕੌਮਾਂ ਦਾ ਝਗੜਾ ਨਹੀਂ ਹੋਇਆ। ਹਿੰਦੂ ਕਹਿਣ ਸਾਡਾ ਗੁਰੂ ਹੈ, ਮੁਸਲਮਾਨ ਕਹਿਣ ਨਹੀਂ ਸਾਡਾ ਪੀਰ ਹੈ, ਇਹ ਕਦੀ ਹੋਇਆ ਹੀ ਨਹੀਂ। ਇਹ ਪਹਿਲੀ ਵਾਰ ਗੁਰੂ ਕੇ ਸਿੱਖਾ, ਜੇ ਸਾਡਾ ਸਤਿਗੁਰੂ ਪੂਰਾ ਨਾ ਹੁੰਦਾ ਤੇ ਪੀਰ ਬੁੱਧੂ ਸ਼ਾਹ ਕਦੀ ਮੈਦਾਨੇ ਜੰਗ ਆਪਣੇ ਮਰੀਦ 700 ਤੇ ਆਪਣੇ ਪੁੱਤਰਾਂ ਨੂੰ ਸ਼ਹੀਦ ਨਾ ਕਰਾਉਂਦਾ। ਜੇ ਪੂਰਾ ਗੁਰੂ ਨਾ ਹੁੰਦਾ, ਉਹ ਸੋਚਦਾ ਇਹ ਤੇ ਮੇਰੇ ਧਰਮ ਦਾ ਹੀ ਮਾਮਲਾ ਨਹੀਂ, ਪੂਰਾ ਗੁਰੂ ਨਾ ਹੁੰਦਾ ਤੇ ਨਿਹੰਗ ਖਾਂ ਕਦੀ ਮੇਰੇ ਸਤਿਗੁਰਾਂ ਨੂੰ ਮੁਬਾਰਕ ਚਰਨ ਪਾਉਣ ਵਾਸਤੇ ਉਸ ਸਮੇਂ ਜਦੋਂ ਕੋਈ ਸਾਥ ਨਹੀਂ ਦਿੰਦਾ, ਪੂਰਾ ਗੁਰੂ ਨਾ ਹੁੰਦਾ ਤੇ ਸੱਚ ਗਨੀ ਖਾਂ ਤੇ ਨਬੀ ਖਾਂ ਸਤਿਗੁਰਾਂ ਦੇ ਮੰਜੇ ਨੂੰ ਕਿਸ ਤਰ੍ਹਾਂ ਆਸਰਾ ਦਿੰਦੇ। ਇੰਨੀ ਰਹਿਮਤ ਮੇਰੇ ਸਤਿਗੁਰੂ ਨੇ ਪੂਰਾ ਗੁਰੂ ਨਾ ਹੁੰਦਾ ਤੇ ਸੈਦ ਖਾਂ ਆ ਕੇ ਆਇਆ ਤੇ ਸੀ ਸਤਿਗੁਰਾਂ ਨੂੰ ਕਤਲ ਕਰਨ ਵਾਸਤੇ ਆਇਆ ਤੇ ਇਸ ਵਾਸਤੇ ਸੀ ਪੂਰਾ ਨਾ ਹੁੰਦਾ ਤੇ ਕਦੀ ਵੀ ਚਰਨੀ ਨਾ ਪੈਂਦਾ। ਸੱਚ ਹੈ ਗੁਰੂ ਕੇ ਸਿੱਖਾ ਪੂਰਾ ਗੁਰੂ, ਹਾਂ ਭੁਲੇਖਾ ਨਾ ਖਾਣਾ ਕਦੀ। ਭਾਈ ਗੁਰਦਾਸ ਜੀ ਦਾ ਇੱਕ ਸਵਈਆ, ਭਾਈ ਸਾਹਿਬ ਕਹਿੰਦੇ ਹਨ ਆਂਬ ਕੀ ਸਦਰ ਕੱਤ ਮਿੱਟਤ ਅੰਬਲੀ ਖਾਏ। ਅੰਬ ਚੂਪਣ ਦੀ ਜੇ ਰੀਝ ਹੋਵੇ ਨਾ, ਉਹ ਜੋ ਪੱਕੇ ਅੰਬ ਪੂਰੇ ਅੰਬ ਵਿੱਚੋਂ ਜੋ ਆਨੰਦ ਆਉਣਾ ਹੈ, ਸੱਚ ਹੈ ਕੱਚੀ ਅੰਬੀ ਚੋਂ ਤੇ ਨਹੀਂ ਤੈਨੂੰ ਮਿਲੇਗਾ। ਆਂਬ ਕੀ ਸਦਰ ਕੱਤ ਮਿੱਟਤ ਅੰਬਲੀ ਖਾਏ, ਪਿਤਾ ਕੋ ਪਿਆਰ ਪਰੋਸੀ ਪੈ ਨਾ ਪਾਈਐ। ਜੋ ਤੇਰੇ ਬਾਪ ਨੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਮੈਂ ਤੇ ਕਹਾਂਗਾ ਦੁਨਿਆਵੀ ਬਾਪ ਵੀ, ਕਿਸੇ ਬੱਚੇ ਦਾ ਦੁਨਿਆਵੀ ਬਾਪ ਜੋ ਉਹ ਆਪਣੇ ਬੱਚੇ ਵਾਸਤੇ ਕਰ ਸਕਦਾ ਹੈ, ਭੁਲੇਖਾ ਨਾ ਖਾਣਾ ਕੋਈ ਦੂਸਰਾ ਨਹੀਂ ਉਹ ਕਰਮ ਕਰ ਸਕਦਾ, ਜੋ ਬਾਪ ਆਪਣੇ ਬੱਚਿਆਂ ਵਾਸਤੇ ਕਰ ਸਕਦਾ ਹੈ। ਬਾਅਦ ਚ ਬਾਪ ਕਹੇਗਾ ਭੁੱਖਾ ਰਹਿ ਜਾਵਾਂ, ਦੁੱਖ ਚੱਲ ਲਵਾਂ, ਪਰ ਮੇਰੇ ਬੱਚੇ ਨਹੀਂ ਦੁੱਖ ਝੱਲਣੇ ਚਾਹੀਦੇ। ਬਾਪ ਇਹ ਸੋਚਦਾ, ਉਹਦੀ ਸੋਚ ਹੈ। ਸੱਚ ਹੈ ਸਾਡਾ ਬਾਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਇਹ ਪਿਆਰ ਅਸੀਂ ਕਿਸੇ ਹੋਰ ਕੋਲੋਂ ਲੈਣਾ ਚਾਹੀਏ, ਕਦੀ ਅੱਲਾ ਯਾਰ ਕੋਲੋਂ ਪੁੱਛ ਕੇ ਵੇਖੋ। ਕਹਿੰਦੇ ਹਨ ਮੈਂ ਬੜੇ ਪੀਰ ਪੈਗੰਬਰ ਦੁਨੀਆ ਦੇ ਵੇਖੇ ਇਤਿਹਾਸ ਰਾਹੀਂ, ਪਰ ਕਹਿੰਦੇ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਤੂੰ ਆਪਣੀ ਉਮਤ ਨੂੰ ਪਿਆਰ ਦਿੱਤਾ ਕਿਸੇ ਪੀਰ ਨਹੀਂ ਦਿੱਤਾ, ਤੂੰ ਜੋ ਆਪਣੀ ਉਮਤ ਨੂੰ ਪਿਆਰ ਦਿੱਤਾ ਹੈ। ਹਾਂ ਭਾਈ ਸਾਹਿਬ ਅਗਲੀ ਪੰਕਤੀ ਕਹਿੰਦੇ ਹਨ, ਭਾਈ ਸਾਹਿਬ ਕਹਿੰਦੇ ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸੇ। ਹੁਣ ਸਾਗਰ ਦੀਆਂ ਨਿੱਧਾਂ ਹੀਰੇ ਜਵਾਹਰਾਤ ਮੂੰਗੇ ਚਾਹੁੰਦੇ ਆ, ਪੋਖਰ ਹੁੰਦਾ ਛੱਪੜ, ਕੀ ਛੱਪੜ ਵਿੱਚੋਂ ਲੱਭ ਲਵਾਂਗੇ। ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸੇ। ਫਰੀਦ ਸਾਹਿਬ, ਬਾਬਾ ਫਰੀਦ ਸਾਹਿਬ ਤੇ ਕਹਿੰਦੇ ਹਨ ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਤ। ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ। ਛੱਪੜਾਂ ਚ ਹੱਥ ਮਾਰਿਆ ਚਿੱਕੜ ਹੱਥ ਆਵੇਗਾ ਕੀ ਆਵੇਗਾ। ਸਮੁੰਦਰ ਵਿੱਚੋਂ ਉਹਦੀ ਨਿਧਾ ਸਮੁੰਦਰ ਚ ਹੀ ਮਿਲਣੀਆਂ ਹਨ। ਸਾਗਰ ਕੀ ਨਿੱਧ ਕੱਤ ਪਾਈਅਤ ਪੋਖਰ ਸੇ। ਦਿਨ ਕਰ ਸਮ ਦੀਪ ਜੋਤ ਨਾ ਪਜਾਈਏ। ਹੁਣ ਸੂਰਜ ਦੇ ਸਾਹਮਣੇ ਦੀਵਾ ਕਹੀਏ, ਦੀਵਾ ਤੇ ਸਾਰੀ ਧਰਤੀ ਤੇ ਵੀ ਦੀਵੇ ਜਗਾ ਦਈਏ, ਕੀ ਸੂਰਜ ਦਾ ਉਹ ਸਦਰਸ਼ਤਾ ਕਰ ਲੈਣਗੇ? ਨਹੀਂ ਕਰ ਸਕਦੇ। ਸਾਰੀ ਧਰਤੀ ਦੀਵਿਆਂ ਨਾਲ ਭਰ ਦਈਏ ਤਾਂ ਵੀ ਨਹੀਂ ਹੋ ਸਕਦੀ। ਗੁਰੂ ਕੇ ਸਿੱਖਾ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰਿਸ਼ਟੀ ਤੇ ਸੂਰਜ ਵੱਤ ਹਨ, ਸਾਰੇ ਧਰਮ ਯੂਨੀਵਰਸਲ ਗ੍ਰੰਥ। ਮੈਨੂੰ ਉਹ ਭਾਈ ਵਿਰਸਾ ਸਿੰਘ ਜੀ ਦੀ, ਵਕੀਲ ਅਨੰਦਪੁਰ ਸਾਹਿਬ, ਭਾਈ ਸੁਖਵਿੰਦਰ ਸਿੰਘ ਮੈਨੂੰ ਦੱਸ ਰਹੇ ਸਨ ਸਿੱਖ ਮਿਸ਼ਨਰੀ ਕਾਲਜ, ਕਹਿਣ ਲੱਗੇ ਭਾਈ ਸਾਹਿਬ, ਭਾਈ ਵਿਰਸਾ ਸਿੰਘ ਜੀ ਕਹਿਣ ਲੱਗੇ ਮੈਂ ਰੂਸ ਤੇ ਦੌਰੇ ਤੇ ਗਿਆ ਤੇ ਇੱਕ ਰੀਝ ਆਈ, ਮੈਨੂੰ ਪਤਾ ਸੀ ਪੜ੍ਹਿਆ ਹੋਇਆ ਸੀ ਕਿ ਚਲੋ ਮੈਂ ਸਰਕਾਰੀ ਦੌਰੇ ਤੇ ਆਇਆ, ਜਾਂਦਾ ਜਾਂਦਾ ਮਾਸਕੋ ਲਾਇਬ੍ਰੇਰੀ ਵੇਖ ਚੱਲਾਂ, ਬੜੀ ਮਸ਼ਹੂਰ ਹੈ। ਕਹਿੰਦਾ ਮੈਂ ਗਿਆ ਜਿੱਥੇ ਸਾਹਿਤਕ ਰਾਜਨੀਤਕ ਐਸੇ ਸਮਾਜਿਕ ਗ੍ਰੰਥ ਹਨ ਸ੍ਰਿਸ਼ਟੀ ਦੇ, ਉੱਥੇ ਉਸ ਲਾਇਬ੍ਰੇਰੀ 'ਚ ਧਾਰਮਿਕ ਗ੍ਰੰਥ ਵੀ ਹਨ। ਕਹਿੰਦਾ ਜਦੋਂ ਮੈਂ ਗਿਆ ਤੇ ਉੱਥੋਂ ਦਾ ਲਾਇਬ੍ਰੇਰੀਅਨ ਉਹ ਮੇਰੇ ਨਾਲ ਹੋ ਗਿਆ ਸਮਝਾਉਣ ਵਾਸਤੇ। ਮੈਂ ਪੜਾ ਪੜਾ ਕਰਦਾ, ਇੱਕ ਮੰਜ਼ਿਲ ਦੋ ਮੰਜ਼ਿਲ, ਕਹਿੰਦਾ ਮੈਂ ਵੇਖਦਾ ਵੇਖਦਾ ਜਾ ਰਿਹਾ ਸਾਂ। ਜਦੋਂ ਇੱਕ ਦੋ ਮੰਜ਼ਿਲਾਂ ਰਹਿ ਗਈਆਂ ਨਾ, ਫਿਰ ਧਾਰਮਿਕ ਗ੍ਰੰਥ, ਇਹ ਬੁੱਧਿਸਟ ਹੈ, ਇਹ ਕ੍ਰਿਸਚਨ ਵੀਰਾਂ ਦਾ ਬਾਈਬਲ ਹੈ, ਇਹ ਕੁਰਾਨੇ ਸ਼ਰੀਫ ਹੈ। ਜਦੋਂ ਸਾਰੇ ਮੈਂ ਇਹ ਵੇਖ ਰਿਹਾ ਸਾਂ ਕਹਿੰਦਾ ਜਦੋਂ ਸਤਾਰਵੀਂ ਮੰਜ਼ਿਲ ਦੇ ਸਿਰੇ ਤੇ ਗਿਆ ਨਾ, ਤੇ ਉੱਥੇ ਇੱਕ ਕਮਰੇ ਦੇ ਬਾਰ ਬਾਰ ਲਿਖਿਆ ਹੋਇਆ ਸੀ ਗ੍ਰੰਥ ਆਫ ਯੂਨੀਵਰਸਲ। ਕਹਿਣ ਲੱਗਾ, ਮੈਂ ਕਿਹਾ ਇਹ ਕਿਹੜਾ ਗ੍ਰੰਥ ਹੈ? ਕਹਿਣ ਲੱਗਾ, ਉਹਨੇ ਲਾਇਬ੍ਰੇਰੀਅਨ ਨੇ ਦਰਵਾਜ਼ਾ ਖੋਲਿਆ ਤੇ ਕਹਿਣ ਲੱਗਾ ਉੱਤੇ ਛਤਰ ਸੀ ਤੇ ਹੇਠਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਲਾਇਬ੍ਰੇਰੀਅਨ ਨੇ ਦਰਵਾਜ਼ਾ ਖੋਲਿਆ, ਕਹਿੰਦਾ ਮੇਰਾ ਸੀ ਚੁੱਕ ਗਿਆ। ਸੱਚ ਹੈ, ਸਾਰੀ ਦੁਨੀਆਂ ਦਾ ਜੇ ਗ੍ਰੰਥ ਮੰਨਣਾ ਹੋਵੇ ਤੇ ਜਦ ਵੀ ਕਦੀ ਮੰਨਣਗੇ, ਕੱਟੜਤਾ ਦਾ ਪਰਦਾ ਅੱਖਾਂ ਤੋਂ ਲਾਹ ਕੇ ਦੁਨੀਆਂਦਾਰ ਜਦ ਵੀ ਕਦੀ ਮੰਨਣਗੇ, ਕੁੱਲ ਦੁਨੀਆਂ ਦੀ ਜੇ ਅਗਵਾਈ ਕਰ ਸਕਦਾ ਤੇ ਕੇਵਲ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਕਰਕੇ ਗੁਰੂ ਕੇ ਸਿੱਖਾ ਦਿਨ ਕਰ ਸੰਮ, ਦੀਪ ਜੋਤ ਨਾ ਪੁਜਾਈਐ। ਹਾਂ, ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ। ਹੁਣ ਬਾਰਿਸ਼ ਮੋਹਲੇ ਧਾਰ ਇੱਕ ਬੰਨੇ ਹੋਵੇ, ਇੱਕ ਬੰਨੇ ਕਿਸੇ ਜ਼ਿਮੀਂਦਾਰ ਦਾ ਖੂਹ ਜੁੱਪਿਆ ਹੋਵੇ, ਤੇ ਕੀ ਉਹ ਬਰਾਬਰ ਤਾਂ ਕਰ ਲਏਗਾ? ਕਦੀ ਵੀ ਨਹੀਂ ਕਰ ਸਕਦਾ। ਇੱਕ ਖੂਹ ਇੱਕ ਟਿਊਬਵੈਲ ਉਸ ਬਾਰਿਸ਼ ਦਾ ਕਦੀ ਸਦਰਸ਼ਤਾ ਨਹੀਂ। ਸੱਚ ਹੈ ਮੇਰੇ ਸਤਿਗੁਰੂ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਚਿਮ ਚਿਮ ਵਸਦੇ ਹਨ, ਇਹ ਨਹੀਂ ਕਿ ਇੱਕ ਵਾਸਤੇ। ਮੈਂ ਤੇ ਇਸ ਤਰ੍ਹਾਂ ਕਹਾਂ, ਜਿਉਂ ਕਾਸ਼ਤ ਸੰਗ ਲੋਹਾ ਬਹੁ ਤਰਤਾ, ਤਿਉਂ ਪਾਪੀ ਸੰਗ ਤਰੈ ਸਾਧ ਸੰਗਤੀ ਗੁਰ ਸਤਿਗੁਰ ਗੁਰ ਸਾਧੋ। ਚਾਰ ਬਰਨ ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾ ਦੋ। ਇੱਥੇ ਕੋਈ ਆ ਜਾਵੇ ਕਿਸੇ ਵਾਸਤੇ ਦਰਵਾਜ਼ਾ ਬੰਦ ਨਹੀਂ, ਸਾਰਿਆਂ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ ਹੈ। ਇਸ ਕਰਕੇ ਸਦਰਸ਼ਤਾ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਹਨ, ਵੇਦ ਪੁਰਾਣ ਕੂਪ ਜਲ ਜੈਸੇ ਖੂਹ ਦੇ ਪਾਣੀ ਵਰਗਾ ਗਿਆਨ। ਵੇਦ ਪੁਰਾਣ ਕੂਪ ਜਲ ਜੈਸੇ, ਵਰੋ ਸਾਏ ਕੋ ਇੱਕ ਕਿੱਤ ਕੈਸੇ, ਪਰ ਸਤਿਗੁਰ ਬਾਣੀ ਮੇਘ ਸਮਾਨ ਵਰਸੈ ਚੌਦਿਸ ਬਿਖੈ ਮਹਾਨ। ਸਤਿਗੁਰੂ ਜੀ ਦੀ ਬਾਣੀ ਬੱਦਲ ਹੈ, ਇਹ ਤੇ ਨੀਵਿਆਂ ਤੇ ਵੀ, ਇਹ ਵੱਡੇ ਵੱਡੇ ਹੰਕਾਰੀਆਂ ਵਰੀ ਵਰਗਿਆਂ ਦਾ, ਉਹਨਾਂ ਦਾ ਵੀ ਜਾ ਭਲਾ ਕਰਦੀ ਹੈ ਪਵਿੱਤਰ ਬਾਣੀ ਦੀ ਬਰਕਤ, ਗੁਰੂ ਨਾਨਕ ਸਾਹਿਬ ਦਾ ਘਰ। ਖੈਰ, ਭਾਈ ਸਾਹਿਬ ਕਹਿੰਦੇ ਹਨ, ਇੰਦਰ ਬਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਵਾਸ ਪਲਾਸ ਨਾ ਮਹਿਕਾਈਐ। ਹੁਣ ਚੰਦਨ ਦੀ ਜਿਹੜੀ ਸੁਗੰਧੀ ਹੈ, ਕੋਈ ਪਲਾਸ ਦੇ ਰੁੱਖ ਵਿੱਚੋਂ ਲੈਣਾ ਚਾਹੇਗਾ, ਮਿਲੇਗੀ? ਨਹੀਂ ਮਿਲੇਗੀ, ਕਦੀ ਨਹੀਂ ਮਿਲ ਸਕਦੀ। ਬਸ ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਹਦਾ ਅਸਤ ਲੋ ਧਾਈਐ। ਭਾਵੇਂ ਖੰਡਾਂ ਬਰੰਡਾਂ ਬ੍ਰਹਿਮੰਡਾਂ ਦਾ ਰਟਨ ਕਰਕੇ ਕੋਈ ਵੇਖ ਲਏ, ਇੱਕ ਬੰਨਿਓ ਸੂਰਜ ਚੜ੍ਹਦਾ, ਇੱਕ ਬੰਨਿਓ ਡੁੱਬਦਾ। ਭਾਈ ਸਾਹਿਬ ਕਹਿੰਦੇ ਹਨ, ਜਿੰਨਾ ਮਰਜ਼ੀ ਰਟਨ ਕਰ ਲਏ, ਜਿੰਨਾ ਤੇਰਾ ਗੁਰੂ ਨੇ ਤੇਰੇ ਤੇ ਤਰਸ ਕੀਤਾ ਨਾ, ਇੰਨਾ ਭਟਕਣਾ ਸਾਰੀ ਮੁਕਾ ਕੇ ਸਤਿਗੁਰਾਂ ਨੇ ਸਾਨੂੰ ਸ਼ਬਦ ਦੇ ਲੜ ਲਾਇਆ। ਗੁਰੂ ਪਾਤਸ਼ਾਹ ਨੇ ਅੱਜ ਦੇ ਦਿਨ ਹੀ ਕਿਹਾ ਸੀ, ਇਹ ਮੇਰਾ ਰੂਪ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਕਿਹਾ ਸੀ, ਅਮਰਨਾਮੇ ਦੇ ਬਚਨ ਹਨ, ਤਿੰਨ ਰੂਪ ਹਨ ਮੇਰੇ। ਇੱਕ ਰੂਪ ਤੇ ਉਹ ਨਿਰਗੁਣ ਸਰੂਪ, ਇੱਕ ਰੂਪ ਤੇ ਗੁਣ ਤੇ ਪਰੇ, ਨੇਤ ਨੇਤ ਇਹ ਨਿਗਮ ਉਚਰੇ। ਨਿਰਗੁਣ ਸਰੂਪ ਸਾਡਾ, ਦੂਸਰ ਰੂਪ ਗ੍ਰੰਥ ਜੀ ਜਾਨ, ਉਨ ਕੋ ਅੰਗ ਮੇਰੋ ਕਰਮਾਨ। ਦੂਸਰਾ ਮੇਰਾ ਰੂਪ ਹੈ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਗੁਰੂ ਗ੍ਰੰਥ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਮੇਰੇ ਹੀ ਅੰਗ ਹਨ। ਸੱਚ ਹੈ, ਸਿੱਖ ਕਿੰਨਾ ਭਾਵੇਂ ਉਹਨੂੰ ਪਤਾ ਵੀ ਹੋਵੇ ਹੱਥ ਮੇਰੇ ਸੁੱਚੇ ਪਿੱਛੋਂ ਆਏ ਹਨ, ਪਰ ਗੱਡੀ ਚਲਾਉਂਦਾ ਆਇਆ, ਸੱਚ ਹੈ ਧੋ ਕੇ ਹੀ ਗਾੜੀ ਆਉਂਦਾ ਹੈ। ਯਤਨ ਕਰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਬੈਠਣਾ ਹੈ, ਯਤਨ ਕਰਦਾ ਕਿ ਮੈਂ ਐਸੇ ਜੂਠੇ ਮਿੱਠੇ ਹੱਥ ਨਾ ਲਾਵਾਂ, ਉਹਦੇ ਚ ਅੰਦਰ ਸ਼ਰਧਾ ਹੈ, ਉਹਦਾ ਪਿਆਰ ਹੈ, ਮੈਂ ਇਸ਼ਨਾਨ ਕਰਕੇ ਬੈਠਾ ਗੁਰੂ ਕੀ ਗੋਦ ਵਿੱਚ। ਹੈ ਸਿੱਖਾਂ ਦੀ ਬੇਨਤੀ, ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਨੇ ਹੋਣ, वैसे कदी गुरु नानक साहब जी ने भी कहा सतगुरु जी गुरु अंगद साहब से कृपा से हो गई पर तुहाडे दर्शन करनु चित कर आवे। सतगुरां कहा सी बाबा मड़ी ना गोर गुर अंगद के हृदय माही। मैनू मड़िया मठा चो ना लभदे फिरे हो किते दीवे ना जगाउंदे फिरे हो। बाबा मड़ी ना गोर गुर अंगद के हृदय माहे उन सत संगत और निस दिन बसबो मैं करो दूजा मेरा पक्का टिकाणा गुरु की संगत विच जिथे मैं दिन रात रहना। सतगुरु जी नहीं तो दलीलां लैणियां हुण बाणी चो भी बहुत हैं। भाई गुरदास जी नूं पढ़ो सतगुरु बार बार कहिंदे हन गुरु संगत विच संगत हर प्रभ वसै जीओ। धन गुरु गोबिंद सिंह नूं भी बेनती की गई सतगुरु तुहाडे दर्शन कहिंदे हन जे सिख दर्शन करन की चाहे जे सिख दर्श करन की चाहे दर्शन करे ग्रंथ जी आ। जेड़े सिख नूं चाहना कि गुरु गोबिंद सिंह साहब जी दे दर्शन होण कहिंदे शरदा नाल आके गुरु ग्रंथ साहब दे दर्शन करो ये मेरे ही दर्शन हन। वैसे सतगुरु ते सानू जोड़ना ही बाणी नाल चाहुंदे हन। सेवा विच्चों मैनू वेख सको जदों पटना साहब तुरे सन ना उदों ही रहीम बख्श ते करीम बख्श नूं दित्ता सी जपजी साहब दा गुटका। जदों अमृत वेले जपजी पढ़ोगे मैं तुहाडे कोल बैठा होवांगा। गुरु की संगत की बेनती सतगुरु साढ़े वास्ते कहन लगे जदों सवेरे दरबार आके आसा जी की वार की हाजरी भरिया करोगे गुरु की संगत विच मैं भी बैठा होया। जदों मां ने पूछा सी दानापुर वाली ने तो उन्हूं कहा सी मां इसे तरह ही लंगर चलाउंदी रही जो तेरे कोल तिल फुल होवे जदों लंगर वरतावेंगी पंगत विच मैं भी बैठा होया कर। भावती सतगुरु संगत नाल जोड़ना चाहते हैं। सिख गुरु के सिखां दी इस तरह सेवा करे ये मेरे गुरु की ही सेवा है सच सतगुरु कहिंदे हन। हुण अगला सवाल है सिखां दा सतगुरु केवल दर्शन नहीं तुहाडे नाल बचन भी कोई जे सिख बचन करन की चाहे ग्रंथ जी पढ़े सुने चित लाए। जेड़े सिख नू जी करदा है उहदा गुरु गोबिंद सिंह साहब नाल गल्लां होण सतगुरु कहिंदे हन गुरु ग्रंथ साहब जी दी बाणी पढ़िया करो सुनिया करो ये मेरे नाल गल्लां होणगियां। तीसर रूप सिख है मोर सतगुरां ने तीसरा रूप भी अपना किया। तीसर रूप सिख है मोर मेरा तीसरा रूप मेरे सिख हन खालसा मेरो रूप है खास। सतगुरु जी कोई पहचान भी है जेड़े सिख तुहाडा रूप हन कहिंदे हन गुरबाणी रत जेह निस भोर जेड़े रात ते दिन बाणी विच रंगे होए हन ओयो मेरा रूप हन। फिर गुरद्वार का दर्शन करै पर दारा का त्याग जो करै जिदा जीवन रोल मॉडल होवे देख पराइयां चंगियां मावां भैणां तियां जाने। फिर जेड़ा गुरु कर नित नेम नाल मैं संगत करनी है जिथे मैं विहार करने हन मैं संगत भी करनी है। हां गुर सिख सेवा करे चित लाए आपा मन का सगल मटाए इन करमन मैं जो प्रदान सो सिख मेरो रूप पहचान। सतगुरु कहिंदे जेड़े ए कर्म करनगे ओ मेरा ही रूप होणगे। आओ दो पंक्तियां होर क्योंकि जां ते आपां फिर उसे विषय ते बोल दे नाल ये मैनू बहन लगे ही वैसे दस्या गया जे दस्या हुंदा पहलों ते मैं आपां इसे विषय ते कर लेंदे। चलो गुरु कृपा करे आओ दो पंक्तियां होर हन सतगुरु रहमत करदे हन पूरा गुरु ही मिलाप कराउंदा है ते मलाप करन दा ढंग है सिखा तेनू मंगण दी जाच आ जाए। मंग की गुरु कोलों हर भगत एक मंगा गुरु कोलों मंग क्योंकि मंगना मंगन नीका हर जस गुर ते मंगना। मंगा विच्चों सोहनी मंग सुंदर मंग उत्तम मंग जिथे बाकी मंग रहे हैं वैसे सतगुरु ते कहिंदे हन ओ मंगण वालिया तू असल विच अजाणा है भोला है तू मम्मा मांगन हार एना देन हार दे रहे उस जाना जो दीनों सो एक बार मन मूर्ख कह करें पुकार मांगन मांग ता एक है मांग नानक जाते पर है पराग। सतगुर कहिंदे मंगन वालिया जे मंगना ही ते एक मंग मंग लै लै तेरा परागा ही भर जाएगा, कोई घाटा ही नहीं रह जाएगा। नाम मिल गया गुरु कोलो आ देना फिर पंजा प्यारियां रही अमृत संचार होना। भागा वाले अपने नगुरे पुणे तो आपा ए इस जीवन चो किते बदल के गुरु वाले बन जाइए। सतगुरु किते कृपा करन बख्शिश करन। खैर सतगुरु कहिंदे न ए मंग अगली पंक्ति, मेरा मन तन शब्द बेगासिया जप अनंत तरंगा, अनेकां लहरां वाला अलेकां चोजां तमाशियां वाला मेरा मालक वाहेगुरु। ज्यों ज्यों ओदा नाम जपिया मेरा मन भी ते तन भी कमल वांगू खड़ा हो, सारी उम्र मरझाया ही रहिंदा है जे नाम ना ना वसे। वैसे सतगुरु गुरु नानक साहब ते कहिंदे इहदे वल ही वेख लै, कमल वल वेख लै। रे मन ऐसी हर स्यों प्रीत कर, जैसी जल कमले लहरी नाल पछाड़ी है पी बिकते असने। वेख लहरा आउंदियां पानी दियां कदी इधरों थप्पड़ वजदे हन पर कमल खिड़िया होया, उहदे ते कोई मरझाया नहीं। ओ गुरु के सिखा है जीवन च सुख दुख ते ए दो कपड़े हन। वैसे ते एक टकाना जदों गुरु दा नाम टिक जांदा दुख उड़ जांदे हन। जदों गुरु दी बख्शिश दे पात्र बन जाइए ना, सूखी करे पसाओ दुख वसारती, दुखां दा फिर पसा दुखां दुख जिहड़े संकोच कर जांदे उड़ जांदे हन, सुखां दा फिर जीवन च पसारा हो जांदा है, बेअंत सुख आ जांदे हन। सतगुरु कहिंदे हन मन तेरा खिड़िया रहेगा। हां आखरी पंक्ति, मिल संत जना हर पाया नानक सतसंगा, आ संत जना नाल मिलके गुरु की संगत नाल मिलके ही उस प्रभु की प्राप्ति हुंदी है। जिन किने पाया साध संगती पूरा भाग बराग। अज तक जिन्हू किसे नू प्राप्ति हुई है ना सत संगत की बरकत नाल ही होई है। मेरे अमना हमेशा गुरु की संगत का अंग बनिया रवी, एवें किसी निकी जी गल तो मन च मुरझा ना जाई। हाँ मैं वेखे होए हन ऐसा ना कदी करी। मेरे अमना तेरा बदकिस्मती का दिन होवेगा जिदन किसे किंतु परंतु करके तू गुरु नानक साहब के दर तो पिछों हट गए। ना कोई गल नहीं, कोई बोल रहा है मेरा बाप भी तो बोल जाता सी ना, मेरा वड्डा भरा भी तो मैनू बोल जाता सी ना, जे इस तरह बर्दाश्त करांगे ना गुरु जानता है। जे ये पेशेंस साढ़े अंदर आ जाए, ये जरन शक्ति आ जाए, सारिया बरकतां चोली पै जांदियां हन। गुरु कृपा करन होईयां गलतियां मुआफ, अगे तो सुधारता समा। इनियां बेनतियां प्रवान करो जी, गुरु फतेह दी सांझ पाओ। वाहिगुरु जी का खालसा वाहिगुरु जी की फतेह।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ

ਦੇਖੋ ਪ੍ਰਜਾਈ ਸੁਣਤ ਸੰਦੇਸਰੋ ਪ੍ਰਗ੍ਰਹਿ ਸੇਜ ਬਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਉਮਕਿਓ ਹੀਓ ਮਿਲਣ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਣਤ ਸੰਦੇਸਰੋ ਪ੍ਰਗ੍ਰਹਿ ਸੇਜ ਬਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਰਨ ਵਿਦ ਹੀ ਅਰੋ ਧੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਧਨ ਸੂਤੀ ਬਿਰ ਸਦ ਜਾਗੰਤਾ ਪੀਓ ਮਧਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸਾਂਤਰ ਮੈਂ ਸਗਲੇ ਜਾਗੇ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹੰਸ ਪਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਝੀ ਤਪਤ ਕਰਹਿ ਪਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਜਾ ਦੇਖਾ ਤੈ ਪਿਰ ਹੈ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜਾ ਦੇਖਾ ਤਹਿ ਰਹਿ ਪਿਰ ਹੈ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪੋ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣ ਭਲਾ ਕਰੋ ਹੈ ਦਾਇਤ ਨਾ ਚੱਲੇ ਨਾਲ ਕਿਵ ਸੁਜਿਆਰਾ ਹੋਈ ਹੈ ਕਿਵ ਕੂੜਾ ਹੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰੂ ਗਾਵੈ ਕੋ ਵਿਦਿਆ ਵਿਖਮ ਵਿਚਾਰੂ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕਉ ਜਾਪੈ ਦਿਸੈ ਦੂਰ ਗਾਵੈ ਕਉ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਗਦ ਗਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰੂ ਆਖੇ ਮੰਗੈ ਦੇਹ ਦੇ ਦਾਤ ਕਰੇ ਦਾ ਤਾਰੂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਰਹਿ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਮੂਰਤ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤੈਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਬੀਰ ਸੁਰਨਾਥ ਸੁਣਿਆ ਧਰਤ ਦਬਲਿਆ ਆਕਾਸ਼ ਸੁਣਿਆ ਦੀਪ ਲੋਪਾ ਕਾਲ ਸੁਣਿਆ ਪੋਹ ਨਾ ਸਕੈ ਕਾਲ

ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਹੈ ਸਤ ਸੰਤੋਖ ਗਿਆਨ ਸੁਣਿਆ ਅੱਠ ਅੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਪਵਣ ਕੀ ਸ਼ੁੱਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ਼ਾਹ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰਗਾ ਜਾਨ ਪੰਚਾਂ ਕਾ ਗੁਰੀ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋ ਬਸ ਜਿਆਰ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਦੇ ਭਾਰ ਤਲੈ ਕਵਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਗੇਤਾ ਹੋਏ ਗੇਤਾ ਤਾਣ ਸੁਆ ਲਿਓ ਰੂਪ ਗੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇਕੋ ਕਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਕਵਣ ਕਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਘ ਪਾਓ ਅਸੰਖ ਪੂਜਾ ਸੰਘ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਬਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਘ ਭਾਓ ਅਸੰਖ ਪੂਜਾ ਸੰਘ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਘ ਦਾ ਤਾਰ ਅਸੰਖ ਸੂਰਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਪਾਓ ਅਸੰਖ ਪੂਜਾ ਸੰਘ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਬਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਪਾਓ ਅਸੰਖ ਪੂਜਾ ਸੰਘ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਘ ਦਾਤਾਰ ਅਸੰਖ ਸੂਰਮੋ ਬਖਸਾਰ

ਓਂਕਾਰ ਅਸੰਖ ਸਮੂਰ ਖੰਡ ਘੋਰ ਅਸੰਖ ਚੋਰ ਰਾਮ ਘੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵਡਤਿਆ ਕਮਾਹੀ ਅਸੰਖ ਬਾਪੀ ਬਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਬਖ ਖਾਹੀ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੀ ਜਬ ਫਰਮਾਏ ਦਿਵਦ ਪਾਏ ਜੇਤਾ ਕੀਤਾ ਦੇਤਾ ਨਾਉ ਬਣਨਾਵੈ ਨਾਹੀ ਕੋ ਥਾਉ ਕੁਦਰਤ ਗਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇਹੀ ਬਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋਏ ਭਰੀਐ ਮਤਬਾ ਪੈਂਕੈ ਸੰਗ ਉਤੋਂ ਪਹਿਨੈ ਵੈ ਕੈ ਰੰਗ ਬੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵਾ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਉ ਸਤ ਸੁਹਾਵਣ ਸਦਾ ਮੰਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਹਾ ਕਵਣ ਜਿਤੁ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਰਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਗੁਰ ਆਖੈ ਇੱਕ

ਆਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮਦ ਕੀਓ ਗੜਗੜ ਕੇ ਅੰਦਰ ਕੀ ਜਾਣਤ ਬੱਲੇ ਬੁਰੇ ਕੀ ਬੀਰ ਪਛਾਣਤ ਚੀਟੀ ਤੇ ਕੂੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਬੀਰ ਪਛਾਣੈ ਗੜਗੜ ਕੇ ਪੜ ਪੜ ਕੀ ਜਾਣੈ ਜਬ ਗੜ ਕਰ ਕਰਤਾਰਾ ਪ੍ਰਜਾ ਦਰਦ ਸਭ ਦੀ ਅਪਾਰਾ

ਸਭ ਹੋਈ ਦੋਟ ਸਾਸ ਲਗਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਲ ਤੇ ਤਾਂ ਉਬਾਰਾ ਜਿਨ ਨਰ ਨਾਮ ਪਿਆਰ ਉਗਾਰ ਦਾਰ ਦੋਸਤਾਂ ਦੋ ਮੇਰਾ ਖੜਗ ਕੇ ਤਮੈਂ ਸ਼ਰਨ ਤਿਹਾਰੀ ਆਪ ਹਾਦ ਲਿਓ ਵਾਰੀ ਸਰਬਠਾਰ ਮਹੋ ਸਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਖੜਗ ਕੇ ਤਮੈਂ ਸ਼ਰਨ ਤਿਹਾਰੀ ਆਪ ਹਾਦ ਲਿਓ ਵਾਰੀ ਸਰਬਠਾਰ ਮਹੋ ਸਹਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ

ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਗਿਆਨ ਆਈ ਕਰਦੇ ਰਹੇ। ਸਾਚਾ ਨਾਮ ਰਾਧਾਰੂ, ਸਾਚ ਨਾਮ ਰਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਗੁਰਬਾਣ ਕੀਤਾ ਗੁਰ ਵਡੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਸਰੂਪ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰਸ ਪਾ ਗਏ, ਕਰਸ ਪਾ ਗਏ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕਾ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸਤਿਕਾਰਨਵਾਜੀ ਸਾਚੀ ਦੇ ਬੰਦੇ ਨਿਮਾਣੀ ਦੇ ਨਿਮਾਣੀ ਦੇ ਵਜੋਂ ਕਿਆ ਕਰੇ ਵਿਚਾਰੀਆ, ਸਿਮਰਤ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ, ਇਸ ਨਾਉ ਨਾ ਹੀ ਸਦਲਾ ਸਵਾਰੀਆ, ਕਹੇ ਨਾਨਕ ਲਵੇ ਵਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣੇ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਲਵੇ ਕੱਟੇ ਗਿਆਨ ਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚ ਸਵਾਰਿਆ, ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਪੂਲੇ ਫਿਰੇ ਤੈ ਦੇ ਸਿੱਖ ਨਾਮ ਲਾ ਸਵਾਰਿਆ। ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆ ਬਹੁ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ ਕਰੇ ਕਹਾਣੀ, ਅਕਥ ਕੇਰੀ ਕਿਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਦੂਸਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਪਰਮ ਭਲਾਇਆ, ਮਾਇਆ ਦਮਾਉਣੀ ਕਹਿਣਾ ਕੀਤੀ ਜਨ ਠਗੌਲੀ ਪਾਈ ਆ, ਗੁਰਬਾਣ ਕੀਤਾ ਦਿਸੇ ਬਿਟੋ ਜਨਮੋ ਮਿੱਠਾ ਲਾਇਆ, ਕਹੇ ਨਾਨਕ ਮਨ ਚਾਂਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਗੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਖਿੱਚਿਆ ਜਦੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਮੈਂ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਬਣਾਉ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੀ ਆਖੇ ਤਾਂ ਵਿਖੇ ਸਭ ਤੂੰ ਹੈ ਜਨ ਜਲ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰ ਮੁਨ ਜਾਣਿਆ ਮਰੇ ਤੇ ਖੋਜ ਦੇ ਸੁਆ, ਮਰੇ ਤੇ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੁਰ ਪਾਏ ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸ ਨੂੰ ਆਪ ਦੁੱਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤੇ ਯਾਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤੇ ਮੈਂ ਚੱਲਾਂ ਜਿੰਨਾ ਮਾਰਗ ਪਾਵਹੀ, ਕਰ ਕਿਰਪਾ ਜਿਨ ਨਾ ਬੁਲਾਹੀ ਸੇ ਹਰ ਹਰ ਸਦਾ ਧਿਆਵਹੀ, ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ, ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਵੈ ਚਲਾਵਹੀ, ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ ਜਿੰਦਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਭਗਤ ਹੋਏ ਸੇਜਨਾ ਜਿਨੀ ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜ ਸਨ ਜਾਈ, ਨਹਿ ਜਾਏ ਸਹਿਸਾ ਕਦੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀਉ ਮਲੀਨ ਹੈ ਕਦ ਸੰਜਮ ਧੋਤਾ ਜਾਏ, ਮਨ ਤੋ ਸ਼ਬਦ ਲੈ ਗੋ ਹਰਸ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ, ਜੀਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ ਨਾਲ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰ ਜਿਉਂ ਬੇਤਾਲਿਆ, ਕਹੇ ਨਾਨਕ ਜਨ ਸੱਚ ਤਾਂ ਜਿਆ ਕੂੜੇ ਲਾ ਗਏ ਤਿੰਨੀ ਜਨਮ ਜੂਏ ਹਾਰਿਆ, ਜੀਉਂ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ, ਕੂੜ ਕਿਸੋ ਇਹ ਪਹੁੰਚੇ ਨਾਹੀ ਮਨ ਸਾ ਸਤ ਸਮਾਣੀ।
ਸੱਚ ਜਨਮ ਰਤਨ ਜਿਨ ਖਟਿਆ ਬਲੇ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਹੋ ਸਦਾ ਰਹੇ ਗੁਰੂ ਨਾਲ ਨੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੇ ਧਿਆਈ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਭਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਭਵਿੱਖੀਆਂ ਜਾਏ ਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵ ਸਿੱਖ ਸਤਿਗੁਰੂ ਕੇ ਪਿਆਰੇ ਹੋਊਗਾ ਉਹ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲੈ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੇ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਰਦਾਏ ਆਪ ਵੇਖੈ ਗੁਰਮੁਖ ਸਿਵ ਬਜਾਏ ਤੋੜੇ ਬੰਧਨੋ ਬਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਇੱਕ ਸਿਵ ਲਵਲਾਏ ਕਹੇ ਨਾਨਕ ਆਪ ਕਰਦਾ ਬੇਹੁਕਮ ਬਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਲਈ ਤੱਤਾ ਸਾਰ ਨਾ ਜਾਣੀ ਗੁਰੂ ਬਾਜੋਂ ਤੱਤਾ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਬ੍ਰਿਤਪਾਲ ਕਰੇ ਸੂ ਕੇ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਡਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਸੇ ਕੋ ਨਾ ਸਕੇ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਵਡਦਾਤਾ ਸੂ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਵਾਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਦੇ ਖੇਦਰ ਚਾਇਆ ਜਾ ਤਿਸ ਪਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਚ ਤਰ ਵਿਸਰੈ ਮੋਹ ਬਜੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵਲਾ ਕੀ ਤਿੰਨੀ ਵਿੱਚ ਇਹ ਮਾਇਆ ਪਾਇਆ ਹਾਰਿਆ ਪਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੁਰੇ ਲੋਕ ਬਿਲ ਲਾਈ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹੇ ਭਗਤ ਨ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਯਾਰਾ ਹਰ ਰਾਸ ਮੇਰੀ ਮਨਵਣ ਯਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨ ਜਪਿਓ ਜੀ ਓਲਾ ਘਟਿਓ ਦਿਹਾੜੀ ਇਹ ਧਨ ਤੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣ ਯਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਉਰਦ ਕਿਤੇ ਜੇ ਤੇਰੇ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨਾ ਤ੍ਰਿਸ਼ਨਾ ਲਾਗੈ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਦਰ ਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ

ਗੁਰ ਪ੍ਰਸਾਦੀ ਪੁੱਜਿਆ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਜੋਤ ਰੱਖੀ ਤਾਂ ਉਹਦੇ ਵਿੱਚ ਦਾ ਤੂੰ ਜਗ ਮੈਂ ਆਇਆ ਰਿਹਾ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਸੋ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਪ੍ਰਜਾ ਪਈ ਅਨ ਹੱਥ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਆਸੂ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨੈ ਵਰਨਾ ਦੇਖੋ ਕੋਈ ਹਰ ਬਿਨੈ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਵੇ ਕਾਰਿ ਕਹੇ ਹਰ ਬਿਨੈ ਵਰਨਾ ਕੋਈ ਕਹਿ ਨਾਨਕੇ ਨੇ ਤਰਾਂ ਦਸੇ ਸਤਿਗੁਰ ਮਿਲਿਆ ਦੇ ਵਿਦਰਹਿਟ ਹੋਈ ਇਹ ਸਰਵਣੋ ਮੇਰੇ ਹੋ ਸੱਚ ਸੁਣਦੇ ਨੂੰ ਬਿਠਾਈ ਸੱਚ ਸੁਣਦੇ ਨੂੰ ਬਿਠਾਈ ਸਰੀਰ ਲਾਈ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨਾਰਸ ਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਦੇ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਿਆ ਭਵਣੋ ਜਾਇਆ

ਰੱਖ ਕੇ ਵਾਜਾ ਪਾਉਣ ਵਜਾਇਆ। ਇਹ ਸੱਚਾ ਸੁਹਿਲਾ ਸੱਚੇ ਕਰ ਗਾਵ, ਗਾਵ ਤਾਂ ਸੁਹਿਲਾ ਕਰ ਸੱਚੇ, ਜਿੱਥੇ ਸਦਾ ਸੱਚ ਤਿਆਵੇਂ ਸੱਚੋ ਤਿਆਵੇ ਜਾ ਤੁਧ ਪਾਵੇ, ਗੁਰਮੁਖ ਜਿ ਨਾ ਬਜਾਵੇ। ਇਹ ਸੱਚ ਸਭਨਾਂ ਕਾ ਖਸਮ ਹੈ, ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹੇ ਆ ਪਰਭੂ।

ਸਭ ਤੋਂ ਪਹਿਲਾਂ ਜਾਣਿਆ ਸਭ ਤੋਂ

सेवा करना बहुत।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

जाकर दर्श पाप कोट उतारी

0: ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

है असराजे की चलो महला पहला बलहारी पूरे।

ਜਿਸ ਨਾ ਮੈਂ ਸੰਭਾਲਿਆ ਜਿਸ ਨਾ ਮੈਂ ਸੰਭਾਲਿਆ ਹਮ ਮੂਰਖ।

ਮਹਲਾ ਪਹਿਲਾ ਕਣੀਆਂ ਸਭ ਗੋਪੀਆਂ ਪੈਸਨ ਗੋਪਾਲ ਗਹਿਣੇ ਪਾਉਣ ਪਾਣੀ ਦੇ ਸੰਤਰੀ।

ਕਰਨਾ ਚਿੰਤਾ ਵੀ ਕਰਦਾ।

ਪਹਿਲਾ ਲੱਖ ਨਿੱਕੀਆਂ ਚੰਗੀਆਂ ਲੱਖ ਕੁੰਨਾ ਭਰਵਾ ਲੱਖ ਉੱਤਮ

ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਰਿਆ ਤੇ ਤੁਲਵਿਆ ਬਹੁ ਕੀਆ ਦੇਹੀ ਦੁੱਖ ਜੀਆ ਸੋਹਰੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ।

ਨਾਨਕ ਪਰਮਾ ਬਾਰੇ।

ਵੱਡੀ ਸਵੱਜ ਜਗ

0: ਸੰਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਸਵਾ ਲਿਓ ਜਿਨ ਕੀ ਤੀ ਸੋ ਪਾਰ ਪਿਆ ਕੌਣ ਨਾਨਕ ਕਰਦੇ ਕੀ ਬਾਤਾਂ ਜੋ ਕਿਸ ਕਰਨਾ
1: ਲਾਗੂ ਜਾਲ ਜੋਰ ਸਬਦੰ ਗਿਆਨ ਸਬਦੰ ਦੇਵ ਸਬਦੰ ਬ੍ਰਾਹਮਣ ਹੈ ਖੱਤਰੀ ਸਬਦੰ ਸੂਰ ਸਬਦੰ ਸ਼ੂਦਰ ਸਬਦੰ ਪ੍ਰਾਕਿਰਤ ਹੈ ਸਰਵ ਸਬਦੰ ਏਕ ਸਬਦੰ ਵੇਖ ਕੋ ਜਾਣੇ ਭੇਓ ਨਾਨਕ ਟੰਕਾ ਦਾਸ ਹੈ ਸੋਈ ਨਰਿੰਗਨ ਦੇ ਮਹਲਾ ਦੂਜਾ ਏਕ ਕ੍ਰਿਸ਼ਨ ਸਰਦੇਵਾ ਦੇਵ ਦੇਵਾ ਆਤਮਾ ਆਤਮਾ ਬਾਸ ਦੇਵ ਸੇ ਕੋ ਜਾਣੇ ਭੇਓ ਨਾਨਕ ਟੰਕਾ ਦਾਸ ਹੈ ਸੋਈ ਨਰਿੰਗਨ ਦੇ ਮਹਲਾ ਪਹਿਲਾ

0: ਨਾਮ ਅਰਾਧਿਆ।
1: ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸ੍ਰੀ ਸਾਈ ਕ੍ਰਤੀ ਕ੍ਰਿਤਵਾ ਜੁਗ ਜੁਗ ਫੇਰ ਬਟਾਈਏ ਗਿਆਨੀ ਬੁੱਝੇ ਤਾਹ ਸਤਿਗੁਰ ਸੰਤੋਖਾ।

ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸਮਾ ਲਿਆ ਜਿਨ ਕਰ ਉਪਦੇ ਸਿਆਣ ਜੰਦੀਆ ਇਨ ਨਿਤਰੀ ਜਗ ਨਿਹਾਲਿਆ।

ਪਹਿਲਾ ਸਿਮਲ ਰੁਖ ਸਰਾਇਰਾ ਆਤੀਰ ਆਤਮੁੱਚ ਓਏ ਆਵੇ ਆਸ ਕਰ ਜਾਹਿਲ ਰਾਸੇ ਕਿੱਤ ਹਲ ਪਿੱਕੇ ਫੁੱਲ ਬਕ ਬਕੇ ਕੰਮ।

ਪਰਤਰਾਦੀ ਤੋਲੀਏ ਨੇ ਸਗੋਲਾ ਹੋ ਅਪਰਾਧੀ ਦੂਣਾ ਨਵੇ ਜੋਨ ਤਮਿਲਵਾਇਆ ਕਿਆ ਜਾਣ ਦੇ ਸੁਧੇ ਜਾ ਮੱਲਾ ਪਹਿਲਾ ਅੜ ਪੁਸ਼ਟ।

0: ਜਾਵਣ ਹਾਂ ਨੰਗਾ ਦੁੱਖ ਚੱਲ ਆ ਤਾਂ ਜਿੱਥੇ ਖਰਾ ਜਾਵਣਾ ਕਰਿਓਗਣ
1: ਹਰ ਤੇਰਾ ਸਭ ਤੇ।

ਮੁੰਡਾ ਅੱਜ ਨਾ ਇੰਦਰੀ ਤੱਜ ਨਾ ਨਾਰੀ ਪਲ ਕੇ ਝੁਕ ਪਵੇ ਮੇ ਦਾੜੀ ਤੱਜ ਨਾ ਪੈਰੀ ਤੱਜ ਨਾ ਹੱਥੀ ਤੱਜ ਨਾ ਜੇਵਰ ਤੱਜ ਨਾ ਹੱਥੀ ਤੇ ਵਤੇ ਵਕਤਾ ਦੇ ਅਮਰਾ ਪੱਤੇ ਨੇ ਭਾਲ ਕਰੇ ਵਿਆਹ

पौड़ी साहिब दया कृपा करे ता साई कार कराए सी सो सिर्फ सेवा कर।

0: ਦਾਦਰ ਕੇ ਪੈਂਦਾ ਜਾਏਗੀ
1: ਕਰ ਨਹੀਂ ਹਰ ਹਰ ਤੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪ

ਧੋਤੀ ਕਸਾਈ ਹੱਥ ਛੁਰੀ ਜਗ ਕਸਾਈ ਨੀਲ ਵਸਤਰ ਪਹਿਰ ਹੋਏ ਪ੍ਰਵਾਨ।

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ ਆਪੇ ਦੇਵੜੀਆਂ ਆਪੇ ਹੀ ਕਰਮ ਕਰਾਏਗਾ ਵੱਡੋ ਬੜਾ ਵੱਡ ਮਿਦਨੀ ਸਿਰ ਸਿਰ ਕੰਦੇ ਲਾਏਗਾ ਨਗਰੋ ਪੱਟੀ

चौकी पौकी गगन बहुत रंग चौकी पौकी गगन बहुत रंग।

अचार्य रूप संत जी रखे आ अचार्य रूप।

0: ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਓਠੇ ਮੰਡ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਚੀਤਰਨ ਮਣ ਪਾਵਦੇ ਹਰ ਗੁਜਰਵਾਈ ਹਾਰਿਆ ਕਰਫਰਵਾਈ ਛਾਇਆ ਵੇਖ ਮਹਿਲ ਮਰਨ ਸਾਰਿਆ ਜਰ ਆਈ ਜੋਬਣ ਹਾਰਿਆ
1: ਜਾਏ ਬਹਿ ਮੇਰਾ ਸਤਿਗੁਰੂ।

ਜਮਪੁਰ ਜਾ ਮਹਲਾ ਪਹਿਲਾ ਸਭੋ ਸੁਖ ਭਰਮ ਹੈ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਵੇਂ ਨਾਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿੱਥੋਂ ਸਮਾਨ ਨਾਨਕ ਗਿੰਦੀ ਗੁਰਮੁਖ ਪੁੱਜਿਆ ਤਿੰਨਾ ਸੁੱਖ ਨਾਏ।

ਲੋਕਾਂ ਪਈਆਂ ਚਿੱਤ ਚਿੱਤ ਮੁਖ ਨਾਮ ਨਾਉ ਚ ਰਹੇ ਬਿਨ ਨਾਵੇਂ ਰੱਖਾ ਹੈ ਨਾਨਕ ਇਹ ਵੈ ਜਾਣੀਏ ਚਿੱਤ ਮੁਖ।

ਬੁਆ ਬਣ ਗਾਲੀ ਆਏ ਪੰਡੋਲੇ ਸਰਦਾਰ ਸੁੱਖ ਮੰਦਾ ਆਖੀਏ ਜਿੱਥੇ ਮੇਰਾ ਯਾਰ ਦੋਹੀ ਪੰਡੂ ਵਜੇ ਪੰਡ

0: ਸਿੱਖ ਮਨ ਵਧਾਈਆਂ ਜਿਨ੍ਹਾਂ ਮੇਰਾ ਸਤਿਗੁਰ ਦਿੱਤਾ ਰਾਮ ਰਾਜੀ ਕਰ ਕਰ ਸੁਣਾ ਰੇ ਹਰ ਨਾਮ ਕੀ ਸੋ ਲਗੇ ਸਿੱਖ ਮਨ ਦਿੱਤਾ ਹਰ ਦਰਗਾਹ ਗੁਰਸਿੱਖ ਪਹਿਨਾਈਏ ਜਿੰਨਾ ਮੇਰਾ ਸਤਿਗੁਰ ਸਿੱਖਾ ਹਰ ਦਰਗਾਹ ਗੁਰਸਿੱਖ ਪਹਿਨਾਈਏ ਹੈ ਜਿੰਨ ਮੇਰਾ ਸਤਿਗੁਰ ਸਿੱਖਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਸਿੱਖਾ
1: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲੀਏ ਤਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਤੀਏ ਮੁਖ

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅਕਸਰ ਤੀਰਥ ਜੇ ਨਾਵਹਿ ਉਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਜਰਤੀ ਭਰੀ ਸੰਸਾਰ, ਇਨ ਨਿਹੋ ਲੱਗਾ ਰੱਬ ਖੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ ਧੀਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਵਾ ਤੇ ਉੱਪਰ ਖਰਚ ਮੰਗਾ ਜਾ।

मंदे मंदा हो आशिक ए

ਕੌੜੀ ਵਧੀਓ ਵੰਡਾ ਅਪਾ ਤੇਰਾ ਮਰਤਬਾ ਰੰਗ ਪਰੰਗ ਨੇ ਨਾ ਜਾਤ ਕਰਤਵਾ ਜੀ ਅੰਦਰ ਦੀਆਂ ਸੱਚ ਜਾਣਾ ਸਭ ਤੇਰੇ ਵਸ ਤੇਰਾ ਕਰ ਭਲਾ।

ਜਿਸ ਰਾਤ ਤੋਂ ਏਦਾਈ ਆਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਲੜ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬੁਲਿਹਾਰੀ। ਪ੍ਰਭ ਕੋ ਸਿਮਰਹਿ ਤੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਹੋ ਨਾ ਝੂਰੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਨਿਚਲੇ ਆਸਮੇ, ਪ੍ਰਭ ਕਾ ਸਿਮਰਨ ਕਮਲ ਬਿਰਾਸਮੀ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਨ ਸੀਜਨ ਜਿਨਕੋ ਬ੍ਰਹਮਿਆ, ਨਾਨਕ ਤਿੰਜਨ ਸਰਨੀ ਪਿਆ। ਹਾ ਸਿਮਰਨ ਕਰ ਭਗਤ ਪ੍ਰਗਟਾਏ, ਹਾ ਸਿਮਰਨ ਲਗ ਬੇਰੂਪ ਆਏ। ਹਾ ਸਿਮਰਨ ਭਏ ਸਿੱਧ ਜਤੀ ਦਾ।

0: ਨਾਨਕ ਕੇ ਪ੍ਰਭ ਸਾਸ ਅਸ਼ਟਪਦੀ
1: ਜਹ ਮਾਤ ਪਿਤਾ ਸਤਮੀਤ ਨ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ
0: ਜਹ ਮਹਾ ਭਯਾਨ ਦੂਤ ਜਮ ਦਲੈ ਤੈ ਕੇ ਉਲ ਨਾਮ ਸੰਗ ਤੇਰੇ ਚੱਲੈ
1: ਜਹ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਵਾਹੇ ਉਧਾਰੀ
0: ਅਨਖ ਪੁਨਹਿ ਚਰਨ ਕਟ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪਹੁ ਮਨ ਮੀਰੇ ਨਾਨਕ ਪਾਵਹੁ ਸੁਖ ਕਣੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲੱਖ ਕਰੋੜੀ ਬੰਦ ਨਾ ਪਰੈ ਹਰ ਕਾ ਨਾਮ

ਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਦਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੁਬਰਵ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ

ਨਾਨਕ ਨਿਭ ਹੀ ਨਾਲ ਅਸ਼ਟਪਦੀ ਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿੰਤੂ ਸਾਜ ਸਵਾਸ ਸਿਗਾਰਿਆ ਗਰਭ ਅਗਨ ਮਹਿ ਦਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਪਰ ਜੋਗਨ ਪੂਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਕੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲੈ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਕਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਿਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪੌਣ ਪਾਵ ਕੇ ਅਮਲਾ ਜੇ ਪ੍ਰਸਾਦ ਭੋਗਿਆ ਸਭ ਰਸਾ ਸਗਲ ਸਮਗਰੀ ਸੰਗ ਸਾਸ ਬਸਾ ਜੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ

ਸਦਾ ਸਦਾ ਇਹ ਫੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਸਤਨ ਤਿਆਗ ਕੋਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡ ਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਇ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪੋ ਤਾਰੈ ਹੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਸ ਅੰਤਰ ਮਲ ਮਾਇਆ ਛਿਪ ਸੁਨਾਹੇ ਕਛ ਕਰੈ ਛਿਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਹ ਪੈਲੋ ਬਸਵਾਨ ਅੰਤਰ ਅਗਨ ਬਾਹਰ ਤਨਸੁਆਗਲ ਪਾਤਰ ਕੈਸੇ ਤਰੈ ਅਥਾਹਾ ਜਾਂ ਕੈ ਅੰਤਰ ਬਸੈ ਬ੍ਰਵ ਆਪ ਨਾਨਕ ਦੇ ਜਨ ਸਹਿਜ ਸਮਾਤ

ਸਭ ਮੀਤਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਸੁਕ ਨਾਨਕ ਤਿਨ ਪਾਇਆ ਅਗਨਤ ਸ਼ਾਹੋ ਆਪਣੀ ਦੇ ਰਾਸ ਸਾਤ ਪੀਤ ਵਰਤੈ ਅਨੰਦ ਉਲਾਸ ਆਪਣੀਆਂ ਮਾਨ ਕਛ ਬਹੁਰ ਸਾਹੋ ਲਈ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀਤ ਆਪ ਹੀ ਖੂਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸਤ ਤਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਪਾਤ ਮਾਇਆ

ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਵੀਰਾ ਕਿਸੈ ਦੂਜ ਨਾਵਤ ਕਿਸੈ ਬੁਝਾਵਤ ਨੀਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਿਸੈ ਜਾਣੈ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਏ ਸ਼ਾਂਤ ਨੰਤਰ ਹੈ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਤਾਹੇ ਤੁਮ ਠਾਕੁਰ ਕੋ ਰਖ ਮਨ ਮਾਹੀ ਜੇ ਪ੍ਰਸਾਦ ਸੁਗੰਧਕ ਤਨ ਲਾਵੈ ਤਿਸਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜਿਹੀ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤ ਅਵਰ ਲੋਭਾਵੈ ਜਿਹ ਪ੍ਰਸਾਦ ਸੁਖ ਸਿਰ ਸੋਈ ਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।

ਸਭਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰ

ਧਨੀ ਸਲੋਕ ਗੁਰਧਾਰੇ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਨਿਤਿਆ ਨਾਹੀ ਰਸਨਾ ਪਸ ਮਨ ਮੈਂ ਪ੍ਰੀਤ ਨਿਰੰਜਨ ਦਸ ਪਰਤੇ ਰੂਪਨਾ ਪੇਖਿਆ ਨਿਤ ਸਾਧਕੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰੈਸ ਨਾਨਕ ਕੋਟ ਮਜੇ ਕੋ ਐਸਾ ਅਪਰਸ ਵੈਸਨੋ ਸੋਜਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਇਆ ਨੇ ਕਰਮ ਜਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ਾ ਕੇਵਲ ਭਗਤ ਕੀਰਤਨ ਸੰਗ

ਨਹੀਂ ਨਾਨਕ ਜੀਵੈ ਦੇਖ ਵਡਾਈ, ਇਸਕਾ ਬਲਨਾ ਹੀ ਇਤਿਹਾਸ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੁਨ ਜੀਓ, ਕਬਹੂ ਊਚ ਨੀਚ ਮਹਿ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਬਿਓਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਬੇਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋ ਸਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਪੇਖਾਰੀ ਨੀਚ ਕਾ ਸਾਜਾ, ਕਬਹੂ ਅਪਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ

ਹੋਏ, ਨਾਨਕ ਦੂਜਾ ਅਵਰ ਨਾ ਕੋਏ। ਸਭੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਜਿਉਂ ਜਲ

ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਸੋਸਾ ਜਿਉ ਸਾਸਤ ਬਿਨਾ ਮਿਟ ਸਕੀ ਲੋਸਾ ਸੰਤ ਕੇ ਦੁਖੀ ਕੀ ਜੜ ਕਿਸ ਨਾਹੀ ਆਪਣ ਬੀਜ ਆਪੇ ਹੀ ਕਾਹੀ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਰ ਲਾਏ ਜਨ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਪਾਪ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਟੁੱਟੈ ਅਕੇਲਾ ਜਿਉ ਬੁਆੜ ਤਿਲਕੇ ਤੁਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਤ ਨਿੰਦਕ ਕਾ ਧੁਰੀ ਪਿਆ ਨਾਨਕ ਜੋਤਿਸ ਪਾਵੈ ਸੋਈ ਸਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿ ਖਾਈਐ ਸੰਤ ਕਾ ਦੁਖੀ ਨਾਮ ਰਹਿਣਾ ਜੀਵ ਆਈਐ ਸੰਤ ਕੇ ਦੁਖੀ ਕੀ ਭੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰ ਨਹਾਰ ਸਦਾ ਸਦਾ ਤਿਸ ਕੋ ਨਮਸਕਾਰ ਸਭ ਕੀ ਉਸ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕੁਛ ਵਰਤਿਆ ਤਿਸਕਾ ਕੀਆ ਜੈਸਾ ਕਰੈ ਤੈਸੋ ਕੋ ਥੀਆ ਆਪਣਾ ਕੇਲ ਆਪ ਕਰ ਨਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਣਾ

ਕੇ ਪਸੰਤੈ ਸੰਗ ਚਾਲ, ਖਬਰ ਤਿਆਗ ਬਿਠਿਆ ਜੰਜਾਲ। ਧਨ ਧਨ ਕਹਿ ਸਭ ਕੋਇ, ਮੁਗ ਉਜਲ ਹਰ ਦਰਗਹਿ ਸੋਇ। ਇਹੋ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਂ ਕਹਿ ਸਦਬਲ।

ਪ੍ਰਗਟ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਕੋਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮਿਸਕ ਕਉ ਜੀ।

ਸਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇਜਨ ਜਾ ਕਰ ਰਹਿ ਪਰਵੇਸ਼, ਸਤ ਨਿਤ ਬੂਝੈ ਜੇ ਕੋਏ, ਨਾਮ ਜਪਤਾਂ ਕੀ ਗਤ ਹੋਏ, ਆਪ ਸਤ ਕੀਆ ਸਭ

ਚਰਨ ਸਤ ਸਤ ਪਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਬੁੱਝਣ ਹਾਰ ਕੋ ਸਤ

ਕਛਪਰਮ ਸੈਸ ਸਿਆਣ ਭਲਿਆ ਨਾ ਜਾਈਐ ਨਾਨਕ ਐਸਾ ਗੁਰਬਿਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਖਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨ ਆਹਾਨੇ ਮਨ ਸੰਤੋਹ ਆਤਮ ਪਤੀ ਆਨੇ ਪੂਰਾ ਗੁਰ ਅਖਯੋਜਾਂ ਕਾ ਮੰਤਰ ਅੰਮ੍ਰਿਤ ਦੇਸ਼ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ ਜਿਹ

ਸਾਰ ਸਭ ਕੀ ਦ੍ਰਿਸ਼ ਮਾਂ ਸੁਖ ਹੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇਜਨ ਤਿਵਦਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਸਚਾਉ ਸਾਧਕੈ ਸੰਗ ਪਰੇ ਸਰਨ ਅੰਤਰ ਤਿਆਗ ਅੰਤਰ ਪ੍ਰਗਾਸ ਆਨੰਦਿਨ ਲਿਓ ਲਾਗ ਬਡ ਭਾਗੀ ਜਪਿਆ।

ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੋਸ ਭ੍ਰਮ ਗਿਆ ਇਸ ਪੁੰਨੀ ਸ਼ਰਧਾ ਸਾ ਪੂਰੀ ਰਵ ਰਹਿਆ ਸਦ ਸੰਗ ਹਯੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।

ਕਾਂਡ ਹੈ, ਗੁਰਪੁਰੈ ਤਤ ਇਹ ਬੁਝਾਇਆ, ਸਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪਹੁ ਅਵਰਹਿ ਨਾਮ ਜਪਾਵਹੁ। ਭਗਤ ਭਾਇ ਕਰੀਐ ਸੰਸਾਰ, ਬਿਨ ਭਗਤੀ ਤਨ

ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਕ ਰਾਜ ਭੋ ਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਮੋਹ ਭੋਜਨ ਕਾਪਰ ਸੰਗੀਤ, ਤਸਨਾ ਨਿਪਤੀ ਹਰ ਹਰ ਨੀਤ। ਫਲੀ ਸੁਕਾਨੀ ਸੋਭਾ ਧਨਵੰਤ, ਹਿਰਦੈ ਬਸੈ ਪੂਰਨ ਗੁਰਮੰਤ।

ਆਪ ਜਹ ਅਚਲ ਅਸ਼ੇ ਦਾ ਭੇਦ ਸਮਾਇਆ ਊਹਾਂ ਕਿਸਹਿ ਵਿਆਪ ਸਮਾਇਆ ਆਪਸ ਕਉ ਆਪਹਿ ਆਦੇਸ਼ ਜੋ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਸ

ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਖਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਟ ਮਾਹੇ ਅਨਕ ਰੰਗ ਨਾ ਦ੍ਰਿਸ਼ਟਾਹੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸਕਾ ਬਿਸਰਾਮ ਸੁਨ ਸਮਾਦ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚੱਜ ਬਿਸਮਾਦ ਤਿਨ ਦੇਖਿਆ ਜਿਸ ਆਪ ਦੇਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਭਟਕਟ ਵਿਆਪ ਰਹਿਆ ਭਗਵੰਤ ਧਰਨ ਮਹਿ ਆਕਾਸ਼ ਪੈ ਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਭ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅ ਸੁਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪਾ ਡੋਲ ਨਾ ਕਬਹੂਨ ਡੋਲੈ

ਗੁਰ ਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿਨ ਮਹਿ ਇਹੋ ਬਿਸਾਸ। ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸੋ ਬਚਨ, ਸਭ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਸਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਉਣ ਹਾਰ ਪ੍ਰਭ ਜਾਣੈ। ਅੰਤਰ ਵਸੇ ਬਾਹਰ ਭੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਜਿਸ ਪ੍ਰਭ ਤੇ ਸਗਲੀ ਉਤਪਤ। ਜਿਸ ਭਾਵੈ ਤਾਂ ਕਰੇ ਵਿਸਤਾਰ, ਜਿਸ ਭਾਵੈ ਤਾਂ ਏਕੰਕਾਰ। ਅਣਕ ਕਲਾ ਲੱਕੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਣ ਨਿਕਟ ਕਵਣ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਜਨ ਆਪ ਬੁਝਾਏ। ਸਰਬਭੂਤ ਆਪ ਵਰਤਾਰਾ, ਸਰਬ ਨੈਨ ਆਪ ਪੇਖਣ ਹਾਰਾ। ਸਗਲ ਸਮੱਗਰੀ ਜਾਂ ਕਾ ਤਨਾ, ਆਪਣ ਜਸ ਆਪ ਹੀ ਸੁਣਾ। ਆਵਣ ਜਾਨਿਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸੌ

ਆਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਤਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਕਰੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਕੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਾਈ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਬਹੁ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ, ਗੋ

ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਹਾਰ ਆਵਤ ਰਹਿ ਲੋ ਕਹਿ ਨਿਸਤਾਰ ਸਫਲ ਜੀਵਨ ਸਫਲਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ, ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ।

ਕੇ ਸਕਿਆ। ਦੇਗ ਚਲਾਈ ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ। ਇਹਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ, ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ।

ਠੰਡੇ ਡੂੰਘੇ ਜੁਗੋ ਜੋ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੁਖਮਨੀ ਸਾਹਿਬ ਜੇ ਪਾਤ ਦੀ ਅਰਦਾਸ ਹੈ ਅੱਖਰਵਾਦ ਦਾ ਘਾਟਾ ਪੁਲਸਕ ਮਾਫ਼ ਕਰਨੀ ਸਰਬੱਤ ਦੇ ਕਾਜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰੂ ਜੀ ਦੀ ਸਮੁੱਚੀ ਪਾਵਨ ਬਾਣੀ ਵਿੱਚ ਤਿੰਨ ਵਿਸ਼ੇ, ਤਿੰਨ ਤਰ੍ਹਾਂ ਦੀ ਵਿਚਾਰ ਪ੍ਰਮੁੱਖ ਰੂਪ ਵਿੱਚ ਸਾਨੂੰ ਮਿਲਦੀ ਹੈ। ਪਹਿਲੀ ਵਿਚਾਰ ਉਹਨਾਂ ਲੋਕਾਂ ਦੀ ਹੈ ਜਿਹੜੇ ਸੱਚ ਤੋਂ ਵਿਛੜੇ ਹੋਏ ਨੇ। ਸੱਚ ਤੋਂ ਵਿਛੜੇ ਲੋਕ ਕਿਵੇਂ ਤੜਪ ਰਹੇ ਨੇ, ਸੱਚ ਤੋਂ ਵਿਛੜੇ ਲੋਕਾਂ ਦੀ ਜੀਵਨ ਕਹਾਣੀ। ਇੱਕ ਗੱਲ ਉਹਨਾਂ ਲੋਕਾਂ ਦੀ ਹੈ। ਦੂਜਾ ਵਿਸ਼ਾ ਪ੍ਰਧਾਨ ਹੈ ਜਿਹੜੇ ਲੋਕ ਸੱਚ ਪਾਉਣ ਦੀ ਤੜਪਦੇ ਨੇ, ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ। ਇੱਕ ਤੀਜੀ ਵਿਚਾਰ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸੱਚ ਪਾ ਲਿਆ, ਉਹਨਾਂ ਦੀ ਅਵਸਥਾ ਕੀ ਹੈ। ਆਪਾਂ ਇਹ ਤਿੰਨੇ ਵਿਸ਼ੇ ਇਹ ਮੁਬਾਰਕ ਸ਼ਬਦਾਂ ਵਿੱਚ ਦਰਸ਼ਨ ਕਰਦੇ ਆ ਰਹੇ ਹਾਂ। ਪਹਿਲੇ ਸ਼ਬਦ ਵਿੱਚ ਸੀ ਕਿ ਮੇਰੇ ਮਾਲਕ ਤੂੰ ਮੇਰੀ ਜਿੰਦ ਦਾ ਆਸਰਾ ਹੈ ਔਰ ਮੈਂ ਤੇਰੇ ਤੋਂ ਵਿਛੜ ਕੇ ਕਿਵੇਂ ਲੱਖਾਂ ਉਲਾਂਭੇ ਸਹਿ ਰਿਹਾ, ਮੈਂ ਆਪਣੀ ਜ਼ਿੰਦਗੀ ਕਿਵੇਂ ਦੁੱਖਾਂ ਵਿੱਚ ਕੱਟ ਰਿਹਾ। ਇਹ ਉਸ ਅਵਸਥਾ ਦਾ ਜ਼ਿਕਰ ਸੀ। ਫਿਰ ਇੱਕ ਤੀਜਾ ਜ਼ਿਕਰ ਆਇਆ ਸੀ ਵੀ ਮੈਂ ਹੁਣ ਤੈਨੂੰ ਮਿਲ ਕੇ ਆਉਣੀ ਰਿਹਾ। ਉਹ ਵਿਛੋੜੇ ਦੀ ਤੜਫ ਦਾ ਜ਼ਿਕਰ ਸੀ। ਮੇਰੇ ਔਗਣ ਇੰਨੇ ਨੇ, ਮੇਰੇ ਅੰਦਰ ਭਰਮ ਇੰਨੇ ਨੇ, ਮੇਰਾ ਆਪਣਾ ਆਪਾ ਹੀ ਇੰਨਾ ਗੰਦਾ ਹੈ, ਮੇਰਾ ਆਪਣਾ ਆਪਾ ਹੀ ਇੰਨਾ ਵਿਗਾੜਿਆ ਹੋਇਆ ਹੈ। ਮੈਂ ਤੇਰੇ ਡਰ ਤੇ ਆ ਨਹੀਂ ਸਕਦਾ, ਮੈਂ ਤੇਰੇ ਡਰ ਤੇ ਤੈਨੂੰ ਮਿਲ ਨਹੀਂ ਸਕਦਾ। ਜਾਂ ਦੂਜੇ ਸ਼ਬਦਾਂ ਵਿੱਚ ਕਹਿ ਦਿਆਂ, ਮੈਂ ਆਪਣੇ ਗਿਰਦੇ ਦੀ ਦੁਨੀਆ ਵਿੱਚ ਇਤਨਾ ਕੁ ਗੰਦ ਭਰ ਲਿਆ ਜਿਹਦੇ ਵਿੱਚੋਂ ਮੈਨੂੰ ਰੱਬ ਲੱਭਣਾ ਔਖਾ ਹੋ ਗਿਆ। ਅੱਜ ਇੱਕ ਤੀਜੀ ਵਿਚਾਰ ਸਤਿਗੁਰ ਜੀ ਨੇ ਹੁਣ ਸਾਨੂੰ ਤੀਜੀ ਵਿਚਾਰ ਬਖਸ਼ਿਸ਼ ਕੀਤੀ ਹੈ ਵੀ ਜਿਹੜੇ ਲੋਕ ਸੱਚ ਤੋਂ ਵਿਛੜੇ ਫਿਰ ਸੱਚ ਲਈ ਤੜਫੇ, ਫਿਰ ਉਹਨਾਂ ਨੂੰ ਸੱਚ ਦੀ ਪ੍ਰਾਪਤੀ ਵੀ ਹੋਈ ਹੈ। ਕਿਉਂਕਿ ਧਰਮ ਦੀ ਦੁਨੀਆ ਨਿਰਾਸ਼ ਨਹੀਂ ਕਰਦੀ, ਆਸਾ ਬੰਤੀ ਲੈ ਕੇ ਤੁਰੀਏ ਤੇ ਨਿਰਾਸ਼ ਨਹੀਂ ਕਰਦੀ ਤੇ ਸਾਨੂੰ ਦਾਤ ਵੀ ਦਿੰਦੀ ਹੈ। ਮਾਲਕ ਨੇ ਕਿਰਪਾ ਕੀਤੀ, ਕਹਿਣ ਲੱਗੇ ਮਨੁੱਖ ਦੀ ਪ੍ਰਾਪਤੀ ਕੀ ਹੈ, ਜਿਹੜਾ ਇਸ ਧਰਮ ਦੇ ਰਾਹ ਤੇ ਤੁਰਿਆ ਉਹ ਕਿਸ ਮੰਜ਼ਿਲ ਤੇ ਪਹੁੰਚਿਆ, ਜਿਹਨੇ ਇਸ ਨਾਮ ਦਾ ਸਹਾਰਾ ਲਿਆ ਉਹਦੀ ਅੱਜ ਅਵਸਥਾ ਕੀ ਹੈ, ਉਹਨੂੰ ਪ੍ਰਾਪਤੀ ਕੀ ਹੋਈ, ਉਹਨੂੰ ਮਿਲਿਆ ਕੀ। ਅੱਜ ਦੇ ਮੁਬਾਰਕ ਸ਼ਬਦ ਵਿੱਚ ਇਸ ਗੱਲ ਦਾ ਜ਼ਿਕਰ ਹੈ। ਮੈਂ ਪਲਕੀ ਨਾਲ ਨਾਲ ਲੈ ਕੇ ਚੱਲਾਂ ਕਿਉਂਕਿ ਅੱਜ ਕਈ ਕੁਝ ਸਤਿਗੁਰੂ ਜੀ ਸਾਨੂੰ ਦਰਸ਼ਨ ਕਰਵਾਉਣਗੇ। ਗੁਰੂ ਕਿਰਪਾ ਕਰੇ ਸਾਨੂੰ ਸਮਝ ਲੱਗ ਜਾਏ। ਅੰਮ੍ਰਿਤ ਬਚਨ ਹੈ ਰੱਬ ਦੀ ਬਾਣੀ ਦਾ, ਸੰਤਨ ਕੇ ਪ੍ਰਸਾਦ ਹਰ ਹਰ ਪਾਇਆ ਰਾਮ। ਸੰਤਨ ਸ਼ਬਦ ਜਿਹੜੀ ਸਾਡੇ ਜੀਵਨ ਦੀ ਮੈਲ ਹੈ ਨਾ, ਇਸ ਗੱਲ ਵਿੱਚ ਕੋਈ ਦੋ ਰਾਮਾ ਨਹੀਂ ਕਿ ਉਹ ਕੇਵਲ ਸੰਗਤ ਵਿੱਚ ਆ ਕੇ ਧੋਤੀ ਜਾਂਦੀ ਹੈ। ਇੱਕ ਗੁਰਵਾਕ ਪੜ੍ਹ ਦਿਓ ਕਈ ਵਾਰੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ, ਸਭ ਕੁਸ਼ਲ ਖੇਲ ਪ੍ਰਭ ਧਾਰੇ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਹੁਣ ਅਗਲੀ ਪੰਕਤੀ ਬੜੀ ਪਿਆਰੀ ਹੈ, ਸਾਧ ਸੰਗ ਮਨ ਲਾਠੀ, ਮੈਲ ਲੱਥ ਜਾਏ ਤੇ ਮੁੜ ਕੀ ਹੁੰਦਾ, ਜਿੱਥੇ ਵੀ ਕਿਤੇ ਮੈਲ ਲੱਗੀ ਹੋਵੇ ਤੇ ਉੱਥੋਂ ਮੈਲ ਲੱਥ ਜਾਏ। ਉਹਦੀ ਖੂਬੀ ਇਹ ਹੈ ਵੀ ਉਹ ਪਿਛੋਕੜ ਦਾ ਚੇਤਾ ਕਰਵਾ ਦਿੰਦੀ ਹੈ, ਪਿਛੋਕੜ ਦੀ ਜਾਂਚ ਕਰਵਾ ਦਿੰਦੀ ਹੈ, ਪਿਛੋਕੜ ਦਾ ਮਿਲਾਪ ਕਰਵਾ ਦਿੰਦੀ ਹੈ। ਹੁਣ ਮੇਰੇ ਅੰਦਰ ਕੀ ਸੀ, ਮਨ ਤੇ ਮੇਰਾ ਰੱਬ ਦਾ ਰੂਪ ਸੀ, ਪਰ ਮੈਨੂੰ ਕਿਉਂ ਨਹੀਂ ਸੀ ਪਤਾ ਲੱਗ ਰਿਹਾ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ, ਮੈਂ ਅੰਦਰ ਇੰਨਾ ਗੰਦ ਭਰ ਲਿਆ ਸੀ, ਮੈਨੂੰ ਮਨ ਦੀ ਪਛਾਣ ਨਹੀਂ ਸੀ। ਹੁਣ ਮੈਂ ਆ ਗਿਆ ਸੰਗਤ ਵਿੱਚ, ਸੰਗਤ ਵਿੱਚ ਆ ਕੇ ਕੀ ਹੋਇਆ, ਸਾਧ ਸੰਗ ਮਨ ਲਾਥੀ ਪਾਰ ਬ੍ਰਹਮ ਭਇਓ ਸਾਥੀ। ਮੈਨੂੰ ਤਾਂ ਪਤਾ ਹੋਣ ਲੱਗਿਆ ਵੀ ਰੱਬ ਤੇ ਮੇਰੇ ਹਿਰਦੇ ਦੀ ਦੁਨੀਆ ਵਿੱਚ ਹੀ ਵੱਸਦਾ ਸੀ, ਮੈਂ ਐਵੇਂ ਕਮਲਾ ਬਾਹਰ ਭਟਕਦਾ ਰਿਹਾ। ਜਦੋਂ ਮੈਂ ਸੰਗਤ ਵਿੱਚ ਆ ਕੇ ਆਪਣੇ ਮਨ ਦੀ ਮੈਲ ਉਤਾਰ ਲਈ ਤੇ ਮੈਨੂੰ ਮਨ ਦੇ ਮੰਦਰ ਵਿੱਚੋਂ ਮੇਰਾ ਰੱਬ ਲੱਭ ਗਿਆ, ਮਨ ਦੇ ਮੰਦਰ ਵਿੱਚੋਂ ਮੇਰਾ ਪਰਮੇਸ਼ਰ ਲੱਭ ਗਿਆ। ਮੈਨੂੰ ਉਹਦੀ ਜਾਂਚ ਨਹੀਂ ਸੀ, ਮੈਨੂੰ ਉਹਦਾ ਪਤਾ ਨਹੀਂ ਸੀ। ਸੰਗਤ ਵਿੱਚ ਆ ਕੇ ਸਾਰਾ ਕੁਝ ਪ੍ਰਭਾਵ ਪੈਣਾ, ਸੰਗਤ ਵਿੱਚ ਆ ਕੇ ਮੇਰੇ ਜੀਵਨ ਦੀ ਮੈਲ ਧੋਤੀ ਜਾਣੀ ਹੈ। ਔਰ ਸੰਗਤ ਇਤਨੀ ਜ਼ਰੂਰੀ ਹੈ, ਇਤਨੀ ਜ਼ਰੂਰੀ ਹੈ। ਮਾਲਕ ਨੇ ਕਿਰਪਾ ਕੀਤੀ, ਦੇਖੋ ਇੱਕ ਬਚਨ ਹੋਰ ਤੁਹਾਡੇ ਨਾਲ ਸਾਂਝਾ ਕਰਾਂ। ਬਾਰਾਂ ਮਾਹ ਦੀ ਬਾਣੀ ਪੜ੍ਹਦੇ ਹੋ, ਬਾਰਾਂ ਮਾਹ ਦੀ ਬਾਣੀ ਇੱਕ ਸੰਪੂਰਨ ਜੀਵਨ ਜਾਂਚ ਹੈ ਸਾਡੀ ਜ਼ਿੰਦਗੀ ਦੀ, ਵੀ ਸਮੇਂ ਜ਼ਿੰਦਗੀ ਦਾ ਸਮਾਂ ਕਿਵੇਂ ਸਫਲ ਕਰਨਾ ਹੈ। ਉਹਦੇ ਪਹਿਲੇ ਸ਼ਬਦ ਤੋਂ ਸ਼ੁਰੂਆਤ ਕਰੀਏ, ਅੰਮ੍ਰਿਤ ਬਚਨ ਪੜ੍ਹਦੇ ਹੋ, ਸ਼ੁਰੂਆਤ ਹੁੰਦੀ ਹੈ ਚੇਤ ਸ਼ਬਦ ਤੋਂ ਜਾਂ ਚੇਤਰ ਦੇ ਮਹੀਨੇ ਤੋਂ। ਅੰਮ੍ਰਿਤ ਬਚਨ ਹੈ ਸਤਿਗੁਰੂ ਜੀ ਦੀ ਬਾਣੀ ਦਾ, ਚੇਤ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਭਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਕਹਿੰਦੇ ਸੰਗਤ ਵਿੱਚ ਆ, ਸੰਤ ਜਨਾ ਮਿਲ ਪਾਈਏ, ਗੁਰਮੁਖਾਂ ਦੀ ਸੰਗਤ ਵਿੱਚ ਆ, ਤੇਰੀ ਜ਼ਬਾਨ ਨੂੰ ਰੱਬ ਦੀਆਂ ਗੱਲਾਂ ਕਰਨ ਦੀ ਆਦਤ ਪੈ ਜਾਏਗੀ। ਮਨੁੱਖ ਉਹੀਓ ਕੁਝ ਬੋਲਦਾ ਨਾ ਜੋ ਕੁਝ ਸੁਣਦਾ, ਮਨੁੱਖ ਉਹੀਓ ਕੁਝ ਬੋਲਦਾ ਜਿਹਨਾਂ ਲੋਕਾਂ ਕੋਲ ਰਹਿੰਦਾ। ਤੁਸੀਂ ਕਦੇ ਦੇਖਿਓ, ਕਿਤੇ ਵਕਤ ਸੀ ਸਾਡੇ ਲੋਕਾਂ ਨੂੰ ਬੜਾ ਸ਼ੌਕ ਸੀ ਵੀ ਮੇਰਾ ਬੱਚਾ ਇੰਗਲਿਸ਼ ਸਿੱਖ ਜਾਏ, ਤੇ ਅੱਜ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੇਖੀਦਾ ਹੈਰਾਨ ਹੋ ਜਾਈਦਾ। ਉਹਨਾਂ ਨੂੰ ਹੱਦ ਦਰਜੇ ਦਾ ਫਿਕਰ ਪਿਆ ਵੀ ਮੇਰਾ ਬੱਚਾ ਪੰਜਾਬੀ ਸਿੱਖ ਜਾਏ। ਕਿਉਂ? ਕਿਉਂਕਿ ਜਿਹੋ ਜਿਹੇ ਲੋਕਾਂ ਵਿੱਚ ਰਹਿੰਦੇ ਤੁਸੀਂ ਉਹੀ ਬੋਲੀ ਬੋਲਣ ਲੱਗ ਜਾਓਗੇ, ਭਲੇ ਲੋਕਾਂ ਵਿੱਚ ਰਹੋਗੇ ਤੇ ਭਲੀ ਬੋਲੀ ਬੋਲਣ ਲੱਗ ਜਾਓਗੇ, ਰੱਬ ਦੇ ਪਿਆਰਿਆਂ ਕੋਲ ਰਹੋਗੇ, ਰੱਬ ਦੀਆਂ ਗੱਲਾਂ ਕਰਨ ਲੱਗ ਜਾਓਗੇ, ਨਿਰੰਕਾਰ ਦੀਆਂ ਗੱਲਾਂ ਕਰਨ ਲੱਗ ਜਾਓਗੇ। ਜੇ ਮਾੜੇ ਲੋਕਾਂ ਕੋਲ ਰਹੋਗੇ ਤੇ ਮਾੜੀ ਬੋਲੀ ਆ ਜਾਏਗੀ। ਸ਼ਾਇਦ ਕਹਿੰਦੇ ਵੀ ਜੇ ਰੱਬੀ ਰਾਹ ਤੇ ਤੁਰਨਾ ਚਾਹੁੰਦੇ ਹੋ ਨਾ ਤਾਂ ਦੋ ਚੀਜ਼ਾਂ ਨਾਲ ਲੈ ਕੇ ਚੱਲਿਓ। ਉਹ ਕਿਹੜੀਆਂ? ਕਿ ਇੱਕ ਗੋਬਿੰਦ ਅਰਾਧੀ ਹੈ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ। ਅੱਗੇ ਜਾ ਕੇ ਹੁਣ ਇਸ ਬਾਰਾਂ ਮਾਹ ਦੀ ਬਾਣੀ ਦਾ ਆਖਰੀ ਸ਼ਬਦ ਹੈ ਜਿਹੜਾ ਆਪਾਂ ਅਖੀਰਲਾ ਸ਼ਬਦ ਪੜ੍ਹਨੇ ਹੈ, ਫਲ ਗੁਣ ਆਨੰਦੋ ਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ। ਕਹਿਣ ਲੱਗੇ ਉਹਨਾਂ ਗੁਰਮੁਖਾਂ ਦੀ ਸੰਗਤ ਦਾ ਸਦਕਾ ਮੈਨੂੰ ਇਹ ਪ੍ਰਾਪਤੀ ਹੋਈ, ਮੈਨੂੰ ਇਹ ਦਾਤ ਲੱਭੀ ਭਾਈ, ਮੈਨੂੰ ਮੇਰਾ ਮਾਲਕ ਮਿਲ ਗਿਆ, ਮੈਨੂੰ ਮੇਰਾ ਪਰਮੇਸ਼ਰ ਮਿਲ ਗਿਆ, ਮੈਨੂੰ ਮੇਰਾ ਨਿਰੰਕਾਰ ਮਿਲ ਗਿਆ। ਕੋਈ ਦੋ ਰਾਮਾ ਹੀ ਨਹੀਂ ਇਸ ਗੱਲ ਵਿੱਚ, ਹੋਰ ਸ਼ਬਦ। ਕਬੀਰ ਸਾਹਿਬ ਨੂੰ ਪੁੱਛੀਏ ਵੀ ਅੱਜ ਤੁਹਾਡਾ ਅਸੀਂ ਮੁਕਾਮ ਜਿਹੜਾ ਗੁਰਬਾਣੀ ਵਿੱਚ ਪੜ੍ਹਨੇ ਹੈ ਉਹ ਸਾਨੂੰ ਇਹ ਲੱਭਦਾ ਹੈ ਭਾਈ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕਾ ਪਛਾਣੀ। ਤੇ ਤੁਸੀਂ ਰਾਮ ਕਬੀਰਾ ਏਕ ਤੱਕ ਪਹੁੰਚੇ ਕਿਵੇਂ? ਆਖਰ ਕੋਈ ਤਾਂ ਰਸਤਾ ਹੋਵੇਗਾ ਨਾ, ਜਿਹੜੇ ਰਸਤੇ ਤੇ ਇੱਕ ਜਾਤ ਜੁਲਾਹਾ ਮੱਤ ਕਾ ਤੀਲ, ਇੱਕ ਉਹ ਲੋਕ ਇੱਕ ਉਹ ਪਰਮੇਸ਼ਰ ਦਾ ਪਿਆਰਾ ਸੱਚ ਦੀ ਗੱਲ ਕਰਨ ਵਾਲੇ, ਤੁਸੀਂ ਰੱਬ ਵਿੱਚ ਕਿਤਨੀ ਦੂਰ ਤੱਕ ਅਭੇਦ ਹੋ ਗਏ ਤੇ ਅਵਸਥਾ ਤੁਹਾਡੀ ਬਣੀ ਕਿਵੇਂ? ਕਬੀਰ ਸਾਹਿਬ ਦੇ ਮੂੰਹੋਂ ਹੀ ਪੁੱਛੀਏ, ਉਹਨਾਂ ਦੀ ਜ਼ਬਾਨੋਂ ਪੁੱਛੀਏ। ਉਹ ਕਹਿੰਦੇ ਸੱਜਣਾ, ਫਿਰ ਮੇਰੀ ਇੱਕ ਗੱਲ ਪੱਲੇ ਬਣੀ, ਜੇ ਤੂੰ ਜੀਵਨ ਦੀ ਤਰੱਕੀ ਕਰਨਾ ਚਾਹੁੰਦਾ ਹੈ ਨਾ ਤਾਂ ਇੱਕ ਗੱਲ ਪੱਲੇ ਬਣੀ। ਉਹ ਕਿਹੜੀ? ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਕਹਿੰਦੇ ਸਲਤਾ ਗੰਗਾ ਕਹਿ ਸੰਗ ਸਲਤਾ ਡਿਗਰੀ, ਗੰਗਾ ਦੇ ਪਾਣੀ ਵਿੱਚ ਪੈ ਕੇ ਇੱਕ ਆਮ ਪਾਣੀ ਦੀ ਕੀਮਤ ਗੰਗਾ ਦੇ ਪਾਣੀ ਵਰਗੀ ਹੋ ਗਈ। ਗੰਗਾ ਕਹਿ ਸੰਗ ਸਲਤਾ ਡਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਵਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨਕਟੈ ਨਜਾਈ। ਚੰਦਨ ਕਹਿ ਸੰਗ ਤਰਵਰ ਵਿਗੜਿਓ, ਤਰਵਰ ਕਹਿੰਦੇ ਨੇ ਦਰਖਤ ਨੂੰ, ਕਹਿੰਦੇ ਚੰਦਨ ਦੇ ਨੇੜੇ ਰਹਿ ਕੇ ਇੱਕ ਆਮ ਦਰਖਤ ਵਿੱਚ ਤਬਦੀਲੀ ਆ ਗਈ। चंदन कै संग तरबर बिगड़े हो, सो तरबर चंदन उगे निबरे हो, पारस कै संग तांबा बिगड़े हो, सो तांबा कंचन उगे निबरे हो, बिगड़े हो। इस तरह मेरी जिंदगी के अंदर एक तब्दीली आ गई। संतन संग कबीरा बिगड़े हो, सो कबीर रामा उगे निबरे हो। कहें जिमें रब का रूप इवें होया है, जिमें एक चंदन के नेड़े दरख्त आम हो जाए तो वह चंदन का ही रूप बन जाता है। जिमें एक पारस नूं छू के तांबा सोने का रूप बन जाता है। जिमें एक आम पानी गंगा के पानी विच पै के गंगा का रूप ही हो जाता है। इस तरह मैं गुरमुखों की संगत विच बैठ के रब दीआं गल्लां करदिआं मैं रब का ही रूप हो गया। भगत धन्ना जी नूं पुछ लईए, वह भी बड़ी प्यारी विचार दसणगे। बल्कि गुरु अर्जन पातशाह का वचन मैं तुहाडे नाल साझा करा उहदी बजाए। गुरु अर्जन साहिब सच्चे पातशाह आखदे कहिंदे, दुनियादारों तुसीं ते उह कहानियां हाले तक भी नहीं छड्डियां भई भगत धन्ना जी ने पत्थर पूज के रब पाया, पर कहिंदे तुहानूं मैं दस रहा रब मिलिया किवें सी उहनां नूं, उन्होंने परमेश्वर की प्राप्ति किमें हुई थी। तुम भावें कथा कहानियां ले फिरो पर गुरु अर्जन पातशाह के अमृत बोलों के पिछ लभीए कि भगत धन्ना जी ने रब न किमें पाया से। वो बचन आखते हैं, गोबिंद गोबिंद गोबिंद संग नाम दियोमल लीना, आठ दम को छिपरो होयो लखीना, बुन्ना तन्ना त्याग त्रीत चंद कबीरा, नीच कुला जुलाहरा पयो गुणी गहीरा, रविदास कवंता तोरनी तिन त्यागी माया, प्रगट होया साथ संग हर दर्शन पाया, सैन लाई पुतकारिया ओ करकर सुनिया, हिरदय वसिया पार ब्रह्म भगतै मैं गणिया, के बिच सुन कै जा करो उठ भगती लागा, मिले पर तक गुसाइया धन्ना वडभागा। और सानू गुरु के बचना से एतबार होना चाहिए ना कि वह किमें संगत करके एक दूजे के अपने जीवन में उच्चा चुक गए, कितने तक पहुँच गए ने। जे मैं संगत करा तो यह किमें हो सकता है मेरे जीवन में वो तब्दीली ना आवे, यकीन आएगी। कुछ एक बचन होर तुहाडे नाल सांझे करा। सतगुरु गुरु नानक साहब महाराज जी ने सिद्धा ने एक सवाल किया, सिद्ध पुछण लगे, सिर पुछण सुन नानका तो जग न क्या करामात दिखाई, किछ दिखा दे असानू तो ढिल अवेही लाई। बाबा बोले नाथ जी असा वेखण जोगी वस्त ना काई। हुण आ पंक्ति वल ख्याल करियो, गुर संगत बाणी बिना दूजी ओट नहीं है राई। जे मेरे सतगुरु ने संगत नूं जिंदगी का अंग बनाया और उहदे उत्ते माण कीता है, संगत का ओट आसरा लिया, फिर यह किवें हो सकता आपां संगत छड्ड दईए। संगत तो करनी चाहीदी है, यकीनन करनी चाहीदी है। अज हुण थोड़ा जिहा पिछोकड़ होर बोलना चाहुंदा, पर साडी गलती की होई, साडे कोल गलती ही होई भई गुरु ने जदों भी किसी संत की गल की सी ना उदों उन्हें बिरती की गल की सी। देखो मैं बिल्कुल किसी की कोई गल नहीं करना चाहता, मैं थोड़े सामने कुछ गल्लां रखनियां चाहुंदा, तुसीं खुद फैसला करियो। मेरे ते किसी के कहने से बिल्कुल कोई यकीन ना करियो, बिल्कुल कोई यकीन ना करियो, तुसीं खुद फैसला करियो कि मैं किहदी गल करा। मैं ये यकीनन मनदा भी बाबे सानू मनने चाहिए ने, यकीनन मनने चाहिए ने, हर हालत में मनने चाहिए ने। पर सवाल खड़ा है कि गुरु साहब ने सानू बाबे नहीं दिते। देखो हुण एक बाबा बाबा बुढ़ा है तो मनो, यकीनन मनो, रज रज के मनो, बाबे बुढ़े नू मनो। बाबे ने बाबा अजीत सिंह जी, बाबा जुझार सिंह जी, बाबा जोरावर सिंह जी, बाबा फतेह सिंह जी मनो, क्यों ना मनो, यकीनन मनो, मनने चाहिए ने। बाबा दीप सिंह है, कौन कहना ना मनो, अपनी जिंद तली से रख के, अपनी जान तली से रख के धर्म के लिए पूरने पाने वाले बाबा दीप सिंह कोई नास्तिक बंदा होएगा जेड़ा तेनू बाबा ना मने, कोई कठोर दृष्टि का होगा जेड़ा तेनू बाबा ना मने। मनो यकीनन मनो बाबे। बाबा बंदा सिंह बहादुर, कौन कहना ये शक है, कौन कहना ये कोई दो रामा ने सारे प्रवान ने, कोई कह सकता है مشنری کہہ سکتے ہیں بھی سانوں بابا بندہ سنگھ بہادر پروانی، ٹکسالی کہہ سکتے ہیں سانوں بابا بندہ سنگھ بہادر پروانی، کوئی کہہ سکتا ہے اکھنڈ کیرتنی جتھے وچوں کسے ہور جتھے بندی وچوں کوئی کہہ سکتا ہے سانوں بابا دیپ سنگھ پروانی؟ ساری پروان نے، پروان نے منو، یقیناً منو، انہاں بابیاں نوں مننا بھی چاہیے جنہاں بابیاں نے سانوں سچ دا راہ دکھایا ہے۔ وہ من جی سنگت کرنی ہے نا تو انہاں لوکاں دی کر تے گرو دے چنے ہوئے نے۔ ساری غلطی کی ہوندی ہے؟ اسی کسے دا پہراوا ویکھ لینے ہیں، اسی کسی کا پہراوا ویکھ لینے ہیں۔ گرو جی جدوں بھی گل کرتے ہیں وہ برتی کی گل کرتے ہیں۔ تھوڑا جا خیال میں پھر تھوڑے سنمکھ رکھا، میں کچھ نہیں کہنا چاہتا، تھی خود فیصلہ کرو۔ بار بار بینتی کر میرے کہنے سے یقین نہ کرو۔ جڑے لوگ گربانی کی تھان سے دھارنا پڑھتے ہیں، گربانی نو توڑ مروڑتے ہیں، تھی دسو جڑے لوگ گرو کا گرپرب مناؤ کی بجائے کسی شہید سنگھ کا جنم دن منا یا وہی برسی مناؤ کی بجائے وہ دن منا کی بجائے جڑے اپنے ہی چگردے کی گل منا دسو۔ اگلی گل، جڑے لوگ لوگوں جھوٹا لارا لاؤ رہے بھی تھوڑی کھ تو پیدا ہونے والا بچہ وہ لڑکا ہوئے گا، جے نہیں لڑکا ہوں تو مینو دسو، میں تھوڑی ارداس کراں گا۔ جڑے لوگ اج لوگوں مجبور کرتے ہیں بھی دھی کا قتل تو اپنی ماں کی کھ میں کر دیں، جڑے لوگ تیاں کا قتل ماں کی کھ میں کروا نے، تھی دسو۔ میں نہیں کہنا چاہتا، تھی فیصلہ کرو۔ جڑے لوگ اکال تخت صاحب کی مریادا تو باغی نے، جڑے لوگ اکال تخت صاحب کی مریادا تو باغی نے، دیکھو گردوارے پاویں دلی کمیٹی کول نے، گردوارے پاویں شرومی کمیٹی کول نے، گردوارے پاویں کسی لوکل کمیٹی کول نے، انہوں گردوارے میں اکال تخت صاحب کی مریادا لاگو کرنی کوئی اوکھی نہیں لگتی، کوئی اوکھی نہیں لگتی۔ جڑے لوگ مریادا نہیں لاگو ہوتے رہے وہ قوم نے، یہ تھی سوچو۔ جڑے لوگ مول منتر کا سروپ بگاڑ دین وہ قوم نے، یہ تھی سوچو۔ جڑے گرو گرنتھ صاحب کے برابر ہور گرنتوں ترجیح دے دیں، ہر ایک گرنتھ نال اج گرو شبد لگ گیا۔ تھی کدے بہت پرانے شبدوں والے دیکھو، جڑے پنچ پرکاش نے، جو پنچ پرکاش نے سارے کو ایک پراچین پنچ پرکاش یا ایک پنچ پرکاش، جڑا پراچین پنت پرکاش ہے وہ تھی پرانے کسی ایڈیشن دیکھو کسی ویلے، وہ صرف پراتن پراچین پنت پرکاش لکھا ہوا ہے، لیکن اجوکے سمے کے اندر شری گرو پنت پرکاش شبد آ رہے ہیں۔ گرو شبد کیول کوئی گرنتھ نہ لگ سکتا ہے، باقی کسی نہ نہیں لگ سکتا۔ جڑے لوگ اج گرو گرنتھ صاحب کے برابر ہورا گرنتھوں میں گرو لا دیں یہ ہوں کون نے، تھی سوچو۔ جہاں لوگوں کے ڈیریاں کے اتنے مڑ کے انہوں نے چڑھائی کر جان تو بعد گولیاں چلتی نے تو کون نے، یہ تھی سوچو۔ جہے لوگ اتہاس دیا گٹھاواں بگاڑ کے توڑ کے انگنت طریقے غلط طریقے پیش کرتے ہیں وہ لوگ کون نے، یہ تھی سوچو۔ میں نکی جی دو درستان ہو دے دیا، میرا مطلب یہ نہیں بھی جی کوئی چوکیدار آ کے ہوکا دینا بھی تھی جاگو تو تھی چوکیدار کی گل پہ جاؤ، چوکیدار کی گل پہن کی لوڑ نہیں ہوتی۔ جی کوئی چوکیدار اٹھ کے ہوکا دینا تھی اس چور کو پچھاڑو، جہے لوگ ساڈا سامان چوری کر رہے ہیں۔ صرف چھوٹی دو دھارنا دینا چاہنا، تھی کدے وقت ملیا دھیان دیکھو جی، ایک حکم نامہ، صرف دھارنا دن لگا ایک حکم نامہ گرو کلگی دھرتی جوڑیا جاتا، پٹنہ صاحب کی دھرتی سے پیا ہے۔ جے کسی تھی دانی اک نال پڑھو اس حکمنامے نو، بھاویں کہ سمپادت کرن والے نے انہوں پچھوں کٹ بھی دتا ہویا ہے، پر اول اصلی حکمنامے دا ارتھ پڑھو تسی، وہ کلگی دھر پتا دے نام نال جوڑیا جاتا ہے اور وہ لکھا ہویا ہے کہ سربت سنگت پٹنے کی گرو گرو جپے گرو رکھیا کرے گا، سرب سنگت سے حکم ہے حکے وہ سکی کا ورثہ ہے، سو حکے طرح طرح کے رنگاں کے سنگت جی کتاب دی بھیجنا، اور چلم شیشوں والی چلم جڑی چلم لوکی تمباکو پینے دی برت دے کی، گرو گوبند سنگھ اپنی سنگت نو یہ کہہ سکتے ہیں بھی تسی مینوں حکے بھیجیو سنگت لئی، اور اج بھی حکمنامہ پیا ہے۔ جی تسی نہیں جاگو گے تو ورثہ کنا بگڑنا ہے. وہ اج بھی فلموں کے بارے میں اج بھی حکم نامہ پیا وہ 1826 تقریر سے دس بےنتی کرنی چاہتا ہے بھی صرف جاگو جہے لوگ دھرم کا نام لے کے ایک پل میں تھوڑا ہور لے لاں پھر میں اسے شبد بل چلنا چاہتا. میں حیران ہونا کئی بار یہو جہ شبد ورت لیں گے وہ بھوڑے پالے لوگوں کو پتا نہیں لگتا بچاروں. کئی بار اسی شبد ورت لیں بھائی یہ تو چپیاں نے جہی جن کوئی گہرائی چپی مار لینا انہوں کو لب لینا. میں حیران ہونا پھر تو اپنی اکلوں دیا گلا ہوئی نا نہیں منا تینوں بھلیکا ہے تینوں بھلیکا ہے جے وہ چاہے جے وہ چاہے وہ چبیاں مارنے کی نہیں دینا. کئی بار کنڈیاں سے بیٹھیا نو چھلا مار کے بخشاں دیاں اتنا مالا مال کر جانا نہ بھی چبی بجے وہ انہوں بھی بخشا کر دینا. سوچ کے دیکھو میں گل ہور پاسے نہیں لے کے جانی چاہتا. سوچ کے دیکھو سجن ٹھگ وہ چبی مارتا سی وہ کنارے سے بیٹھا ہے کوڈا رکھ چبی مارتا سی وہ کنارے سے بیٹھا ہے چجو جھوڑ چبیاں مارتا سی وہ کنارے سے بیٹھا ہے گرو کی بخش روپی چھل آئی کہ وہ مالا مال نہیں کر دوں. ابھی یہ کچھ ایک شبد یہو جہ چن لے نے بھائی چبی مار کے دیکھو جہاں کنارے کنارے پھرتا وہ کچھ نہیں ملتا. وہ بھلیا تو میرے گرو نو سیما بچ نہ بن جے میرا گرو چاہن لگ پیا نا وہ تو کنارے سے بیٹھے وہ مالا مال کر دے گا وہ چبیاں کی محتاجگی نہیں ہے. دوجی ادھارن دین لگا سا آپ دوجے پسے تر پے 1990 تک کی گل ہے کوئی بہت ہی پرانی نہیں ہے. گرو ہر رائے شاہ سچے پاتشاہ کی پتری بی بی روپ کور انہیں تین چیزاں اپنے پتا نو بھیٹ کیتیاں سن. ایک رومال پرانے سمے تک کڑھائی سلائی کرنا ایک لڑکی کا شوق ہوں سی. انہوں نے ایک رومال کٹ کے ایک پکھی کٹ کے تے ایک اپنے ہاتھ کی لکھی ہوئی پوتھی گرو کی بانی دی تو انہیں تین چیزاں اپنے پتا سن گرو ہر رائے شاہ سچے پاتشاہ جی مہاراج نو بھیٹ کیتیاں سن. بی بی روپ کور جی نے حیرانی کی گل ہے وہ دو چیزاں اج بھی کیرتپور صاحب پہ نے دو چیزاں اج بھی کیرتپور صاحب پہ نے. اور 1990 دے وچ کچھ ایک ودوان پرش پنت کے دردی لوگ اتنے جا کے منتا کر لگے بھی گرو پیارے آ پوتھی سانو دے دیو کیونکہ یہ گربانی پکھوں سے مہانتا ہے ہی ہے اسے دہرائی نہیں جا سکتی پر یہ اتہاسک پکھوں بھی بہت بڑی مہانتا ہے. گرو کی بانی دیا بہت گلوں دیا گنجنا اس پوتھی میں ملا کے کھل سکتی ہیں تو پوتھی سانو دے دیو یقین کر کے جانے انہوں نے وعدہ کیا بھی اسی دے دیں گے. 1992 کے جب ودوان پوچھ مڑ کے گئے کہ پوتھی اج تک کتنے ہے سانو کوئی نہیں پتا لکھن زور لا لے سن کو تھی نہیں مل رہی نہ وہ ملنی ہے مڑ کے کیونکہ وہ کارن ہے جہیا یہو جہیا اتہاسک ستھانا نے یہو جہیا اتہاسک داتا نے وہ اسی خود ہی تباہ کرنے سے لگے ہوئے ہیں. میں صرف تھوڑے چرنوں میں بینتی کرنا چاہتا ہے بھی جب یہ شبد آتے ہیں نا ادو اپنی سوچ اجوکے لوگوں تک نہ روک لیا کرو ادو اپنی سوچ نو لے کے جایا کرو کبیر صاحب تک ادو اپنی سوچ نو لے کے جایا کرو بابے بڈھے تک ادو اپنی سوچ نو لے کے جایا کرو اس بابا دیپ سنگھ دے برابر اپنی سوچ نو لے کے جایا کرو بابا بندہ سنگھ بہادر دے کول انہاں دے کول چلیے جڑے اجوکے لوگ انہاں شبداں نو ورت کے سکھی دے ویڑے وچ تباہی مچا رہے نے انہاں تو سچیت ہوئیے سنگت کرو سنگت کرو پر گرو کی کرو. ایک نقطہ میں تہاڈے سامنے ہو رکھ دیا کئی باری گل اگے اگے چل پی مجھے معاف کرنا آپ مڑ گربانی کی گود وچ آنا ہے. سوال کھڑا ہے کہ سنگت وچ آن کا مطلب کی ہے. تسی کدے دیکھے ہو اج اسی سنگت وچ بیٹھے ہیں سارے آلے دوالے دیکھو چگردے چ کنے سنگت بیٹھی ہے اور کل بھی اسی بیٹھے سا تے کل بھی سنگت بیٹھی سی پر یاد کر کے دیکھو بھی کل میرے کول کول کون کون بیٹھا سی سانوں نہیں یاد رہے گا. اج بھی اسی بیٹھے اج بھی اٹھ کے چلے جانا حالانکہ حقیقت ہے اٹھ کے چلے جانا سانوں اج بھی یاد نہیں رہنا بھی سارے کول کون کون کون بیٹھا سی کیونکہ گرو سانوں کسی منک نہ نہیں جوڑ دے گرو جی سانوں کسی منک نہ نہیں جوڑ دے چنگے لوگ بھی ہو سکتے ہیں ماڑے لوگ بھی ہو سکتے ہیں پر جب سنگت میں آ جاتے ہیں تو ایک روپ ہو جاتے ہیں ਹੁਣ ਅੱਜ ਵੀ ਅਸੀਂ ਸੰਗਤ ਵਿੱਚ ਬੈਠੇ ਹਾਂ ਪਰ ਸਾਨੂੰ ਇੱਕ ਖਾਸ ਬੰਦੇ ਦਾ ਯਾਦ ਨਹੀਂ ਰਹਿਣਾ, ਉਹ ਚਲੇ ਜਾਣਾ, ਸਾਰਿਆਂ ਨੂੰ ਭੁੱਲ ਵਿਸਰ ਜਾਣਾ ਵੀ ਕੌਣ ਕੌਣ ਬੈਠਾ ਸੀ। ਕੱਲ੍ਹ ਵੀ ਆਵਾਂਗੇ, ਪਰਸੋਂ ਵੀ ਆਵਾਂਗੇ, ਪਰ ਇੱਕ ਬੰਦਾ ਖਾਸ ਨਹੀਂ ਯਾਦ ਰਹੇਗਾ। ਹੁਣ ਸੋਚ ਕੇ ਦੇਖੋ ਵੀ ਜਦੋਂ ਅਸੀਂ ਇੱਕ ਮਨੁੱਖ ਦੀ ਸੰਗਤ ਕੋਲ ਜਾਂਦੇ ਹਾਂ ਤੇ ਉਹਨੂੰ ਕਹਿੰਦੇ ਹਾਂ ਵੀ ਸੱਚ ਸੰਗਤ ਹੈ, ਫਿਰ ਉਹਦੀ ਸੋਚ ਵਿੱਚ ਕੰਮ ਕਰਦੇ ਹਾਂ ਨਾ, ਤਾਂ ਉੱਚੇ ਸਾਨੂੰ ਪਤਾ ਹੁੰਦਾ ਵੀ ਮੈਂ ਇਸ ਮਨੁੱਖ ਦੀ ਗੱਲ ਨੂੰ ਲੈ ਕੇ ਚੱਲਣਾ ਹੈ ਤੇ ਮੈਂ ਗੁਰੂ ਦੀ ਗੱਲ ਨੂੰ ਲੈ ਕੇ ਨਹੀਂ ਚੱਲਣਾ। ਦਾਸ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਹੈ, ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈ ਵੀ ਤੁਸੀਂ ਸੰਗਤ ਦਾ ਅਰਥ, ਸੰਤਾਂ ਦਾ ਅਰਥ, ਗੁਰਮੁਖਾਂ ਦਾ ਅਰਥ ਬਹੁਤਾ ਅਜੋਕੇ ਸਮੇਂ ਨਾਲ ਨਾ ਜੋੜ ਕੇ ਇਹਨੂੰ ਕੈਦ ਕਰ ਦਿਆ ਕਰੀਏ। ਮੈਂ ਗੱਲ ਤੇ ਸੰਤੁਸ਼ਟ ਨਹੀਂ ਚਾਹੁੰਦਾ ਸੀ ਪਰ ਗੱਲ ਮੈਨੂੰ ਹੋਰ ਯਾਦ ਆ ਗਈ, ਮੈਂ ਉਹ ਵੀ ਕਹਿ ਕੇ ਅੱਗੇ ਗੱਲ ਸੋਚਣੀ। ਇਸ ਗੱਲ ਵੱਲ ਹਮੇਸ਼ਾ ਖਿਆਲ ਰੱਖਿਆ ਕਰੀਏ ਆਪਣੇ ਜੀਵਨ ਅੰਦਰ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿੰਨੀਆਂ ਰਹਿਮਤਾਂ ਕੀਤੀਆਂ ਨੇ, ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ। ਜਿਹੜੇ ਪੰਜ ਪਿਆਰੇ ਨੇ, ਹਾਲਾਂਕਿ ਦੇਖੋ ਗੁਰੂ ਰੂਪ ਵਿੱਚ ਹੋ ਕੇ ਸਾਨੂੰ ਅੰਮ੍ਰਿਤ ਛਕਾਉਂਦੇ ਨੇ, ਪਰ ਆਪਾਂ ਕਿੰਨਾ ਸਮਾਂ ਉਹਨਾਂ ਦੇ ਕੋਲ ਰਹਿੰਦੇ ਹਾਂ, ਉਹਨਾਂ ਦੇ ਸਨਮੁੱਖ ਰਹਿੰਦੇ ਹਾਂ, ਉਹ ਵੀ ਸਾਨੂੰ ਮਿਹਰ ਭਰੀ ਨਜ਼ਰ ਨਾਲ ਤੱਕਦੇ ਨੇ ਕਿ ਆਪਾਂ ਵੀ ਉਹਨਾਂ ਦੇ ਦਰਸ਼ਨ ਕਰਨੇ। ਪਰ ਜਦੋਂ ਅਸੀਂ ਅੰਮ੍ਰਿਤ ਛਕ ਕੇ ਆ ਜਾਂਦੇ ਸਾਲ ਬਾਅਦ, ਜਿਹਨਾਂ ਨੇ ਵੀ ਅੰਮ੍ਰਿਤ ਛਕਿਆ ਹੋਇਆ, ਅੱਜ ਆਪਣੇ ਦਿਮਾਗ ਵਿੱਚ ਸੋਚੋ ਵੀ ਉਹ ਕਿਹੜੇ ਸਿੰਘ ਸਨ ਪੰਜਾਂ 'ਚ ਲੱਗੇ, ਸਾਨੂੰ ਨਹੀਂ ਪਤਾ, ਭੁੱਲ ਗਏ। ਕਿਉਂਕਿ ਗੁਰੂ ਨੇ ਬਿਉਂਤੀ ਇਹੋ ਜਿਹੀ ਬਣਾਈ ਸੀ ਵੀ ਸੰਗਤ ਵਿੱਚ ਤੇ ਆ, ਭਲੇ ਲੋਕਾਂ ਦੀ ਸੰਗਤ ਵਿੱਚ ਤੇ ਆ, ਪਰ ਇਹ ਗੱਲ ਚੇਤਾ ਰੱਖ ਵੀ ਮੈਂ ਉਹਨਾਂ ਲੋਕਾਂ ਦੀ ਸੰਗਤ ਵਿੱਚ ਆਵਾਂ ਜਿੱਥੇ ਇੱਕ ਮਨੁੱਖੀ ਤਸਵੀਰ ਮੇਰੀ ਸੋਚ ਵਿੱਚ ਨਾ ਫਿੱਟ ਹੋਵੇ, ਬਲਕਿ ਮੈਨੂੰ ਗੁਰੂ ਦੀ ਸੰਗਤ ਹੀ ਫਿੱਟ ਹੋਵੇ। ਮੈਂ ਜਦੋਂ ਵੀ ਕਦੇ ਜੁੜਾਂ, ਮੈਂ ਗੁਰੂ ਦੇ ਚਰਨਾਂ ਵਿੱਚ ਜੁੜਾਂ, ਮੈਂ ਕਿਸੇ ਇੱਕ ਮਨੁੱਖ ਤੋਂ ਪ੍ਰਭਾਵਿਤ ਨਾ ਹੋਵਾਂ। ਅੱਜ ਦਾ ਮੁਬਾਰਕ ਬਚਨ ਹੁਣ ਇਸ ਬਿਆਦੀ ਨਾਲ ਵਿਚਾਰਨ ਦੀ ਕੋਸ਼ਿਸ਼ ਕਰੀਏ। ਸੰਤਨ ਕੈ ਪ੍ਰਸਾਦ, ਸੰਤਨ ਸ਼ਬਦ ਬਹੁ ਵਚਨ ਹੈ। ਗੁਰਮੁਖਾਂ ਦੀ ਸੰਗਤ ਦੇ ਪ੍ਰਤਾਪ ਨਾਲ ਸਾਹਿਬ ਹਜੇ ਵੀ ਆਪਾਂ ਨੂੰ ਅੱਗੇ ਨਹੀਂ ਤੁਰਨ ਦਿੰਦੇ, ਖਿਆਲ ਕੋਈ ਹੋਰ ਤੁਰ ਜਾਂਦਾ, ਫਿਰ ਮਨ ਵਿੱਚ ਵਿਚਾਰ ਆਉਂਦੀ ਵੀ ਉਹ ਵੀ ਸਾਂਝਾ ਕਰਨਾ। ਗੁਰਬਾਣੀ ਵਿੱਚ, ਇਤਿਹਾਸ ਵਿੱਚ ਕਈ ਸ਼ਬਦ ਨੇ, ਕਈ ਸ਼ਬਦ ਨੇ। ਮਸੰਦ ਸ਼ਬਦ ਮੁੜ ਕੇ ਮਾੜਾ ਹੋ ਗਿਆ ਗੱਲ ਵੱਖਰੀ ਹੈ, ਪਰ ਇਹ ਥਾਪਿਆ ਹੋਇਆ ਤੇ ਗੁਰੂ ਦਾ ਸੀ ਨਾ, ਪਵਿੱਤਰ ਸ਼ਬਦ ਸੀ। ਮਨੁੱਖੀ ਕਮਜ਼ੋਰੀਆਂ ਹੋ ਸਕਦੀਆਂ ਨੇ ਕਿ ਪਵਿੱਤਰ ਸ਼ਬਦ ਸੀ ਮਸੰਦ, ਪਰ ਅੱਜ ਕੋਈ ਆਪਣੇ ਨਾਲ ਮਸੰਦ ਨਹੀਂ ਲਾਉਂਦਾ। ਭਾਈ ਸ਼ਬਦ ਗੁਰੂ ਦਾ ਦਿੱਤਾ ਹੋਇਆ ਹੈ, ਪਰ ਅੱਜ ਅਸੀਂ ਭਾਈ ਸ਼ਬਦ ਲਾ ਕੇ ਖੁਸ਼ ਨਹੀਂ। ਬਾਬਾ ਸ਼ਬਦ ਗੁਰੂ ਦਾ ਦਿੱਤਾ ਹੋਇਆ ਹੈ, ਬਾਬਾ ਵਿਕ ਦੇਖਿਆ ਸੰਸਾਰ, ਬਾਬਾ ਬੋਲਿਆ ਪਤ ਹੋਏ, ਬੇਅੰਤ ਇਹੋ ਜਿਹੇ ਸ਼ਬਦ ਨੇ। ਗੁਰਮੁਖ ਸ਼ਬਦ ਗੁਰੂ ਦਾ ਦਿੱਤਾ ਹੋਇਆ ਹੈ, ਭਗਤ ਸ਼ਬਦ ਗੁਰੂ ਦਾ ਦਿੱਤਾ ਹੋਇਆ ਹੈ। ਹਾਲਾਂਕਿ ਭਗਤ ਸ਼ਬਦ ਤੁਸੀਂ ਕਦੇ ਵਿਚਾਰੋ, ਜਿੰਨੀ ਵੀ ਭਗਤਾਂ ਦੀ ਬਾਣੀ ਲਿਖੀ ਉਹ ਦਿੱਤੇ, ਜਿਹੜੇ ਹੈਡਿੰਗ ਦਿੱਤੇ ਨੇ ਉਹ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਦਿੱਤੇ ਨੇ, ਬਾਣੀ ਭਗਤ ਕਬੀਰ ਜੀਓ ਕੀ। ਹੁਣ ਇਹ ਸ਼ਬਦ ਕਿੱਡਾ ਵੱਡਾ ਪਿਆਰਾ ਹੈ ਜਿਹੜਾ ਕਬੀਰ ਸਾਹਿਬ ਨੇ ਵਰਤਿਆ, ਪਰ ਤੁਸੀਂ ਹੈਰਾਨ ਹੋਵੋਗੇ ਨਾ ਅੱਜ ਕੋਈ ਆਪਣੇ ਨਾਂ ਨਾਲ ਭਗਤ ਲਾਉਂਦਾ, ਨਾ ਕੋਈ ਅੱਜ ਆਪਣੇ ਨਾਲ ਗੁਰਮੁਖ ਲਾਉਂਦਾ, ਨਾ ਕੋਈ ਬਹੁਤਾ ਖੁਸ਼ ਹੋ ਕੇ ਭਾਈ ਲਾਉਂਦਾ, ਨਾ ਕੋਈ ਆਪਣੇ ਸ਼ਬਦ ਨਾਲ ਮਸੰਦ ਲਾਉਂਦਾ। ਚਲੋ ਮਹੰਤ ਤੱਕ ਆਪਣੇ ਸਨ, ਉਹਨਾਂ ਦੀ ਗੱਲ ਆਪਾਂ ਨਹੀਂ ਕਰਦੇ, ਪਰ ਇਹ ਤਿੰਨੇ ਸ਼ਬਦ ਕਿਉਂ ਪ੍ਰਚਲਿਤ ਹੋਏ? ਇੱਕ ਬ੍ਰਹਮ ਗਿਆਨੀ, ਇੱਕ ਸੰਤ, ਇੱਕ ਸਾਧ, ਇਹ ਤਿੰਨੇ ਸ਼ਬਦ ਕਿਉਂ ਲਾਉਂਦੇ ਨੇ? ਭਗਤ ਕੋਈ ਕਿਉਂ ਨਹੀਂ ਲਾਉਂਦਾ? ਭਾਈ ਕੋਈ ਕਿਉਂ ਨਹੀਂ ਲਾਉਂਦਾ? ਬਾਬਾ ਕੋਈ ਕਿਉਂ ਨਹੀਂ ਲਾਉਂਦਾ? ਉਹਦਾ ਕਾਰਨ ਹੈ, ਕਾਰਨ ਇਹ ਹੈ ਭਈ ਅਸੀਂ ਪੜ੍ਹਾਈ ਸੁਖਮਨੀ ਸਾਹਿਬ ਬਹੁਤ ਜ਼ਿਆਦਾ, ਜਿੰਨੀਆਂ ਵੀ ਸੁਸਾਇਟੀਆਂ ਨੇ ਸੁਖਮਨੀ ਸਾਹਿਬ ਦੇ ਨਾਂ 'ਤੇ ਅਸੀਂ ਪੜ੍ਹਾਈ

ਮੇਰਾ ਕੋਈ ਵਾਸਤਾ ਨਹੀਂ, ਮੇਰੇ ਤੇ ਗੁਰੂ ਨਾਲ ਵਾਸਤਾ ਹੈ। ਮੈਂ ਤੁਹਾਡੇ ਚਰਨਾਂ ਵਿੱਚ ਇੱਕੋ ਇੱਕ ਬੇਨਤੀ ਕਰਨਾ ਚਾਹੁੰਦਾ, ਗੁਰਮੁਖਾਂ ਦੀ ਸੰਗਤ ਵਿੱਚ ਆਵੋ, ਗੁਰੂ ਚਰਨਾਂ ਵਿੱਚ ਆਵੋ, ਚੰਗੇ ਲੋਕਾਂ ਕੋਲ ਬੈਠੋ, ਚੰਗੇ ਲੋਕਾਂ ਕੋਲੋਂ ਸਿੱਖੋ। ਪਰ ਜਿਹੜੇ ਲੋਕ ਸਿੱਖੀ ਦੀ ਤਬਾਹੀ ਕਰਦੇ ਨੇ ਉਹਨਾਂ ਤੋਂ ਵੀ ਸੁਚੇਤ ਰਹੋ, ਕਿਤੇ ਕੱਲ ਐਸਾ ਵਕਤ ਨਾ ਆਵੇ ਅਸੀਂ ਸਭ ਕੁਝ ਆਪਣਾ ਵਿਰਸਾ ਗੁਆ ਕੇ, ਮਰਿਆਦਾ ਗੁਆ ਕੇ, ਗੁਰਬਾਣੀ ਗੁਆ ਕੇ, ਸਾਰਾ ਕੁਝ ਗੁਆ ਕੇ ਕਿਤੇ ਐਸਾ ਨਾ ਹੋਵੇ ਆਉਣ ਵਾਲਾ ਵਕਤ ਸਾਡੇ ਮੂੰਹ ਤੇ ਚਪੇੜਾ ਮਾਰੇ, ਜਦੋਂ ਤੈਨੂੰ ਗੁਰੂ ਨੇ ਸੱਚ ਦੱਸਿਆ ਸੀ ਤੂੰ ਕਿਉਂ ਨੀ ਸੱਚ ਮੰਨਿਆ। ਅੰਮ੍ਰਿਤ ਬਚਨ ਸੰਤਨ ਤੇ ਪ੍ਰਸਾਦ ਹਰ ਹਰ ਪਾਇਆ ਰਾਮ। ਗੁਰੂ ਕੀ ਸੰਗਤ ਵਿੱਚ ਆ ਕੇ, ਸੰਗਤ ਬੜੀ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਇੱਥੋਂ ਤੱਕ ਬਚਨ ਆਖਦੇ ਨੇ, ਮੈਂ ਬੱਤੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲੈਂਦਾ ਭਾਲਕ ਹੈ। ਕਹਿੰਦੇ ਮੈਂ ਤੇ ਗੁਰਸਿੱਖਾਂ ਨੂੰ ਵਾਰ ਵਾਰ ਕਹਿੰਦੇ ਆਓ ਗੁਰੂ ਕੇ ਸਿੱਖੋ, ਆਪਾਂ ਸੰਗਤ ਕਰੀਏ, ਆਓ ਆਪਾਂ ਰੱਬ ਦੀਆਂ ਗੱਲਾਂ ਕਰੀਏ, ਆਓ ਆਪਾਂ ਰੱਬ ਦੇ ਪਿਆਰ ਦੀਆਂ ਬਾਤਾਂ ਪਾਈਏ। ਉਹ ਕਹਿੰਦੇ ਨੇ ਸੰਗਤ ਮਾੜੀ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਸੰਤਨ ਕੇ ਪ੍ਰਸਾਦ ਹਰ ਹਰ ਪਾਇਆ ਰਾਮ। ਆ ਹੁਣ ਇੱਕ ਸ਼ਬਦ ਮੈਂ ਹੋਰ ਬੇਨਤੀ ਕਰਦੀ ਹਾਂ। ਰਾਮ ਸ਼ਬਦ ਹੈ, ਕਈ ਥਾਵਾਂ ਤੇ ਇਹਦਾ ਬਿਲਕੁਲ ਹੀ ਨਿਰੀਖਣ ਕੀਤਾ ਹੁੰਦਾ ਹੈ, ਪਰ ਅਸੀਂ ਥੋੜ੍ਹੀ ਜਿਹੀ ਅੱਖ ਖੋਲ੍ਹ ਲਈਏ। ਹੁਣ ਇੱਥੇ ਪੰਕਤੀ ਆਈ ਹੈ ਹਰ ਹਰ ਪਾਇਆ ਰਾਮ। ਹੁਣ ਹਰੀ ਤੇ ਰਾਮ ਦੋਨਾਂ ਦੀ ਇੱਕ ਸ਼ਬਦ ਆਇਆ। ਹੁਣ ਇਸ ਰਾਮ ਦਾ ਅਰਥ ਤੁਸੀਂ ਵਕਤੀ ਸ੍ਰੀ ਰਾਮ ਚੰਦਰ ਜੀ ਨਹੀਂ ਕਰ ਸਕਦੇ। ਠੀਕ ਹੈ, ਮੁਬਾਰਕ ਉਹਨਾਂ ਦੀ, ਅਸੀਂ ਕਿਸੇ ਦੀ ਕੋਈ ਬਦਨਾਮੀ ਨਹੀਂ ਕਰਦੇ, ਉਹਨਾਂ ਲਈ ਉਹ ਮੁਬਾਰਕ। ਠੀਕ ਹੈ, ਆਪਣੇ ਨੂੰ ਭਗਵਾਨ ਮੰਨਣ, ਰਾਮ ਮੰਨਣ, ਕੋਈ ਵੱਡੀ ਗੱਲ ਨਹੀਂ। ਆ ਅਜੋਕੇ ਸਮੇਂ 'ਚ ਹੀ ਖਾਲਸੇ ਦੀ ਵਿਰਾਸਤ ਦਾ ਜਦੋਂ ਹੁਣ ਉਦਘਾਟਨ ਕੀਤਾ ਗਿਆ ਹੈ ਤੇ ਉੱਥੇ ਬਕਾਇਦਾ ਅਰਥ ਕੀਤੇ ਗਏ ਇਸ ਗੱਲ ਦੇ, ਉੱਥੇ ਬਕਾਇਦਾ ਅਰਥ ਕੀਤੇ ਗਏ ਇਸ ਗੱਲ ਦੇ। ਜਿਹਨਾਂ ਨੇ ਟੀਵੀ ਦੇਖਿਆ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਉੱਥੇ ਅਰਥ ਕੀਤੇ ਵੀ ਗੁਰੂ ਨਾਨਕ ਸਾਹਿਬ ਜੀ ਸੰਗ ਸਖਾ ਸਭ ਕੱਢ ਗਏ ਕਹੋ ਨਾਨਕੇ ਉਹ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਉਹਨਾਂ ਨੇ ਰਘੁਨਾਥ ਦਾ ਅਰਥ ਸ੍ਰੀ ਰਾਮ ਚੰਦਰ ਜੀ ਕੀਤਾ ਹੈ। ਜਦਕਿ ਗੁਰਬਾਣੀ ਦੀ ਰੋਸ਼ਨੀ 'ਚ ਤੁਸੀਂ ਦੇਖੋ ਸਾਡੇ ਸਿੱਖ ਲੀਡਰ ਵੀ ਬੈਠੇ ਸਨ ਔਰ ਕਿਸੇ ਦਾ ਗਿਆ ਨਹੀਂ ਪਿਆ ਵੀ ਅਸੀਂ ਇਹ ਗੱਲ ਸਪਸ਼ਟ ਕਰ ਦਈਏ ਵੀ ਇੱਥੇ ਰਘੁਨਾਥ ਦਾ ਅਰਥ ਸ੍ਰੀ ਰਾਮ ਚੰਦਰ ਜੀ ਨਹੀਂ ਹੋ ਸਕਦਾ, ਇੱਥੇ ਰਘੁਨਾਥ ਦਾ ਅਰਥ ਪਰਮੇਸ਼ਰ ਹੈ। ਸਾਡੇ ਸਿੱਖ ਲੀਡਰ ਜਾ ਕੇ ਕਹਿੰਦੇ ਨੇ, ਦੂਜਿਆਂ ਦੇ ਕੀ ਦੋਸ਼ ਦੇਣਾ। ਮੇਰੇ ਕਹਿਣ ਦਾ ਮਸਾਜ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਨੂੰ ਮੁਬਾਰਕ ਉਹਨਾਂ ਨੂੰ ਰਹਿਣ ਦਿਓ। ਠੀਕ ਹੈ ਜੀ, ਤੁਸੀਂ ਮੰਨੋ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਪਰ ਬੇਨਤੀ ਇਸ ਤਰ੍ਹਾਂ ਵੀ ਜਿਹੜਾ ਸਿੱਖੀ ਦਾ ਰਾਮ ਹੈ ਨਾ, ਉਹ ਉਸ ਰਾਮ ਦੇ ਅਰਥ ਨਹੀਂ ਹੋ ਸਕਦੇ ਜਿੱਥੇ ਉਸ ਰਾਮ ਦੇ ਅਰਥ ਨੇ, ਉੱਥੇ ਬਿਲਕੁਲ ਸਪਸ਼ਟ ਅਰਥ ਨੇ। ਰੋਗ ਹੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਪਿਛੜ ਗਿਆ। ਹੁਣ ਇਹ ਸ਼ਬਦਾਂ ਦੇ ਅਰਥ ਅਸੀਂ ਕਿਸੇ ਰੰਗਤ ਵਿੱਚ ਨਾ ਕਰਿਆ ਕਰੀਏ। ਇੱਕ ਤਾਂ ਵੱਡੀ ਮਾਰ ਇਹ ਪਈ ਹੋਈ ਹੈ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਲੋਕਾਂ ਨੇ ਲੋਕ ਨੇ, ਮੈਂ ਵੀ ਉਸ ਗੱਲ ਨੂੰ ਮੰਨਦਾ, ਮੈਂ ਦੂਰ ਨਹੀਂ ਉਸ ਗੱਲ ਤੋਂ, ਮੈਂ ਵੀ ਮੰਨਦਾ ਵੀ ਅਜੋਕੇ ਸਮੇਂ ਵਿੱਚ ਬਹੁਤੇ ਪ੍ਰਚਾਰਕ ਨੇ ਜਿਹੜੇ ਉਹ ਰਾਜਨੀਤਿਕਾਂ ਦੀ ਛਤਰ ਛਾਇਆ ਹੇਠ ਚੱਲਦੇ ਨੇ। ਬਹੁਤੀ ਵਾਰੀ ਅਸੀਂ ਆਪਣੀ ਜ਼ਬਾਨ ਗੁਲਾਮ ਕੀਤੀ ਹੋਈ ਹੈ, ਜ਼ਮੀਰ ਵੇਚੀ ਹੋਈ ਹੈ, ਅਸੀਂ ਨਹੀਂ ਸੱਚ ਦੀ ਗੱਲ ਕਰ ਪਾ ਰਹੇ। ਹਕੀਕਤ ਵਿੱਚ ਗੱਲ ਕਰਨੀ ਚਾਹੀਦੀ ਹੈ, ਜਿੰਨੀ ਕੁ ਕੁਛ ਕਰੀਏ ਘੱਟ ਵੱਧ ਕਰੀਏ ਕੋਈ ਗੱਲ ਨਹੀਂ, ਗੁਰੂ ਰਾਖਾ ਹੋਵੇਗਾ। ਸਹਿਜ ਸਤਿਗੁਰੂ ਕਿਰਪਾ ਕਰ ਰਹੇ ਨੇ, ਸੰਤਨ ਕੇ ਪ੍ਰਸਾਦ ਹਰ ਹਰ ਪਾਇਆ ਰਾਮ। ਮੈਂ ਉਹ ਰਾਮ ਲੱਭ ਲਿਆ, ਮੈਂ ਉਹ ਪਰਮੇਸ਼ਰ ਲੱਭ ਲਿਆ ਜਿਹੜਾ ਰਾਮ ਸਾਰੀਆਂ ਥਾਵਾਂ ਤੇ ਰਮਿਆ ਹੋਇਆ, ਮੈਨੂੰ ਉਹ ਗੁਰਮੁਖਾਂ ਦੀ ਸੰਗਤ ਵਿੱਚੋਂ, ਮੈਨੂੰ ਉਹ ਸਤਿਗੁਰੂ ਦੀ ਸੰਗਤ ਵਿੱਚੋਂ, ਮੈਨੂੰ ਉਹ ਗੁਰੂ ਦੀ ਸੰਗਤ ਵਿੱਚੋਂ ਲੱਭ ਪਿਆ। ਇੱਚ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ। ਇੱਛ ਪੁੰਨੀ, ਮੇਰੀ ਇੱਛਾ ਕੀ ਹੈ? ਅਸੀਂ ਧਰਮ ਦੀ ਦੁਨੀਆ ਵਿੱਚ ਕੁਝ ਇੱਕ ਪੰਕਤੀਆਂ ਦੇ ਅਰਥ ਬਹੁਤ ਗਲਤ ਕਰ ਦਿੱਤੇ, ਉਹਦੇ ਵਿੱਚ ਜ਼ਿਆਦਾ ਕਸੂਰ ਮੇਰੇ ਆਪਣਾ ਹੈ, ਮੈਂ ਸਮਝਣਾ। ਜਦੋਂ ਸ਼ਬਦ ਆਉਂਦਾ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਆਪਾਂ ਜਿੰਨੇ ਵੀ ਵੇਖੇ ਹੈ ਸਾਡੇ ਦਿਮਾਗ 'ਚ ਕਦੇ ਆਉਂਦੀ ਕਦੇ ਵੀ ਇੱਛਾ ਕਿਹੜੀ ਹੋਵੇ ਕਿਸੇ ਦੇ ਮਨ 'ਚ ਆਉਂਦੀ ਇੱਛਾ ਵੀ ਮੇਰੀ ਇੱਛਾ ਇਹ ਹੈ ਵੀ ਪਰਮੇਸ਼ੁਰ ਤੋਂ ਹੀ ਉਹ ਮਿਲ ਜਾਏ।
ਜਦੋਂ ਇੱਛਾ ਪੂਰਕ ਸ਼ਬਦ ਆਉਂਦਾ ਹੈ, ਅਸੀਂ ਆਪਣੀਆਂ ਇੱਛਾਵਾਂ ਦੀ

0: ਕੁਛ ਆਪਣੇ ਦਿਮਾਗ ਵਿੱਚ ਤਾਜ਼ਾ ਕਰ ਲੈਂਦੇ ਹਾਂ। ਕਿਹੜੀ ਇੱਛਾ? ਕਿਸੇ ਨੂੰ ਲੜਕੇ ਦੀ ਲੋੜ ਹੈ, ਕਿਸੇ ਨੂੰ ਪੈਸੇ ਦੀ ਲੋੜ ਹੈ, ਕਿਸੇ ਨੂੰ ਬੇਰੋਗਤਾ ਦੀ ਲੋੜ ਹੈ, ਕੋਈ ਕਿਸੇ ਇੱਛਾ ਨੂੰ ਰੱਖੀ ਬੈਠਾ, ਕੋਈ ਕਿਸੇ ਇੱਛਾ ਨੂੰ ਰੱਖੀ ਬੈਠਾ। ਪਰ ਜਿਹੜੀ ਸਭ ਤੋਂ ਚੰਗੀ ਇੱਛਾ ਹੈ, ਜਿਹੜੀ ਸਭ ਤੋਂ ਚੰਗੀ ਇੱਛਾ ਹੈ, ਗੁਰਦੇਵ ਸੱਚੇ ਪਾਤਸ਼ਾਹ ਦੇ ਕੋਲ ਪੁੱਛ ਲਈਏ, ਹਜ਼ੂਰ ਆਪਦੇ ਸਭੇ ਇੱਛਾ ਪੂਰੀਆਂ? ਜਾਂ ਪਾਇਆ ਅਗਮਾ ਪਰ ਜਦੋਂ ਮੈਨੂੰ ਰੱਬ ਹੀ ਮਿਲ ਗਿਆ ਤੇ ਬਾਕੀ ਇੱਛਾਵਾਂ ਕਿਵੇਂ ਅਧੂਰੀਆਂ ਰਹਿ ਸਕਦੀਆਂ ਨੇ? ਸਾਹਿਬ ਆਖਦੇ ਨੇ, ਕਹਿੰਦੇ ਇੱਛ ਪੁੰਨੀ, ਮੇਰੀ ਕਿਹੜੀ ਇੱਛਾ ਪੂਰੀ ਹੋਈ, ਮੇਰੀ ਕਿਹੜੀ ਇੱਛਾ ਪੂਰੀ ਹੋਈ? ਉਹ ਪਹਿਲੀ ਪੰਕਤੀ ਨੂੰ ਇੱਕ ਵਾਰੀ ਫਿਰ ਪੜ੍ਹੋ। ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ, ਇੱਛ ਪੁੰਨੀ, ਮੇਰੀ ਆਹ ਇੱਛਾ ਪੂਰੀ ਹੋ ਗਈ। ਸਾਡੀ ਇੱਛਾ ਹੀ ਬੜੀ ਕਮਜ਼ੋਰ ਜੀ ਹੋ ਗਈ, ਸਾਡੀਆਂ ਇੱਛਾਵਾਂ ਹੀ ਬੜੀਆਂ ਨਾਜ਼ੁਕ ਜੀਆਂ ਹੋ ਗਈਆਂ। ਆਏ ਸਾਂ ਰੱਬ ਨੂੰ ਮਿਲਣ ਵਾਸਤੇ, ਇੱਛਾਵਾਂ ਦੁਨਿਆਵੀ ਲਈ ਬੈਠੇ ਹਾਂ, ਔਰ ਕਮਾ ਵੀ ਕਰਮ ਰਹੇ ਹਾਂ, ਪੜ੍ਹ ਵੀ ਗੁਰਬਾਣੀ ਰਹੇ ਹੈ। ਗੁਰਬਾਣੀ ਪੜ੍ਹ ਕੇ ਜਿਹੜੀ ਅਸਲ ਵਿੱਚ ਇੱਛਾ ਪੂਰੀ ਕਰਨੀ ਸੀ, ਉਹਦੀ ਬਜਾਏ ਇਹ ਦੁਨਿਆਵੀ ਇੱਛਾ ਪੂਰੀਆਂ ਕਰਨ 'ਤੇ ਲੱਗੇ ਹੋਏ ਹੈ, ਸੱਚ ਦੀ ਗੱਲ ਵਿੱਚ ਵਿਛੜ ਗਏ ਹਾਂ। ਇੱਛ ਪੁੰਨੀ ਮਨ ਸ਼ਾਂਤ, ਜਦੋਂ ਮੇਰੇ ਮਨ ਦੀਆਂ ਇੱਛਾਵਾਂ ਹੀ ਪੂਰੀਆਂ ਹੋ ਗਈਆਂ, ਮਨ ਵਿੱਚ ਸੰਤੋਖ ਹੀ ਆ ਗਿਆ, ਰੱਬ ਹੀ ਮਿਲ ਗਿਆ, ਸਭ ਕਹਿੰਦੇ ਮਨ ਵਿੱਚ ਸ਼ਾਂਤੀ ਆ ਗਈ, ਫਿਰ ਉਹਦਾ ਮਨ ਕਦੇ ਕਲਪਦਾ ਨਹੀਂ, ਕਦੇ ਭਟਕਦਾ ਨਹੀਂ, ਕਦੇ ਵਿਲਕਦਾ ਨਹੀਂ, ਇਕਾਂਤ ਸ਼ਾਂਤ। ਜਦੋਂ ਅਸੀਂ ਗੁਰੂ ਕੋਲ ਜਾਂਦੇ ਹਾਂ ਨਾ, ਜਿਹੜਾ ਆਨੰਦ ਸਾਹਿਬ ਅਖੀਰ ਵਿੱਚ ਪੜ੍ਹਿਆ ਜਾਂਦਾ ਨਾ, ਉਹ ਸਾਡੇ ਬਜ਼ੁਰਗਾਂ ਨੇ ਕਿਸੇ ਵੇਲੇ ਬੜੀ ਸੋਚ ਵਿਚਾਰ ਦੇ ਨਾਲ ਉਹ ਅਖੀਰ ਵਿੱਚ ਰੱਖਿਆ। ਕਿਹੜੀ ਗੱਲ ਸੋਚ ਕੇ? ਵੀ ਜਦੋਂ ਸਿੱਖ ਗੁਰੂ ਕੋਲ ਵਾਪਸ ਜਾਵੇ ਨਾ, ਕਿ ਉਹਦੀ ਜ਼ੁਬਾਨ ਉੱਤੇ ਇਹ ਬਚਨ ਹੋਵਣ, ਉਹ ਗੁਰੂ ਦਾ ਧੰਨਵਾਦ ਕਰਦਾ ਹੋਇਆ ਕਹਿੰਦਾ ਜਾਵੇ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ। ਉਹ ਇਹ ਕਹਿੰਦਾ ਹੋਇਆ ਜਾਵੇ, ਭਈ ਮੈਂ ਗੁਰੂ ਕੋਲੋਂ ਨਿਰਾਸ਼ ਨਹੀਂ ਆ ਰਿਹਾ, ਸੰਸਾਰ ਦੇ ਲੋਕੋ, ਮੈਂ ਆਪਣੇ ਗੁਰੂ ਕੋਲੋਂ ਝੋੜੀਆਂ ਭਰ ਭਰ ਕੇ ਆ ਰਿਹਾ। ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਬਿੱਟੂ, ਜਿਸ ਦੀਆਂ ਇਹ ਵਡਿਆਈਆਂ, ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਜਿਹੜਾ ਮੇਰੇ ਮਨ ਨੂੰ ਸ਼ਾਂਤੀ ਦਿੰਦਾ, ਮੇਰੀਆਂ ਝੋੜੀਆਂ ਭਰ ਕੇ ਮੈਨੂੰ ਵਾਪਸ ਤੋੜਦਾ। ਮੇਰਾ ਤਾਂ ਗੁਰੂ ਅਧੂਰਾ ਹੈ ਹੀ ਨਹੀਂ, ਮੇਰਾ ਤਾਂ ਗੁਰੂ ਕਦੇ ਕਮੀ ਛੱਡਦਾ ਹੀ ਨਹੀਂ, ਮੇਰਾ ਤਾਂ ਗੁਰੂ ਮਾਲਾ ਮਾਲ ਕਰ ਦਿੰਦਾ, ਮੇਰਾ ਤਾਂ ਗੁਰੂ ਨਿਹਾਲ ਕਰ ਦਿੰਦਾ, ਮੇਰੇ ਗੁਰੂ ਕੋਲ ਤਾਂ ਕੋਈ ਕਮੀ ਨਹੀਂ। ਜਿਤਨੇ ਫੜ ਮਨ ਬੰਚੀ ਹੈ, ਤਿਤਨੇ ਸਤਿਗੁਰ ਪਾਸ, ਗੁਰੂ ਕੋਲ ਕਿਹੜੀ ਗੱਲ ਦੀ ਕਮੀ ਹੈ, ਗੁਰੂ ਕੋਲ ਕਿਹੜੀ ਗੱਲ ਦੀ ਕਮਜ਼ੋਰੀ ਹੈ? ਮੇਰੇ ਮਾਲਕ ਆਖਦੇ ਨੇ, ਕਹਿੰਦੇ ਜਦੋਂ ਸਿੱਖਾ ਤੂੰ ਗੁਰੂ ਕੋਲੋਂ ਜਾਵੇ, ਤੇਰੀ ਜ਼ੁਬਾਨ ਨਿਹਾਲੋ ਨਿਹਾਲ ਹੋਵੇ, ਤੇਰਾ ਗਿਰਦਾ ਨਿਹਾਲੋ ਨਿਹਾਲ ਹੋਵੇ, ਤੇਰਾ ਅੰਤਰ ਆਤਮਾ ਸ਼ਾਂਤ ਹੋਵੇ, ਤੈਨੂੰ ਗਿਰਦੇ ਦੀ ਦੁਨੀਆਂ ਲੱਗੇ ਵੀ ਮੈਂ ਤੇ ਮਾਲਾ ਮਾਲ ਹੋ ਗਿਆ, ਮੈਂ ਤੇ ਜਿਹੜਾ ਗੁਰੂ ਕਹਿੰਦਾ ਸੀ ਮੱਤ ਵਿੱਚ ਰਤਨ ਜਵਾਹਰ ਮਾਨਕ, ਮੈਨੂੰ ਲੱਭ ਪਏ ਨੇ, ਮੈਂ ਤੇ ਹੀਰੇ ਮੋਤੀਆਂ ਦਾ ਵਪਾਰੀ ਬਣ ਗਿਆ, ਮੈਨੂੰ ਪ੍ਰਤੀਤ ਹੋਵੇ ਮੈਂ ਤੇ ਪਾਤਸ਼ਾਹ ਸਿਰ ਪਾਤਸ਼ਾਹ ਬਣ ਗਿਆ, ਮੈਨੂੰ ਤੇ ਗੁਰੂ ਨੇ ਜਿਸ ਨੂੰ ਬਖਸ਼ੇ ਸ਼ਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਬਣਾ ਦਿੱਤਾ, ਹੁਣ ਮੇਰੇ ਕੋਲ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਮੇਰੇ ਕੋਲ ਤਾਂ ਅਮੁੱਲ ਹੀ ਅਮੁੱਲ ਖਜ਼ਾਨਾ, ਮੈਂ ਤੇ ਦੁਨੀਆਂ ਤੋਂ ਸਭ ਤੋਂ ਅਮੀਰ ਬੰਦਾ ਹੋ ਗਿਆ, ਮੇਰੇ ਕੋਲ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਹੈ, ਮੈਂ ਤੇ ਸਭ ਤੋਂ ਅਮੀਰ ਹੋ ਗਿਆ, ਮੇਰੇ ਕੋਲ ਗੁਰੂ ਅਰਜਨ ਪਾਤਸ਼ਾਹ ਦੀ ਸੁਖਮਨੀ ਸਾਹਿਬ ਹੈ, ਮੈਂ ਸਭ ਤੋਂ ਅਮੀਰ ਹੋ ਗਿਆ, ਮੇਰੇ ਕੋਲ ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਹੈ, ਮੈਂ ਸਭ ਤੋਂ ਅਮੀਰ ਹੋ ਗਿਆ, ਮੇਰੇ ਕੋਲ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਵਾਰ ਹੈ। ਕਿਸ ਗੱਲ ਦੀ ਕਮੀ ਆ ਜਾਏਗੀ? ਸੱਚ ਕਰਕੇ ਜਾਣਿਓ, ਗੁਰੂ ਨੂੰ ਅਸੀਂ ਆਪਣੇ ਚੁਗਿਰਦੇ ਵਿੱਚ ਇੱਕ ਨਾਪ ਤੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹਾਂ, ਗੁਰੂ ਨੂੰ ਗੁਰੂ ਵਾਲੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ, ਗੁਰੂ ਨੂੰ ਗੁਰੂ ਵਾਲੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕਰੀਏ। ਤਪਤ ਬੁਝਾਇਆ ਰਾਮ, ਹਿਰਦੇ ਦੀ ਸਮੁੱਚੀ ਤਪਸ਼ੀ ਬੁਝ ਗਈ, ਔਰ ਇਹ ਤਪਸ਼ ਜਿਹੜੀ ਹੈ ਨਾ, ਬਾਹਰੋਂ ਬੁਝਦੀ ਵੀ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ, ਸੀਤਲ ਥੀਵੈ ਨਾਨਕਾ। ਤੁਸੀਂ ਕਦੇ ਕੋਈ ਟੂਟੀ ਲੱਗੀ, ਕਦੇ ਕੋਈ ਨਲਕਾ ਲੱਗਿਆ, ਖੂਹ ਲੱਗਿਆ, ਕੋਈ ਬੌਲੀ ਕੋਈ ਇਹੋ ਜਿਹੀ ਦੇਖੀ ਹੈ ਜਿਹੜੀ ਇਹ ਕਵੇ ਵੀ ਇਸ ਪਾਣੀ ਨਾਲ ਈਰਖਾ ਦੀ ਅੱਗ ਬੁੱਝਦੀ ਹੈ? ਤੁਸੀਂ ਕਦੇ ਕੋਈ ਇਹੋ ਜਿਹਾ ਨਲਕਾ, ਕੋਈ ਇਹੋ ਜਿਹਾ ਪਾਣੀ ਦਾ ਸੋਮਾ ਦੇਖਿਆ ਜਿਹੜਾ ਇਹ ਕਵੇ ਵੀ ਇਹਦੇ ਪੀਣ ਨਾਲ ਅੰਦਰੋਂ ਵਿਕਾਰਾਂ ਦੀ ਅੱਗ ਬੁੱਝਦੀ ਹੈ? ਜਿਹੜਾ ਇਹ ਕਵੇ ਵੀ ਇਸ ਪਾਣੀ ਦੇ ਪੀਣ ਨਾਲ ਅੰਦਰ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ? ਮੇਰਾ ਗੁਰੂ ਕਹਿੰਦਾ ਪੁੱਤਰਾ, ਤੈਨੂੰ ਮੈਂ ਪਾਣੀ ਪਿਲਾਵਾਂ, ਬਖਸ਼ਿਸ਼ ਦਾ ਪਾਣੀ ਪਿਲਾਵਾਂ, ਜਦੋਂ ਤੂੰ ਬਾਣੀ ਪੜ੍ਹੇਗਾ ਨਾ ਫਿਰ ਦੇਖ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੀ ਆਈ। ਮੇਰਾ ਤੇ ਗੁਰੂ ਆਖਦਾ, ਕਹਿੰਦੇ ਜੇ ਤ੍ਰਿਸ਼ਨਾ ਦੀ ਅੱਗ ਬੁਝਾਉਣੀ ਹੈ ਐਵੇਂ ਤੈਨੂੰ ਪਾਣੀ ਦੀਆਂ ਤ੍ਰਿਸ਼ਨਾ ਬੂਝੇ, ਹਰਕੇ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲੱਗੇ ਪੂਰਨ ਧਿਆਨ। ਕਹਿਣ ਤੋਂ ਮੁਰਾਦ ਆਪਾਂ ਇੱਕ ਨਿਰਣੇ ਤੇ ਪਹੁੰਚ ਜਾਈਏ। ਨਿਰਣਾ ਕੀ ਹੈ? ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ। ਜਿਹੜੀ ਅੰਦਰ ਦੀ ਸ਼ਾਂਤੀ ਹੈ ਨਾ ਪਿਆਰ ਵਾਲਿਓ, ਉਹ ਕੇਵਲ ਗੁਰੂ ਕੋਲ ਮਿਲਣੀ, ਉਸ ਤੋਂ ਬਿਨਾਂ ਨਹੀਂ ਮਿਲਣੀ, ਉਸ ਤੋਂ ਬਿਨਾਂ ਨਹੀਂ ਸਾਨੂੰ ਪ੍ਰਾਪਤ ਹੋਣੀ। ਸਤਿਗੁਰੂ ਰਹਿਮਤਾਂ ਬਰਸਾ ਰਹੇ ਨੇ ਅੱਜ, ਸਰ ਕਹਿੰਦੇ ਨੇ ਉਹਦੀ ਅੰਦਰਲੀ ਕਬਚ ਬੁੱਝ ਜਾਂਦੀ ਹੈ। ਸਫਲ ਸੋ ਦਿਨ ਰਹਿਣੇ, ਸਫਲ ਸ਼ਬਦ ਦਾ ਅਰਥ ਹੁੰਦਾ ਦੋ ਸ਼ਬਦਾਂ ਦਾ ਮਿਲਾਪ ਹੈ, ਸੱਸਾ ਤੇ ਫਫਾ ਲਲਾ ਫਲ। ਸਫਲ ਦਾ ਅਰਥ ਹੁੰਦਾ ਫਲ ਸਮੇਤ, ਨਿਰਾਸ਼ ਨਹੀਂ। ਜਿਹਨੂੰ ਆਪਾਂ ਕਹਿੰਦੇ ਵੀ ਸਫਲ ਹੋ ਗਿਆ, ਉਹਦਾ ਮਤਲਬ ਉਹਨੇ ਫਲ ਪ੍ਰਾਪਤ ਕਰ ਲਿਆ। ਜੇ ਕੋਈ ਬੱਚਾ ਪੜ੍ਹਿਆ, ਉਹ ਪਾਸ ਹੋ ਗਿਆ, ਅਸੀਂ ਕਹਿੰਦੇ ਵੀ ਸਫਲ ਹੋ ਗਿਆ। ਸਫਲ ਦਾ ਮਤਲਬ ਕੀ? ਉਹਨੂੰ ਫਲ ਮਿਲ ਗਿਆ, ਜਿਹੜੀ ਉਹਨੇ ਮਿਹਨਤ ਕੀਤੀ ਉਹਦਾ ਫਲ ਉਹਨੂੰ ਮਿਲ ਗਿਆ। ਸਭ ਕਹਿੰਦੇ ਵੀ ਜਿਹੜੇ ਅਸੀਂ ਜਨਮ ਗੁਜ਼ਾਰਦੇ ਹਾਂ ਨਾ, ਜੇ ਇਹਨਾਂ ਦਾ ਅਸੀਂ ਫਲ ਲੈਣਾ ਚਾਹੁੰਦੇ ਹਾਂ, ਜੇ ਇਹਨਾਂ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ, ਜੇ ਨਿਰਾਸ਼ ਨਹੀਂ ਹੋਣਾ ਚਾਹੁੰਦੇ, ਫਿਰ ਗੁਰੂ ਚਰਨਾਂ ਵਿੱਚ ਆਈਏ। ਗੁਰੂ ਕੀ ਕਰਦਾ? ਹਰ ਇੱਕ ਦਿਨ ਨੂੰ ਫਲ ਵਾਲਾ ਬਣਾ ਦਿੰਦਾ। ਸਫਲ ਸੋ ਦਿਨ, ਉਹ ਦਿਨ ਸਫਲ ਹੋ ਗਏ। ਇੱਕ ਗੁਰਬਾਤ ਕੋਲ ਪੜ੍ਹਿਓ, ਬੜਾ ਸੌਖਾ ਜਿਹਾ ਔਰ ਬੜਾ ਛੋਟਾ ਜਿਹਾ। ਕਈ ਵਾਰੀ ਤਾਂ ਜੀ ਕਰਦਾ ਵੀ ਉਹ ਸ਼ਬਦ ਅਸੀਂ ਘਰਾਂ 'ਚ ਲਿਖ ਕੇ ਲਾ ਲਈਏ। ਬੜਾ ਛੋਟਾ ਜਿਹਾ ਸ਼ਬਦ ਹੈ, ਗੁਰ ਚਰਨ ਲਾਗੇ ਦਿਲ ਸੁਭਾਗੇ। ਆਪਣਾ ਫਿਰ ਜਾਪੇ, ਛੋਟੀ ਜਿਹੀ ਪੰਕਤੀ ਹੈ। ਜਦੋਂ ਨਾ ਮੈਂ ਗੁਰੂ ਚਰਨਾਂ ਨਾਲ ਲੱਗਿਆ, ਮੇਰੇ ਦਿਨ ਸੋਹਣੇ ਆ ਗਏ। ਗੁਰ ਚਰਨ ਲਾਗੇ ਦਿਲ ਸੁਭਾਗੇ, ਆਪਣਾ ਫਿਰ ਜਾਪੇ। ਮੈਨੂੰ ਆਪਣਾ ਪਤੀ, ਮੈਨੂੰ ਆਪਣਾ ਪਰਮੇਸ਼ਰ ਪ੍ਰਤੀਕ ਹੋਣ ਲੱਗ ਪਿਆ। ਖੈਰ, ਆਪਾਂ ਬਾਕੀ ਪੰਕਤੀਆਂ ਦੇ ਵਿਚਾਰ ਕਰੀਏ। ਰਾਤ ਅਤੇ ਦਿਨ ਮੇਰੇ ਸਫਲੇ ਹੋ ਗਏ ਨੇ, ਸੁਹਾਵੀ ਸੋਹਣੇ ਹੋ ਗਏ ਨੇ, ਆਨੰਦ ਮੰਗਲ ਰਸ ਘਣਾ। ਤੇ ਕਦੇ ਦਿਨ ਰਾਤ ਹੀ ਨਹੀਂ ਸੋਹਣੇ ਹੋਏ। ਦਿਨ ਰਾਤ ਤੋਂ ਬਾਕੀ ਦਿਨਾਂ ਦਾ ਸਮਾਂ ਵੀ ਹੈ, ਸ਼ਾਮ ਦਾ, ਸਵੇਰ ਦਾ, ਕਹਿਣ ਲੱਗੇ ਨਹੀਂ ਨਹੀਂ, ਬਲਕਿ ਹਕੀਕਤ ਇਹ ਹੈ ਹਰ ਵਕਤ ਹੀ ਮੇਰਾ ਮਨ ਹੈ ਨਾ ਜਿਹੜਾ, ਉਹ ਕਿਸੇ ਮੰਗਲ ਵਿੱਚ, ਕਿਸੇ ਰਸ ਵਿੱਚ, ਕਿਸੇ ਪਰਮ ਆਨੰਦ ਵਿੱਚ ਰਹਿਣ ਲੱਗ ਪਿਆ। ਹੁਣ ਮੇਰੇ ਜੀਵਨ ਵਿੱਚ ਇੱਕ ਪਰਮ ਆਨੰਦ ਹੈ, ਮੇਰੇ ਜੀਵਨ ਵਿੱਚ ਇੱਕ ਪਰਮ ਉਹ ਅਵਸਥਾ ਬਣ ਗਈ ਗੁਰੂ ਦੇ ਅੰਮ੍ਰਿਤ ਬਚਨ ਨੇ। ਹਜ਼ੂਰ ਆਖਦੇ ਨੇ, ਕਹਿੰਦੇ ਉਹ ਦਾਤ ਮੈਨੂੰ ਮਿਲ ਗਈ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸ਼ਬਦ ਵੱਲ ਖਿਆਲ ਕਰਿਓ। ਜੇ ਧਿਆਨ ਕਿਧਰੇ ਲਾਮੇ ਵੀ ਉੱਠ ਜਾਂਦੇ ਨਾ, ਤਦ ਵੀ ਹੁਣ ਇੱਥੇ ਮੋੜ ਕੇ ਲਿਆਇਓ। ਪ੍ਰਗਟੇ, ਪ੍ਰਗਟ ਸ਼ਬਦ ਦਾ ਅਰਥ ਜੰਮਣਾ ਨਹੀਂ ਹੁੰਦਾ। ਪ੍ਰਗਟ ਸ਼ਬਦ ਦਾ ਅਰਥ ਹੁੰਦਾ ਜਿਹੜੀ ਚੀਜ਼ ਪਹਿਲਾਂ ਪਈ ਹੋਵੇ, ਕਿਸੇ ਪਰਦੇ ਕਾਰਨ ਮੈਨੂੰ ਨਾ ਦਿਸਦੀ ਹੋਵੇ, ਉਹ ਪਰਦਾ ਲੱਥ ਗਿਆ ਤੇ ਉਹ ਦਿਸਣ ਲੱਗ ਪਈ, ਉਹਨੂੰ ਪ੍ਰਗਟ ਹੋਣਾ ਕਹਿੰਦੇ ਨੇ। ਮੇਰੇ ਅੰਦਰ ਹੀ ਰੱਬ ਬੈਠਾ ਸੀ, ਮੇਰੇ ਭਰਮ ਦੀਆਂ ਦੀਵਾਰਾਂ, ਮੇਰੇ ਅੰਦਰ ਹੀ ਰੱਬ ਬੈਠਾ ਸੀ, ਮੇਰੇ ਵਿਕਾਰ ਦੀਆਂ ਦੀਵਾਰਾਂ ਮੈਨੂੰ ਰੱਬ ਨਹੀਂ ਸਨ ਮਿਲਣ ਦਿੰਦੀਆਂ। ਜਦੋਂ ਗੁਰੂ ਨੇ ਕਿਰਪਾ ਕਰਕੇ ਉਹ ਭਰਮ ਦੀਆਂ ਦੀਵਾਰਾਂ, ਜਦੋਂ ਗੁਰੂ ਨੇ ਕਿਰਪਾ ਕਰਕੇ ਉਹ ਵਿਕਾਰਾਂ ਦੀਆਂ ਦੀਵਾਰਾਂ ਮੇਰੀਆਂ ਤੋੜ ਦਿੱਤੀਆਂ, ਤੇ ਮੇਰੇ ਹਿਰਦੇ ਦੀ ਦੁਨੀਆਂ ਵਿੱਚੋਂ ਮੈਨੂੰ ਉਹ ਮੇਰਾ ਗੋਪਾਲ, ਧਰਤੀ ਨੂੰ ਪਾਲਣ ਵਾਲਾ, ਉਹ ਗੋਬਿੰਦ, ਧਰਤੀ ਦਾ ਆਸਰਾ, ਗੋ ਦਾ ਅਰਥ ਹੁੰਦਾ ਧਰਤੀ, ਉਹ ਮੇਰਾ ਪਰਮੇਸ਼ਰ, ਉਹ ਮੇਰਾ ਨਿਰੰਕਾਰ, ਲਾਲਮ ਦਾ ਅਰਥ ਹੁੰਦਾ ਪਿਆਰਾ, ਕਵਨ ਰਸਨਾ ਗੁਣ ਭਣਾ, ਉਹ ਮੈਨੂੰ ਮਿਲ ਗਿਆ। ਕਹਿੰਦੇ ਹੁਣ ਮੈਂ ਉਹਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਦੱਸਾਂ ਵੀ ਮਿਲਾਪ ਵਿੱਚ ਕੀ ਹੁੰਦਾ, ਉਹਦੀਆਂ ਕਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਵੀ ਉਹਦੇ ਮਿਲਾਪ ਵਿੱਚ ਕੀ ਪਰਮਾਨੰਦ ਹੈ। ਮੇਰੀ ਜ਼ਬਾਨ ਕੋਲ ਉਹ ਵਚਨ ਨਹੀਂ, ਮੇਰੀ ਜ਼ਬਾਨ ਕੋਲ ਉਹ ਤਾਕਤ ਨਹੀਂ, ਮੈਂ ਬਸ ਇੱਕੋ ਹੀ ਗੱਲ ਨਿਬੇੜ ਦਿੰਦਾ ਗੁਰੂ ਦੇ ਬਚਨਾਂ ਦੇ ਸਹਾਰੇ, ਇੱਕੋ ਹੀ ਗੱਲ ਕਹਿ ਸਕਦਾ, ਤੇਰੇ ਕਵਨ कवन गुण कह कह गावा। तो साहेब कुनी निधाना तुम्हारी महिमा वर्ण ना सको, तू ठाकुर ऊच भगवाना। और रब्बी मलाप दे मैं कहड़े गुण बयान करा, मेरे कोई ताकत ही नहीं, मैं उन्होंने गुणा की गल चर्चा कर सका, मेरे कोई ताकत नहीं है। जलो मलाप हो गया, अगलिया पंक्तियां के बच्चे ने बड़े प्यारे, भ्रम लोभ मोह विकार थाके, एक एक शब्द नू अपने अंदर जाने की कोशिश करिए। भ्रम एक गल हमेशा नोट रखिया करो, कि जिथे भ्रम पैदा होंदा ना उत्थे धर्म नहीं होंदा। दास बहुत बड़ी बेनती कर रहा है, और यह भी यकीन करके जाने भी भ्रम ने एक ना एक दिन टुटना है, और जिस दिन भ्रम ने टुटना है सानू तकलीफ बड़ी होनी है। धर्म वो चीज है जिन्हें कदे टुटना नहीं है, धर्म ने कदे टुटना नहीं। और सिख नू का माण होना चाहिए भी मेरे को धर्म ही हो जोड़ा आप का की टुटना, दूजिया के टुटने तो बचा देंदा है। देखो दूजिया को तो ना पता लगे, पर दिल्ली वासियों को माण होना चाहिए ना कि असी धन गुरु तेग बहादुर साहब सच्चे पातशाह असी तेरी गोद में बरसाई धरती से रहने हैं, तेरे परम आनंद में रहने हैं, तू दूजिया के तिलक जंजू बचा दिता है, तू दूजिया का धर्म नहीं टुटन दिता, तो धर्म किवें टुटेगा जोड़ा खुद तेरा पला पकड़ के तुरिया होया, धर्म तू किवें टुटन दे देगा, उसका धर्म कदा चित नहीं टुट सकता। जेड़ा दूजिया के धर्मां की खातर अपना आपा वार सकता है, जेड़ा दूजिया के धर्मां की खातर अपना आपा वार सकता है। साडे महान गुरु के सिखां ने कितनियां कुर्बानियां शहादतां दित्तियां ने धर्म की खातर, जिन्होंने शीश दिते उन्हां दा इतिहास असीं रोज अरदास विच पढ़ने हां। उन्हां दा धर्म नहीं टुटता, उन्हां दी खोपरी रह सकती है पर धर्म नहीं टुटिया। याद रखियो जी, उन्हां दा धर्म नहीं टुटिया, उन्हां दा शरीर आले नाल दुफार हो सकता है पर उन्हां दा धर्म नहीं टुटिया। उन्होंने पुत्तां दे कलेजे मूंह विच पवा ले पर उन्हां दा धर्म नहीं टुटिया। उन्होंने बंद बंद कटे गए पर उन्हां दा धर्म नहीं टुटिया। उन्होंने शरीर जंग दे मैदानों विच रुड़ गए, किसी ने चंगी तरह संस्कार भी ना कर सके पर चेता रखियो जे उन्हां दा धर्म नहीं टुटिया। उन्हां दा धर्म अज भी सानू पक्का है, ते सानू कच्चियां नू पक्के करन वास्ते उन्हां दे धर्म की उदाहरण दी जाती है। जदों भी कदे टुटना सिखा वो भरम ने टुटना है, ते जेड़े गुरु तो बिना दूजे लोग ने बहुता आसरा भरम का ही लेंदे ने। गुरु कदे भरम का आसरा नहीं लेंदा क्योंकि इहदे कोल कोई कच्ची चीज है ही नहीं, इहनू क्यों भरम का सहारा लेना। साहब जी दे अमृत बोल ने हजूर आखते ने भरम लोभ मोह, मेरे अंदर का लोभ मेरे अंदर का मोह ये जड़े विकार सन ये थक गए, हुण इन्हां दी हिम्मत नहीं पैंदी भी मैनू कुराहे पा देना, हुण ये थक गए ने, इन्हां दा बल कमजोर हो गया, इन्हां दी ताकत कमजोर हो गई, मेरे गुरु के मुकाबले विच इन्हां दी कोई ताकत नहीं है। जिहदे कोल गुरु का शब्द है ना प्यारियो चेता रखिए, जिहदे कोल गुरु का शब्द है, मैं बार बार बेनती करा, बहुत मान करना चाहिए सानू ते सतगुरु तुसी किड्डी सच्ची सुची बाणी का मैनू एडा वड्डा महान विस्ता बख्शिश किया है। जिहदे कोल गुरु की बाणी का शब्द है ना सच करके जाने, उस तो वड्डा दुनिया च अमीर पुरख कोई नहीं, और उहदे सामने कदे विकार आके उहनू कुराहे नहीं पा सकते। भ्रम लोभ मोह विकार थाके, मैं सखी मंगल गाया, मैं ते अपनिया सखियां नाल ज्ञान इंद्रिया नाल कर्म इंद्रिया नाल मैं अपने हुण मालक दे ही गुण गाउना है, मैं अपने मालक दी खुशी दे गीत गाउना है। एक बचन पढ़े हो जे बड़ा प्यारा, आवो सिख सतगुरु के प्यारियो गावो सच्ची बाणी, बाणी ता गावो गुरु के ही बाणियां सिर बाणी, जिनको नजर कर्म होवे हृदय तिना समाणी, पीवो अमृत। अगली पंक्ति मैं नहीं कहन लग्या हजे, तुसी सोच विच ताजी करो, पहला अपनी सोच विच ताजी करो, पीवो अमृत सदा रहो हर रंग। रंग शब्द का अर्थ है प्यार, ਸਦਾ ਪਿਆਰ ਦੇ ਨਸ਼ੇ ਵਿੱਚ ਰਹਿਣਾ, ਸਦਾ ਹੀ ਪ੍ਰੇਮ ਦੇ ਨਸ਼ੇ ਵਿੱਚ ਰਹਿਣਾ, ਸਦਾ ਹੀ ਪ੍ਰੀਤ ਦੀ ਨਸ਼ੇ ਵਿੱਚ ਰਹਿਣਾ, ਸਦਾ ਹੀ ਪ੍ਰੇਮ ਦੀ ਖੁਮਾਰੀ ਵਿੱਚ ਰਹਿਣਾ, ਸਦਾ ਹੀ ਆਪਣੇ ਆਪ ਨੂੰ ਪਿਆਰ ਦੇ ਰੰਗ ਵਿੱਚ ਰੰਗਿਆ ਰੱਖਣਾ। ਸਭ ਕਹਿੰਦੇ ਇਹ ਜਿਹੜੀ ਅੰਦਰੂਨੀ ਅਵਸਥਾ ਹੈ ਨਾ, ਅੰਦਰੂਨੀ ਰੰਗਣ ਹੈ, ਜਿਹੜੀ ਅੰਦਰੂਨੀ ਮਸਤੀ ਹੈ, ਉਹ ਫਿਰ ਗੁਰੂ ਕੋਲ ਮਿਲਣੀ ਹੈ। ਪੀਵੋ ਅੰਮ੍ਰਿਤ, ਅੰਮ੍ਰਿਤ ਛਕਿਆ ਆਪਣੇ ਜੀਵਨ ਵਿੱਚ ਸਾਂਝ ਪਾਇਆ ਕਰੀਏ, ਐਵੇਂ ਨਾ ਉਹ ਜ਼ਿੰਦਗੀ ਦਾ ਸਮਾਂ ਗੁਜ਼ਾਰਦੇ ਰਹੀਏ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਪੀਵੋ ਅੰਮ੍ਰਿਤ, ਸਦਾ ਰਹੋ ਹਰ ਰੰਗ। ਉਹਨੂੰ ਵਿਕਾਰਾਂ ਦਾ ਰਸ ਕਿਵੇਂ ਆ ਸਕਦਾ ਜਿਹਨੂੰ ਅੰਮ੍ਰਿਤ ਬਾਣੀ ਦਾ ਰਸ ਆ ਗਿਆ, ਜਿਹਨੂੰ ਪਰਮੇਸ਼ਵਰ ਦੇ ਅੰਮ੍ਰਿਤ ਬੋਲਾਂ ਦਾ ਰਸ ਆ ਗਿਆ। ਉਹ ਵਿਕਾਰਾਂ ਦੀ ਦੁਨੀਆਂ 'ਚ ਰਹਿੰਦਾ, ਵਿਕਾਰਾਂ ਦੀ ਦੁਨੀਆਂ 'ਚ ਹੀ ਹੈ ਪਰ ਖਚਿਤ ਨਹੀਂ ਹੁੰਦਾ, ਯਾਦ ਰੱਖਿਓ ਜੇ। ਰਹਿੰਦਾ ਵਿਕਾਰਾਂ ਦੀ ਦੁਨੀਆਂ 'ਚ ਹੈ ਪਰ ਆਪਣੇ ਜੀਵਨ ਨੂੰ ਕਦੇ ਦਾਗੀ ਨਹੀਂ ਹੋਣ ਦਿੰਦਾ। ਖੈਰ, ਸਮਾਂ ਨੇੜੇ ਹੁੰਦਾ ਜਾ ਰਿਹਾ। ਸਾਹਿਬ ਜੀ ਕਿਰਪਾ ਕਰਦੇ ਨੇ, ਮਿਲ ਸਖੀ ਮੰਗਲ ਗਾਇਆ, ਨਾਨਕ ਭਯੰ ਪੈ ਸੰਤ ਜੰਮ ਪੈ ਜਿਨ ਹਰ ਹਰ ਸੰਯੋਗ ਮਿਲਾਇਆ। ਭਯੰ ਪੈ ਸ਼ਬਦ ਦਾ ਅਰਥ ਕੀਤਾ, ਵਾਰ ਵਾਰ ਆ ਰਿਹਾ ਸ਼ਬਦ ਪਿਛਲੇ ਦੇ ਦਿਨਾਂ ਤੋਂ, ਸ਼ਰਨ ਵਿੱਚ ਪੈਣਾ। ਮੈਂ ਸਤਿਗੁਰੂ ਦੀ ਸ਼ਰਨ ਵਿੱਚ ਪਿਆ, ਮੈਂ ਗੁਰਮੁਖਾਂ ਦੀ ਸੰਗਤ ਦੀ ਸ਼ਰਨ ਵਿੱਚ ਪਿਆ, ਮੈਂ ਉਹ ਸੰਗਤ ਦੀ ਸ਼ਰਨ ਵਿੱਚ ਪਿਆ ਜਿੱਥੇ ਇੱਕ ਮਨੁੱਖ ਦੀ ਬਾਤ ਨਹੀਂ ਬਲਕਿ ਗੁਰੂ ਦੀ ਗੱਲ ਹੈ। ਮੈਂ ਸੰਗਤ ਦੀ ਸ਼ਰਨ ਵਿੱਚ ਪਿਆ, ਮੈਂ ਗੁਰੂ ਦੀ ਸ਼ਰਨ ਵਿੱਚ ਪਿਆ ਜਿਹਨੇ ਕਿਰਪਾ ਕਰ ਦਿੱਤੀ, ਸੰਯੋਗ ਬਣਾ ਦਿੱਤਾ, ਸੰਯੋਗ ਬਣਾ ਦਿੱਤਾ। ਜੇ ਤੁਹਾਡੇ ਖਿਆਲ ਵਿੱਚ ਹੋਵੇ ਤੇ ਥੋੜ੍ਹਾ ਜਿਹਾ ਖਿਆਲ ਆਪਾਂ ਪਿਛਲਾ ਤਾਜ਼ਾ ਕਰ ਲਈਏ। ਜ਼ਿਕਰ ਆਇਆ ਸੀ ਮੈਂ ਕਿੰਨੇ ਹੀ ਉਪਾਅ ਕਰ ਸਕੀ ਹੈ ਤੇ ਮੇਰਾ ਉਪਾਅ ਕੋਈ ਚੱਲਦਾ ਨਹੀਂ। ਹੁਣ ਮੈਨੂੰ ਉਪਾਅ ਕਰਨ ਦੀ ਲੋੜ ਹੀ ਨਹੀਂ ਪਈ, ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਉਹਨੇ ਇਹੋ ਜਿਹਾ ਸੰਯੋਗ ਬਣਾ ਦਿੱਤਾ, ਉਹਨੇ ਇਹੋ ਜਿਹੀ ਦਾਤ ਮੈਨੂੰ ਬਖਸ਼ਿਸ਼ ਕਰ ਦਿੱਤੀ ਜਿਹਦਾ ਸਦਕਾ ਮੈਨੂੰ ਮੇਰਾ ਮਾਲਕ ਪ੍ਰਭੂ ਮਿਲ ਗਿਆ। ਪੰਗਤੀ ਫਿਰ ਦੁਬਾਰੇ ਪੜ੍ਹਦਾ, ਨਾਨਕ ਭਯੰ ਪੈ ਸੰਤ ਜੰਮ ਪੈ, ਮੈਂ ਗੁਰਮੁਖਾਂ ਦੀ ਸੰਗਤ ਵਿੱਚ ਆਇਆ ਜਿਨ ਹਰ ਹਰ ਸੰਯੋਗ ਮਿਲਾਇਆ, ਜਿਹਨੇ ਹਰੀ ਪਰਮੇਸ਼ਰ ਮੈਨੂੰ ਮਿਲਾ ਦਿੱਤਾ ਤੇ ਸੰਯੋਗ ਬਣਾ ਦਿੱਤਾ। ਜਦੋਂ ਮੈਂ ਉਹਦੇ ਚਰਨਾਂ ਵਿੱਚ ਆ ਕੇ ਅਰਦਾਸ ਕੀਤੀ ਸੀ, ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ, ਗੁਰੂ ਦੀ ਰਹਿਮਤ ਹੋਈ, ਗੁਰੂ ਦੀ ਬਖਸ਼ਿਸ਼ ਹੋਈ, ਗੁਰੂ ਦੀ ਰਹਿਮਤ ਦਾ ਸਦਕਾ ਮੈਨੂੰ ਮੇਰਾ ਪਰਮੇਸ਼ਰ ਮਿਲ ਗਿਆ। ਇਹ ਚੌਂ ਬੰਦਾਂ ਦੇ ਵਿੱਚ ਇੱਕ ਸੰਪੂਰਨ ਜ਼ਿੰਦਗੀ ਦੀ ਕਹਾਣੀ ਸੀ। ਪਹਿਲੀ ਗੱਲ, ਮੈਨੂੰ ਰੱਬ ਨਾਲ ਪਿਆਰ ਬਣੇ। ਦੂਜੀ ਗੱਲ, ਉਹਦੇ ਪਿਆਰ ਦਾ ਇੱਕ ਪੈਮਾਨਾ ਹੈ, ਜੇ ਉਹਦਾ ਵਿਛੋੜਾ ਮੈਨੂੰ ਦੁਖੀ ਕਰਦਾ ਤਾਂ ਮੈਨੂੰ ਇਹਦਾ ਮਤਲਬ ਪਤਾ ਲੱਗ ਗਿਆ ਮੈਨੂੰ ਰੱਬ ਨਾਲ ਪਿਆਰ ਹੈ। ਤੀਜੀ ਗੱਲ, ਉਹਦੇ ਚਰਨਾਂ ਵਿੱਚ ਜੋਦੜੀ ਕਰੀਏ। ਚੌਥੀ ਅਵਸਥਾ ਜਿਹੜੀ ਅੱਜ ਦੇ ਮੁਬਾਰਕ ਬਚਨ ਦੀ ਸੀ ਉਹ ਇਹ ਸੀ ਵੀ ਮੈਨੂੰ ਰੱਬ ਮਿਲ ਜਾਏਗਾ, ਪਰਮੇਸ਼ੁਰ ਮਿਲ ਜਾਏਗਾ। ਆਓ ਗੁਰੂ ਪਿਆਰ ਵਾਲਿਓ, ਸੱਜੇ ਖੱਬੇ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ, ਗੁਰੂ ਦੀ ਬਖਸ਼ਿਸ਼ ਦਾ ਪੱਲਾ ਪਕੜ ਲਈਏ, ਫਿਰ ਸਾਡਾ ਜੀਵਨ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦਾਸ ਨੇ ਕੀਤੀਆਂ ਨੇ, ਉਹਨਾਂ ਨੂੰ ਮਾਫ਼ ਕਰ ਦਿਓ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

कहाँ करूँ पाती राम कुना।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾਰ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions, please call 250-392-3874.

0: ਜਾਤ ਪਾਤ ਦਾ ਭੇਦ ਕੋਈ ਨਾ ਸਭ ਜਾਂਦੇ ਸਤਿਕਾਰੇ
1: ਹੋ ਵੱਖੋ ਵੱਖਰੇ ਰੂਪ ਨੇ ਤੇਰੇ ਤੇਰੀਆਂ ਜੋਤਾਂ ਨੇ ਵੱਖੋ ਵੱਖਰੇ ਰੂਪ ਨੇ ਤੇਰੇ ਤੇਰੀਆਂ ਜੋਤਾਂ ਨੇ ਧੰਨ ਸ਼੍ਰੀ ਗੁਰੂ।

ਮਿਲਣ ਵੇਲੇ ਹਰ ਬੰਦਾ ਇਹ ਪੁੱਛਦਾ ਏ ਤੇਰਾ ਮਿੱਤਰਾ ਆਰ ਪਰਿਵਾਰ ਕਿਤਨਾ, ਕਿਤਨੇ ਪੁੱਤਰ ਧੀਆਂ, ਕਿਤਨੀਆਂ ਮੱਝੀ ਗਾਈ, ਲੈਣ ਦੇਣ ਦਾ ਚੱਲੇ ਵਿਹਾਰ ਕਿਤਨਾ, ਜਾਇਦਾਦ ਕਿਤਨੀ, ਕਿਤਨਾ ਨਗਦ ਨਾਮਾ, ਤੇਰਾ ਦੁਨੀਆਂ ਦੇ ਵਿੱਚ ਸਤਿਕਾਰ ਕਿਤਨਾ, ਐ ਪਰ ਕੋਈ ਨਾ ਪੁੱਛਦਾ ਯਾਰ ਪੰਛੀ ਤੇਰਾ ਰੱਬ ਦੇ ਨਾਲ ਪਿਆਰ ਕਿਤਨਾ। ਹਾਜ਼ਰਾ ਹਜ਼ੂਰ ਜਹਰਾ ਜਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਚੌਂਕੜੇ ਲਾ ਕੇ ਦੇਵਤਿਆਂ ਸਮਾਨ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਜੁੜ ਬੈਠੇ ਹੋ, ਸਤਿਗੁਰਾਂ ਦੀ ਇਲਾਹੀ ਬਾਣੀ ਦੇ ਕੀਰਤਨ ਚੱਲ ਰਹੀ ਲੜੀਵਾਰ ਕਥਾ ਆਪ ਜੀ ਨੇ ਪਿਆਰ ਤੇ ਸਤਿਕਾਰ ਸਹਿਤ ਸਰਵਣ ਕੀਤੀ ਹੈ ਮਹਾਂਪੁਰਖਾਂ ਦੇ ਪਾਸੋਂ। ਜਿੰਨਾ ਕੁ ਸਮਾਂ ਦੱਸ ਰਿਹਾ ਦੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ, ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ 1000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣ ਵਾਲੀ ਸੰਗਤ, ਜਿਨ੍ਹਾਂ ਵਿੱਚ ਆਇਆ ਹੋਇਆ ਇੱਕ ਸਿੱਖ ਜਿਸ ਦਾ ਜ਼ਿਕਰ ਆਪ ਸੰਗਤ ਦੇ ਨਾਲ ਸਾਂਝਾ ਕਰ ਰਹੇ ਸੀ, ਉਸੇ ਇਤਿਹਾਸ ਦੀ ਕੁਝ ਰਹਿੰਦੀ ਕੜੀ ਨੂੰ ਅਗੇਰੇ ਆਪ ਸੰਗਤਾਂ ਦੇ ਸਨਮੁੱਖ ਰੱਖਣ ਦਾ ਯਤਨ ਕਰ ਰਹੇ ਹਾਂ। ਇੱਕ ਵਾਰੀ ਫਿਰ ਧਿਆਨ ਦਵਾ ਦਿਆਂ, ਉਜੈਨ ਸ਼ਹਿਰ ਬੜਾ ਪੁਰਾਤਨ ਸ਼ਹਿਰ ਹੈ, ਹਿੰਦੂ ਧਰਮ ਦੇ ਚਾਰ ਖਾਸ ਕਰਕੇ ਕੁੰਭ ਮੰਨੇ ਜਾਂਦੇ ਨੇ, ਜਿਹੜੇ ਕਿ 12 ਸਾਲਾਂ ਤੋਂ ਬਾਅਦ ਆਉਂਦਾ ਹੈ। ਉਹਨਾਂ ਵਿੱਚੋਂ ਇੱਕ ਉਜੈਨ ਸ਼ਹਿਰ ਹੈ ਜਿੱਥੇ ਇਹ ਮੇਲਾ ਲੱਗਦਾ ਹਿੰਦੂ ਧਰਮ ਦਾ। ਇਸ ਉਜੈਨ ਸ਼ਹਿਰ ਦੇ ਅੰਦਰ ਸਿੱਖੀ ਪ੍ਰਫੁੱਲਤ ਹੈ, ਕਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ ਇਸ ਨਗਰੀ ਦੇ ਅੰਦਰ, ਸੰਗਤ ਬਣ ਗਈ, ਫਿਰ ਸੰਗਤ ਕਰਦਿਆਂ ਕਰਦਿਆਂ ਐਸਾ ਪਿਆਰ ਤੇ ਐਸਾ ਮਿਲਾਪ ਹੋਇਆ, ਇਹ ਸੰਗਤ ਗੁਰੂ ਨਾਨਕ ਦੇ ਘਰ ਦੇ ਨਾਲ ਹਮੇਸ਼ਾ ਵਾਸਤੇ ਜੁੜ ਗਈ, ਪੀੜ੍ਹੀ ਦਰ ਪੀੜ੍ਹੀ। ਸਮਾਂ ਆਉਣ ਤੇ ਅਗਲੇਰੇ ਨੌਜਵਾਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਭੌਰੇ ਬਣ ਗਏ, ਬਜ਼ੁਰਗਾਂ ਦੇ ਪਾਏ ਹੋਏ ਉਹਨਾਂ ਪੂਰਨਿਆਂ ਦੇ ਅਨੁਸਾਰ। ਗੁਰਸਿੱਖੋ, ਅੱਜ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੁਬਾਰੇ ਕਰਨ ਵਾਸਤੇ ਉਜੈਨ ਨਿਵਾਸੀ ਵਿਸ਼ੰਬਰ ਦਾਸ ਨੇ ਆਪਣੇ ਬੇਟੇ ਹਰਗੋਪਾਲ ਨੂੰ ਤਿਆਰ ਕੀਤਾ, ਬੜੇ ਪਿਆਰ ਦੇ ਨਾਲ ਇਹਨੂੰ ਸਮਝਾ ਕੇ ਯਥਾ ਸ਼ਕਤ ਭੇਟਾ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਰੱਖ ਕੇ ਅਰਦਾਸ ਕਰਨੀ, ਭਾਵਨਾ ਬਣਾ ਕੇ ਸੱਚੇ ਪਾਤਸ਼ਾਹ ਸਦਾ ਆਪਣੀ ਰਹਿਮਤ ਇਸ ਪਰਿਵਾਰ ਤੇ ਬਣਾਈ ਰੱਖਣੀ, ਤਾਂ ਕਿ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ, ਦਸਾਂ ਨੌਹਾਂ ਦੀ ਸੱਚੀ ਤੇ ਸੁੱਚੀ ਕਿਰਤ ਕਰਕੇ ਉਹਦੇ ਵਿੱਚ ਉਸ ਦੇ ਵਿੱਚੋਂ ਅਸੀਂ ਦਸਵਾਂ ਦੀ ਭੇਟਾ ਗੁਰੂ ਘਰ ਵਾਸਤੇ ਹਾਜ਼ਰ ਕਰਕੇ, ਜਾਂ ਜਿੱਥੇ ਵੀ ਸਮੇਂ ਅਨੁਸਾਰ ਸੇਵਾ ਕਰਨ ਦਾ ਸਮਾਂ ਬਣੇ ਅਸੀਂ ਸੇਵਾ ਕਰਦੇ ਰਹੀਏ। ਮਨ ਅੰਦਰ ਸਬਰ ਤੇ ਸੰਤੋਖ ਰੱਖਣਾ, ਮਨ ਅੰਦਰ ਤਰਕ ਭਾਵ ਵਾਲੀ ਬਿਰਤੀ ਨਾਲ ਲੈ ਕੇ ਜਾਣੀ, ਗੁਰੂ ਚਰਨਾਂ ਵਿੱਚ ਭਾਵਨਾ ਦੇ ਨਾਲ ਜਾ ਕੇ ਸੀਸ ਝੁਕਾ ਕੇ ਸੇਵਾ ਕਰਕੇ ਆਪਣੇ ਇਸ ਤਨ ਮਨ ਨੂੰ ਸਫਲਾ ਕਰਨਾ। ਵਿਸ਼ੰਬਰ ਦਾਸ ਨੇ ਆਪਣੇ ਬੇਟੇ ਹਰਗੋਪਾਲ ਨੂੰ ਐਸੀਆਂ ਹਦਾਇਤਾਂ ਕਰਕੇ ਹੋਰ ਵੀ ਜਿਹੜੀ ਨਗਰ ਤੇ ਇਲਾਕੇ ਦੀ ਸੰਗਤ ਤਿਆਰ ਹੋਈ ਸੀ ਉਹਨਾਂ ਦੇ ਨਾਲ ਤੋੜ ਦਿੱਤਾ। ਚੱਲਦੀ ਹੋਈ ਸੰਗਤ ਅਨੰਦਪੁਰ ਸਾਹਿਬ ਪਹੁੰਚ ਗਈ, ਸਤਿਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਪਰ ਵਿਸ਼ੰਬਰ ਦਾਸ ਦਾ ਬੇਟਾ ਹਰਗੋਪਾਲ ਜਦੋਂ ਸਤਿਗੁਰਾਂ ਦੇ ਦਰਸ਼ਨ ਉਹਨਾਂ ਕਰਦਾ ਹੈ, ਬਣੇ ਹੋਏ ਇਹਨਾਂ ਕਿਲਿਆਂ ਨੂੰ ਵੇਖਦਾ ਹੈ, ਸਜੇ ਹੋਏ ਸਿੱਖ ਸਰਦਾਰ ਸ਼ਸਤਰਧਾਰੀ ਸੂਰਮਿਆਂ ਨੂੰ ਵੇਖਦਾ ਹੈ, ਗੱਤਕੇ ਦੇ ਜੌਹਰ ਸ਼ਸਤਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਇਸ ਅਸਥਾਨ ਤੇ ਵੇਖਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਦੇ ਸਿੱਖ ਸ਼ਸਤਰਧਾਰੀ ਹੋ ਕੇ ਤਿਆਰ ਪਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਨਿਕਲਦੇ ਨੇ। ਇਹਦੇ ਮਨ ਅੰਦਰ ਬੜੀਆਂ ਵਿਚਾਰਾਂ ਉੱਠਦੀਆਂ ਨੇ, ਮਨ ਅੰਦਰ ਸੋਚਦਾ, ਕਹਿੰਦਾ ਹਰਗੋਪਾਲ ਕਿਹੜੇ ਥਾਂ ਤੇ ਆ ਗਏ, ਇਹਦੇ ਨਾਲੋਂ ਤੇ ਵੈਸ਼ਨੋ ਮਤ ਦੇ ਸਾਧ ਸਿਧਾਂਤ ਚੰਗੇ ਨੇ, ਉਹ ਕਿਤੇ ਉਹਨਾਂ ਦੇ ਕੋਲ ਜਾ ਕੇ ਕੋਈ ਦੀਖਿਆ ਪ੍ਰਾਪਤ ਕਰ ਦੋ, ਉਹਨਾਂ ਦੇ ਕੋਲ ਲੈ ਕੇ ਕੋਈ ਜੀਵਨ ਜਾਚ ਸਿੱਖ ਦੋ, ਇੱਥੇ ਤੇ

ਮੇਰੇ ਨਾਮ ਦੀ ਕੋਈ ਚੀਜ਼ ਹੈ ਨਹੀਂ, ਪਰ ਜਦੋਂ ਗੁਰੂ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰ ਸਰਵਣ ਕਰਦਾ, ਉਦੋਂ ਇਹਨੂੰ ਮਹਿਸੂਸ ਹੁੰਦਾ ਕਿ ਸੱਚਮੁੱਚ ਹੀ ਕਲਗੀਆਂ ਵਾਲੇ ਦਾਤਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀਆਂ ਰਹਿਮਤਾਂ ਵਾਲੇ ਨੇ। ਖੈਰ ਮਨ ਮੰਨਿਆ, ਇੱਕ ਮਹੀਨਾ ਲੰਘ ਗਿਆ ਸੇਵਾ ਕਰਦਿਆਂ ਸੰਗਤਾਂ ਦੇ ਨਾਲ, ਅਖੀਰ ਜੋ ਭੇਟਾ ਗੁਰੂ ਚਰਨਾਂ ਵਿੱਚ ਰੱਖਣ ਵਾਸਤੇ ਇਸ ਦੇ ਪਿਤਾ ਜੀ ਨੇ ਕਿਹਾ ਸੀ। ਮਨ ਅੰਦਰ ਸੋਚਦਾ, ਕਹਿੰਦਾ ਮੈਂ 600 ਰੁਪਇਆ ਲੈ ਕੇ ਆਇਆ ਪਿਤਾ ਜੀ ਦੇ ਹੁਕਮ ਮੁਤਾਬਕ, ਕੀ ਇਹ ਗੁਰੂ ਘਰ ਦੇ ਵਿੱਚ ਭੇਟਾ ਕਰਦੇ ਆ? ਮਨ ਅੰਦਰ ਕਦੇ ਖਿਆਲ ਆਉਂਦਾ, ਕਹਿੰਦਾ 600 ਰੁਪਇਆ ਬਣਦਾ ਬੜਾ ਔਖਾ, ਉਹ ਛੱਡ ਖੇੜਾ। ਪਰ ਫਿਰ ਆਵਾਜ਼ ਆਉਂਦੀ ਹੈ, ਕਹਿੰਦਾ ਜੇਕਰ ਨਾ ਰੱਖਿਆ ਤੇ ਪਿਤਾ ਜੀ ਗੁੱਸੇ ਹੋਣਗੇ। ਮੁੱਕਦੀ ਗੱਲ, ਇਸ ਹਰਗੋਪਾਲ ਨੇ ਸਤਿਗੁਰਾਂ ਦੇ ਚਰਨਾਂ ਵਿੱਚ 600 ਰੁਪਇਆ ਭੇਟਾ ਰੱਖ ਕੇ ਆਖਿਆ, ਮਹਾਰਾਜ ਪਿਤਾ ਜੀ ਬਿਸ਼ੰਬਰ ਦਾਸ ਜੀ ਸਤਿਕਾਰਯੋਗ ਮੇਰੇ ਪਿਤਾ ਜੀ ਨੇ ਇਹ ਭੇਟਾ ਆਪ ਜੀ ਦੇ ਚਰਨਾਂ ਵਿੱਚ ਰੱਖਣ ਵਾਸਤੇ ਹੁਕਮ ਕੀਤਾ ਸੀ, ਦਰ ਤੇ ਪ੍ਰਵਾਨ ਕਰ ਲਿਓ ਜੇ। ਸਤਿਗੁਰਾਂ ਨੇ ਖੁਸ਼ ਹੋ ਕੇ ਇੱਕ ਸਿਰੋ ਪਾਓ ਬਖਸ਼ਿਸ਼ ਕੀਤਾ, ਇੱਕ ਸਰਬਲੋਹ ਦਾ ਕੜਾ 4 ਕਤੋਲਿਆਂ ਦਾ ਬਖਸ਼ਿਸ਼ ਕੀਤਾ। ਮੇਰੇ ਸਾਹਿਬ ਜੀ ਦੀ ਇਹ ਰਹਿਮਤ ਇਸ ਨੂੰ ਪ੍ਰਾਪਤ ਹੋਈ। ਮੇਰੇ ਦਾਤਾਰ ਕਹਿੰਦੇ, ਹਰਗੋਪਾਲ ਭਾਵਨਾ ਬਣਾ ਕੇ ਰੱਖਣੀ, ਗੁਰੂ ਨਾਨਕ ਦੇ ਚਰਨਾਂ ਦਾ ਓਟ ਆਸਰਾ ਲੈਣਾ ਕਦੇ ਤੋਟ ਨਹੀਂ ਆਵੇਗੀ, ਇਹ ਗੁਰੂ ਕੀ ਅਸੀਸ ਹੈ, ਇਹਨੂੰ ਸੰਭਾਲ ਕੇ ਰੱਖਣਾ। ਪਰ ਮਨ ਅੰਦਰ ਉੱਠੇ ਹੋਏ ਖਿਆਲ ਕਿੱਥੇ ਇਹਨੂੰ ਆਰਾਮ ਕਰਨ ਦਿੰਦੇ ਨੇ। ਕਹਿੰਦਾ ਉਹ ਘਰ ਵਿੱਚ ਪਤਾ ਨੀ ਕਿੰਨਾ ਕੱਪੜਾ ਪਿਆ ਹੋਣਾ, ਇਸ 2 ਮੀਟਰ ਕੱਪੜੇ ਦੇ ਅੰਦਰ ਕਿਹੜੀ ਬਰਕਤ ਆਉਣ ਵੜੀ ਹੈ, ਆ ਇੱਕ 4 ਤੋਲਿਆਂ ਦਾ ਲੋਹੇ ਦਾ ਕੜਾ ਇਹਦੇ ਵਿੱਚ ਕਿਹੜੀ ਬਰਕਤ ਆਉਣ ਵੜੀ ਹੈ, ਪਤਾ ਨੀ ਕਿੰਨੇ ਟਨ ਲੋਹਾ ਪਿਆ ਹੋਣਾ ਸਾਡੇ ਕਾਰੋਬਾਰ ਦੇ ਅੰਦਰ। ਖੈਰ ਇਹੋ ਜਿਹੇ ਖਿਆਲ ਕਰਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਥਾ ਟੇਕ ਕੇ ਨਾਲ ਸੰਗਤ ਦੇ ਵਿਦਿਆ ਹੋ ਗਿਆ। ਰਸਤੇ ਵਿੱਚ ਤੁਰਿਆ ਜਾਂਦਾ, ਸਿਰਫ ਇਹਨੂੰ ਇੱਕ ਲੱਗਾ ਹੋਇਆ ਮਾਇਆ ਦਾ ਝੋਰਾ ਹੈ, ਇਹਨੂੰ ਗੁਰੂ ਦੀ ਖੁਸ਼ੀ ਦੀ ਕੋਈ ਕਦਰ ਸਾਰ ਨਹੀਂ, ਸਿਰਫ ਇਹਨੂੰ ਇਹੀ ਕੰਮ ਬਾਰ ਬਾਰ ਦੇ ਖਿਆਲ ਵਿੱਚ ਗੱਲ ਆਉਂਦੀ ਹੈ। ਕਹਿੰਦਾ 600 ਰੁਪਇਆ ਦੇ ਆ, ਕਿਹੜੇ ਅਰਥ ਕਿਹੜੇ ਕੰਮ ਆਇਆ ਤੇਰੇ, ਕੀ ਲੈ ਕੇ ਚੱਲਿਆ ਗੁਰੂ ਦੇ ਕੋਲੋਂ? ਤਾਰੇ ਗੁਰਸਿੱਖੋ ਤੁਰਿਆ ਜਾਂਦਾ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਮਾਜਰੀ ਦੇ ਕੋਲੋਂ ਲੰਘਣ ਲੱਗਿਆ, ਇੱਕ ਸਿੱਖ ਦੇ ਨਾਲ ਹੋਇਆ ਮਿਲਾਪ, ਜਿਹਦਾ ਨਾਂ ਮੈਂ ਰਾਤੀ ਇਹ ਬੇਨਤੀ ਕੀਤਾ ਸੀ, ਭਾਈ ਧਿਆਨ ਸਿੰਘ ਆਉਂਦਾ ਇਤਿਹਾਸ ਦੇ ਅੰਦਰ, ਉਹ ਗੁਰਮਤ ਧਾਰਨ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਗੁਰਸਿੱਖ ਸੀ ਭਾਈ ਧਿਆਨ ਸਿੰਘ। ਜਦੋਂ ਉਹਨੂੰ ਇਸ ਗੱਲ ਬਾਰੇ ਪਤਾ ਲੱਗਾ ਇਸ ਹਰਗੋਪਾਲ ਦੀ ਜ਼ੁਬਾਨ ਤੋਂ, ਕਹਿੰਦਾ ਮੈਂ ਗੁਰੂ ਨੂੰ 600 ਰੁਪਇਆ ਦੇ ਕੇ ਆਇਆ ਤੇ ਗੁਰੂ ਨੇ ਮੈਨੂੰ ਇਹਦੇ ਬਦਲੇ ਕੀ ਦਿੱਤਾ? ਭਾਈ ਧਿਆਨ ਸਿੰਘ ਨੇ ਵੇਖਿਆ ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ, ਉਹ ਇਹਨੂੰ ਤੇ ਕਦਰ ਹੀ ਨਹੀਂ, ਇਹਨੂੰ ਤੇ ਕੋਈ ਸਾਰ ਹੀ ਨਹੀਂ ਗੁਰੂ ਦੇ ਬਚਨਾਂ ਦੀ। ਭਾਈ ਧਿਆਨ ਸਿੰਘ ਨੇ ਆਖਿਆ, ਗੋਪਾਲਿਆ, ਉਹ ਜੇ ਤੈਨੂੰ ਰੁਪਇਆ 600 ਮਿਲ ਜਾਏ ਤੇ ਕੀ ਤੂੰ ਇਹ ਗੁਰੂ ਦੀ ਖੁਸ਼ੀ ਦੇ ਸਕਦਾ? ਚਾਹ ਚੜ ਗਿਆ ਹਰਗੋਪਾਲ ਨੂੰ, ਕਹਿੰਦਾ ਮੇਰੇ ਡੁੱਬੇ ਨਾ ਤਰ ਜਾਣ, ਜੇ ਮੈਨੂੰ ਰੁਪਇਆ 600 ਮਿਲ ਜਾਏ। ਧਿਆਨ ਦੇ ਕੇ ਵੇਖਿਓ, ਕੋਈ ਵਿਰਲਾ ਵਪਾਰੀ ਹੁੰਦਾ, ਇੱਕ ਵਿਰਲਾ ਗਾਹਕ ਹੁੰਦਾ ਐਸੀਆਂ ਰਹਿਮਤਾਂ ਦਾ, ਕਦੇ ਸਾਲ ਸਰਾਏ ਜੋਹਰੀ ਨੇ ਪਰਖ ਕੀਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਭੇਜੇ ਹੋਏ ਉਸ ਹੀਰੇ ਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਗਿਆ। ਪਿਆਰੇ ਗੁਰਸਿੱਖੋ, ਅੱਜ ਜੇ ਕਹਿ ਲਈਏ ਦੂਜਾ ਜੋਹਰੀ ਹੈ ਭਾਈ ਧਿਆਨ ਸਿੰਘ, ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਦੀ ਕਦਰ ਕਰਨੀ ਜਾਣਦਾ। ਹਰਗੋਪਾਲ ਜਾ ਕੇ ਵੀ ਆਇਆ, ਮੱਥਾ ਵੀ ਟੇਕਿਆ, ਸੰਗਤ ਵਿੱਚ ਰਿਹਾ ਵੀ, ਪਰ ਰਿਹਾ ਪੱਥਰ ਦਾ ਪੱਥਰ। ਪਿਆਰੇ ਗੁਰਸਿੱਖੋ, ਇਹਦੇ ਦਿਲ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ। ਭਾਈ ਧਿਆਨ ਸਿੰਘ ਨੇ ਆਖਿਆ, ਕੌਣ ਹੋਵੇ, ਮੇਰੇ ਗੁਰੂ ਦੇ ਨਾਲੋਂ ਵੀ ਵੱਡਾ ਬਣਦਾ ਹੈ? ਇਹ ਆਪਣੇ ਆਪ ਨੂੰ ਕਹਿੰਦਾ ਮੈਂ ਦੇ ਕੇ ਆਇਆ ਗੁਰੂ ਨੂੰ, ਉਹ ਗੁਰੂ ਦੇ ਕੋਲੋਂ ਤੇ ਸਾਰੀ ਦੁਨੀਆ ਮੰਗਦੀ ਫਿਰਦੀ ਹੈ। ਭਾਈ ਧਿਆਨ ਸਿੰਘ ਨੇ ਆਖਿਆ, ਹਰਗੋਪਾਲ ਕੁਝ ਦਿਨ ਰੁਕ ਜਾ, ਇਹ ਬਣਦੀ ਮਾਇਆ ਤੈਨੂੰ ਦੇ ਦਿੰਦੇ ਆ, ਪਰ ਗੁਰੂ ਦੀ ਖੁਸ਼ੀ ਦੇ ਕੇ ਜਾਣੀ। ਇੱਥੋਂ ਤੱਕ ਗੱਲ ਪਹੁੰਚ ਚੁੱਕੀ ਸੀ। ਭਾਈ ਧਿਆਨ ਸਿੰਘ ਨੇ ਰੁਪਇਆ 600 ਤਿਆਰ ਕਰ ਲਿਆ, ਗਹਿਣੇ ਗੱਟੇ ਆਪਣੀ ਪਤਨੀ ਦੇ ਜੋ ਕੁਛ ਸੀ, ਉਸ ਭਾਗਾ ਵਾਲੀ ਨੇ ਹੱਥ ਜੋੜ ਕੇ ਆਖਿਆ, ਸਵਾਮੀ ਗੁਰੂ ਦੀ ਖੁਸ਼ੀ ਲੈ ਲੈਣੀ ਚਾਹੀਦੀ ਹੈ, ਜੋ ਵੀ ਹੋ ਸਕਿਆ। ਇਹਨੇ ਘਰ ਦੇ ਵਿੱਚੋਂ ਵੇਚ ਵੱਟ ਕੇ ਰੁਪਇਆ 600 ਤਿਆਰ ਕਰਕੇ ਇਸ ਹਰਗੋਪਾਲ ਦੇ ਅੱਗੇ ਰੱਖ ਕੇ ਆਖਿਆ, ਗੋਪਾਲਿਆ, ਉਹ ਹੁਣ ਅਜੇ ਵੀ ਸੋਚ ਵਿਚਾਰ ਲੈ, ਗੁਰੂ ਦੀ ਖੁਸ਼ੀ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ, ਪਰ ਇਹਦੀ ਅਕਲ ਤੇ ਪਿਆ ਹੋਇਆ ਪੜਦਾ। ਇਹ ਕਹਿੰਦਾ ਧਿਆਨ ਸਿੰਘਾ, ਲਿਆ ਰੁਪਇਆ 600, ਆ ਚੁੱਕ ਗੁਰੂ ਦੀ ਖੁਸ਼ੀ। ਭਾਈ ਧਿਆਨ ਸਿੰਘ ਕਹਿੰਦਾ, ਹਰਗੋਪਾਲ ਫਿਰ ਆ 600 ਰੁਪਇਆ ਲੈ, ਪਰ ਆਪਣੀ ਜ਼ੁਬਾਨ ਚੋਂ ਇੱਕ ਵਾਰੀ ਗੱਲ ਕਹਿਣੀ ਪਏਗੀ। ਹਰਗੋਪਾਲ ਕਹਿੰਦਾ, ਕਿਹੜੀ ਗੱਲ? ਭਾਈ ਧਿਆਨ ਸਿੰਘ ਨੇ ਆਖਿਆ, ਆਪਣੀ ਜ਼ੁਬਾਨ ਚੋਂ ਕਹਿ, ਜਿਹੜੀਆਂ ਖੁਸ਼ੀਆਂ ਮੈਂ ਗੁਰੂ ਕਲਗੀਆਂ ਵਾਲੇ ਦਾਤਾਰ ਦੇ ਕੋਲੋਂ ਲੈ ਕੇ ਆਇਆ ਨਾ, ਗੁਰੂ ਦੀਆਂ ਰਹਿਮਤਾਂ, ਇਹ ਮੈਂ ਆਪਣੇ ਵੱਲੋਂ ਖੁਸ਼ੀਆਂ ਤੈਨੂੰ ਦਿੰਦਾ, ਤੇ ਰੁਪਇਆ 600 ਮੇਰੇ ਹੱਥ ਤੇ ਰੱਖ ਦੇ। ਪਿਆਰੇ ਗੁਰਸਿੱਖੋ, ਜਦੋਂ ਇਹ ਗੱਲ ਸੁਣੀ ਹਰਗੋਪਾਲ ਨੇ, ਚਾਹ ਚੜ ਗਿਆ। ਕਹਿੰਦਾ ਮੈਂ ਕਿਹਾ ਪਤਾ ਨੀ ਕਿੱਡੀ ਵੱਡੀ ਸ਼ਰਤ ਰੱਖੇਗਾ, ਉਹ ਇੰਨੀ ਗੱਲ ਕਹਿਣੀ, ਗੁਰੂ ਦੀ ਖੁਸ਼ੀ ਮੈਂ ਤੈਨੂੰ ਦਿੱਤੀ, ਉਹ ਮੈਂ ਤੇ ਇੱਕ ਸਾਹੇ 10 ਵਾਰੀ ਕਹਿਣ ਨੂੰ ਤਿਆਰ ਹਾਂ। ਲਓ ਦੀ ਅਕਲ ਤੇ ਪਿਆ ਹੋਇਆ ਪੜਦਾ ਹਰਗੋਪਾਲ, ਇਹ ਸਾਰੀਆਂ ਗੁਰੂ ਦੀਆਂ ਖੁਸ਼ੀਆਂ ਦੇਣ ਵਾਸਤੇ ਹੋ ਗਿਆ ਤਿਆਰ, ਤੇ ਭਗਤੀ ਭਾਵ ਤੇ ਸ਼ਰਧਾ ਭਾਵਨਾ ਦੇ ਨਾਲ ਭਰਿਆ ਹੋਇਆ ਭਾਈ ਧਿਆਨ ਸਿੰਘ
ਇਸ ਹਰਗੋਪਾਲ ਦੇ ਕੋਲੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਹੈ ਇਹ ਪ੍ਰਾਪਤ ਕਰ ਰਹੇ।

ਵਾਲੀ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੰਦਾ ਗੁਰੂ ਦਰਬਾਰ ਵਿੱਚ ਜਾ ਕੇ ਵੀ ਕਈ ਵਾਰੀ ਸਤਿਗੁਰੂ ਦੀ ਰਹਿਮਤ ਨੂੰ ਲਿਜਾ ਕੇ ਪਛਾਣ ਨਹੀਂ ਸਕਦਾ ਜਦੋਂ ਅਕਲ ਤੇ ਪੜਦਾ ਪੈ ਜਾਏ। ਹਰਗੋਪਾਲ ਗੁਰੂ ਦੀ ਅਸੀਸ ਗੁਰੂ ਦੀ ਖੁਸ਼ੀ ਨੂੰ ਨਾ ਸੰਭਾਲ ਸਕਿਆ। ਪਾਰਖੂ ਤੇ ਜੋਹਰੀ ਭਾਈ ਧਿਆਨ ਸਿੰਘ ਸ਼ਰਧਾਵਾਨ ਉਹਨੇ ਹਰਗੋਪਾਲ ਦੀ ਤਲੀ ਦੇ ਉੱਤੇ ਰੁਪਈਆ 600 ਰੱਖਿਆ ਤੇ ਹਰਗੋਪਾਲ ਨੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਗੁਰੂ ਦੀ ਰਹਿਮਤ ਗੁਰੂ ਦੀਆਂ ਅਸੀਸਾਂ ਇਹਨਾਂ ਨਿਸ਼ਾਨਾਂ ਨੂੰ ਇਸ ਭਾਈ ਹਰਗੋਪਾਲ ਦੀ ਝੋਲੀ ਵਿੱਚ ਪਾ ਦਿੱਤਾ। ਹਰਗੋਪਾਲ ਤੇ ਉਹਨਾਂ ਦੇ ਘਰ ਵਾਲੀ ਚਾਹ ਦੇ ਵਿੱਚ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ। ਵਾਹ ਦਾਤਾ, ਜਿਹਨਾਂ ਰਹਿਮਤਾਂ ਜਿਹਨਾਂ ਖੁਸ਼ੀਆਂ ਨੂੰ ਲੱਭਦਿਆਂ ਹੋਇਆਂ ਮਨੁੱਖ ਦੀ ਜ਼ਿੰਦਗੀ ਬਤੀਤ ਹੋ ਜਾਂਦੀ ਏ, ਅੱਜ ਤੁਸੀਂ ਸਾਡੇ ਉੱਤੇ ਕਿੱਡੀ ਵੱਡੀ ਮਹਾਨ ਕਿਰਪਾ ਕਰ ਦਿੱਤੀ। ਇਸ ਭਾਈ ਗੋਪਾਲ ਦੇ ਰਾਹੀਂ ਇਹ ਖੁਸ਼ੀਆਂ ਸਾਡੇ ਘਰ ਦੇ ਵਿੱਚ ਭੇਜ ਦਿੱਤੀਆਂ ਨੇ ਸੱਚੇ ਪਾਤਸ਼ਾਹ। ਕਿੰਨਾ ਕੁ ਤੁਹਾਡਾ ਧੰਨਵਾਦ ਕਰੀਏ, ਤੁਹਾਡਾ ਸ਼ੁਕਰਾਨਾ ਕਰਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ। ਸਾਡੇ ਕੋਲ ਇਤਨੇ ਸ਼ਬਦ ਨਹੀਂ, ਉਹ ਜੀਭਾ ਨਹੀਂ। ਪਿਆਰੇ ਗੁਰਸਿੱਖੋ, ਜਦੋਂ ਤੁਰਨ ਲੱਗਾ ਨਾ ਹਰਗੋਪਾਲ ਬੜੀ ਖੁਸ਼ੀ ਵਿੱਚ ਵੀ ਮੈਨੂੰ ਰੁਪਈਆ 600 ਮਿਲ ਗਿਆ, ਪਤਾ ਨਹੀਂ ਕਦੋਂ ਦਾੜ ਜਾ ਕੇ ਪੜਨਾ ਸੀ। ਬੜੀ ਮਿਹਨਤ ਤੇ ਮੁਸ਼ਕਲ ਦੇ ਨਾਲ ਤੁਰਿਆ। ਆਵਾਜ਼ ਮਾਰ ਕੇ ਭਾਈ ਧਿਆਨ ਸਿੰਘ ਨੇ ਆਖਿਆ, ਹਰਗੋਪਾਲ ਇੱਕ ਵਾਰੀ ਗੱਲ ਸੁਣ ਜਾ, ਰੁਕ ਜਾ ਇੱਕ ਮਿੰਟ। ਗੋਪਾਲ ਦਾਸ ਦੇ ਮਨ ਅੰਦਰ ਆ ਗਿਆ ਖਿਆਲ, ਰੁਪਈਆ 600 ਸਾਰਾ ਕੁਝ ਵੇਚ ਵੱਟ ਕੇ ਬਣਾਇਆ ਸੀ ਭਾਈ ਧਿਆਨ ਸਿੰਘ ਨੇ, ਕਿਤੇ ਮਨ ਤਾਂ ਨਹੀਂ ਬਦਲ ਗਿਆ। ਭਾਈ ਧਿਆਨ ਸਿੰਘ ਦੇ ਕੋਲ ਆਇਆ, ਦੱਸ ਕੀ ਕਹਿਣਾ ਚਾਹੁੰਦੇ। ਭਾਈ ਧਿਆਨ ਸਿੰਘ ਨੇ 5 ਰੁਪਈਏ ਹੋਰ ਇਸ ਹਰਗੋਪਾਲ ਦੀ ਤਲੀ ਦੇ ਉੱਤੇ ਰੱਖ ਕੇ ਆਖਿਆ, ਤੇਰਾ ਸ਼ੁਕਰਾਨਾ ਕਰਨਾ ਤੇ ਮੈਂ ਭੁੱਲ ਹੀ ਗਿਆ ਸਾਂ। ਉਹ ਤੂੰ ਆਪ ਗੁਰੂ ਦੀਆਂ ਖੁਸ਼ੀਆਂ ਲਿਆ ਕੇ ਸਾਡੇ ਘਰ ਵਿੱਚ ਦੇ ਕੇ ਚੱਲਿਆ, ਤੇਰਾ ਧੰਨਵਾਦ ਕਰਨਾ ਤੇ ਬਣਦਾ ਨਾ। ਤੇਰਾ ਰੁਪਈਆ 600 ਜਿਹੜਾ ਗੁਰੂ ਦੇ ਚਰਨਾਂ ਵਿੱਚ ਤੂੰ ਭੇਟਾ ਰੱਖ ਕੇ ਆਇਆ ਸਾਂ, ਉਹਦਾ ਕੁਝ ਨਾ ਕੁਝ ਵਿਆਜ ਵੀ ਬਣਦਾ ਨਾ। ਪਰ ਤੇਰਾ ਧੰਨਵਾਦ ਕਰਦੇ ਆ, ਇਸ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਆ, ਮੈਂ ਤੈਨੂੰ ਵੱਧ 5 ਰੁਪਈਏ ਦਿੰਦਾ। ਬਾਣੀਆ ਪੁੱਤਰ ਇੰਨੀ ਮਾਇਆ ਲੈ ਕੇ ਗਦਗਦ ਹੋ ਉੱਠਿਆ। ਤੁਰ ਪਿਆ ਇਸ ਮਾਜਰੀ ਪਿੰਡ ਤੋਂ ਆਪਣੇ ਇਲਾਕੇ ਆਪਣੇ ਨਗਰ ਉਜੈਨ ਸ਼ਹਿਰ ਵੱਲ ਨੂੰ ਤੁਰਿਆ ਜਾਂਦਾ। ਹੁਣ ਦਿਲ ਅੰਦਰ ਚਾਹੇ ਦਿਲ ਅੰਦਰ ਸੋਚਦਾ ਹੈ, ਕਹਿੰਦਾ ਉਹ ਕਿੱਡਾ ਭੋਲਾ ਸਿੱਖ, ਮੈਂ ਤੇ ਭਲਾ ਉੱਥੇ 600 ਰੁਪਈਆ ਦੇ ਕੇ ਆਇਆ ਸੀ, ਮੇਰੇ ਕੋਲ ਸੀ, ਤੇ ਏਡਾ ਅਣਜਾਣ ਏਡਾ ਭੋਲਾ ਜਿਹਨੇ ਘਰ ਦੇ ਵਿੱਚੋਂ ਬਹੁਤ ਸਾਰਾ ਸਮਾਨ ਵੇਚ ਵੱਟ ਕੇ ਵੀ ਰੁਪਈਆ 600 ਦਿੱਤਾ। ਅਜੇ ਵੀ ਇਹਦੇ ਅਕਲ ਵਿੱਚ ਨਾ ਗੱਲ ਆਈ ਵੀ ਇਸ ਗੁਰੂ ਦੇ ਬਚਨ ਦੀ ਕਿੰਨੀ ਕੁ ਕੀਮਤ ਹੋ ਸਕਦੀ ਹੈ, ਜਿਹੜਾ ਸਿੱਖ ਨੇ ਭਾਵਨਾ ਦੇ ਨਾਲ ਇੰਨੀ ਮਾਇਆ ਇਕੱਠੀ ਕਰਕੇ ਮੈਨੂੰ ਦਿੱਤੀ ਹੈ। ਇਹ ਸੋਚਦਾ ਮੈਂ ਇਸ ਭੋਲੇ ਸਿੱਖ ਨੂੰ ਲੁੱਟ ਲਿਆ, ਪਰ ਸਿੱਖ ਭਾਈ ਧਿਆਨ ਸਿੰਘ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ, ਕਹਿੰਦਾ ਦਾਤਾ ਇਹ ਕਿਤੇ ਸਾਰੀ ਦੁਨੀਆਂ ਦੀ ਦੌਲਤ ਵੀ ਲੁਟਾ ਕੇ ਮਾਤਾ ਜੀ ਮੈਨੂੰ ਇਹ ਖੁਸ਼ੀਆਂ ਮਿਲ ਜਾਂਦੀਆਂ ਤੇ ਥੋੜੀ ਸੀ ਅਭੀ ਤੇ ਕੀਮਤ ਵੀ ਕੋਈ ਨੀ, ਪਰ ਅੱਜ ਤੁਸਾਂ ਨੇ ਮੇਰੇ ਤੇ ਬੜੀ ਵੱਡੀ ਕਿਰਪਾਲਤਾ ਕੀਤੀ ਹੈ। ਸੋਜੀ ਤੁਰਿਆ ਜਾਂਦਾ ਹਰਗੋਪਾਲ, ਇਤਿਹਾਸ ਕਹਿੰਦਾ ਦਿੱਲੀ ਸ਼ਹਿਰ ਵਿੱਚ ਪਹੁੰਚਿਆ, ਇਹਦੇ ਕੋਲ ਮਾਇਆ ਹੈ, ਇਹਨੇ ਹੀਰਿਆਂ ਦਾ ਕੁਝ ਵਣਜ ਵਪਾਰ ਕੀਤਾ, ਕੁਝ ਖਰੀਦੇ। ਇਹ ਤੋਂ ਅੱਗੇ ਤੁਰ ਪਿਆ, ਰਸਤੇ ਵਿੱਚ ਇੱਕ ਆਉਂਦਾ ਸ਼ਹਿਰ ਜਿਹਦਾ ਨਾਂ ਹੈ ਪਾਲੀ। ਇਸ ਪਾਲੀ ਸ਼ਹਿਰ ਦੇ ਅੰਦਰ ਜਾ ਕੇ ਇਸ ਨੇ ਉਹੀ ਹੀਰੇ ਵੇਚੇ ਨੇ। ਪਿਆਰੇ ਗੁਰਸਿੱਖੋ, ਇਹਨੂੰ ਚੰਗੀ ਇਨਕਮ ਹੋਈ, ਚੰਗਾ ਵਾਧਾ ਹੋਇਆ। ਇਤਿਹਾਸ ਕਹਿੰਦਾ ਰੁਪਈਆ 3500 ਬਣ ਗਿਆ ਇਸ ਹਰਗੋਪਾਲ ਦੇ ਕੋਲ। ਹੁਣ ਬੜਾ ਖੁਸ਼ ਹੈ ਵੀ ਮੈਂ ਜਿੰਨੀ ਕੁ ਮਾਇਆ ਲੈ ਕੇ ਗਿਆ ਸੀ ਉਹਦੇ ਨਾਲੋਂ ਤੇ 4 ਗੁਣਾ 5 ਗੁਣਾ ਮਾਇਆ ਵੱਧ ਗਈ ਮੇਰੇ ਕੋਲੋਂ। ਉਹ ਮੇਰੇ ਵਰਗਾ ਸਿਆਣਾ ਕੌਣ ਹੋ ਸਕਦਾ, ਮੇਰੇ ਵਰਗਾ ਸਾਊ ਤੇ ਕਮਾਊ ਕੌਣ ਹੋ ਸਕਦਾ। ਇਹਨਾਂ ਵਿਚਾਰਾਂ ਨੂੰ ਲੈ ਕੇ ਤੁਰਿਆ ਜਾਂਦਾ, ਸੋਚਦਾ ਕਹਿੰਦਾ ਮੇਰਾ ਪਿਤਾ ਭੋਲਾ ਭਾਲਾ, ਉਹ ਜਾ ਕੇ ਉਸ ਗੁਰੂ ਦੇ ਚਰਨਾਂ ਵਿੱਚ ਇੰਨੀ ਮਾਇਆ ਅਰਪਣ ਕਰ ਆਉਂਦਾ, ਪਰ ਅੱਜ ਮੈਂ ਸਿਆਣਾ ਪੁੱਤ ਗਿਆ ਨਾ, ਪਹਿਲੀ ਵਾਰੀ ਗਿਆ ਤਾਂ ਮਾਲਾ ਮਾਲ ਹੋ ਕੇ ਆਇਆ, ਮੈਂ ਕੁਝ ਲੁਟਾ ਕੇ ਨਹੀਂ ਆਇਆ, ਕੁਝ ਕਮਾ ਕੇ ਆਇਆ। ਪਿਆਰੇ ਗੁਰਸਿੱਖੋ, ਦੁਨੀਆਦਾਰ ਬੰਦਾ ਸਿਰਫ ਦੁਨੀਆ ਦੀ ਕਮਾਈ ਹੋਈ ਦੌਲਤ ਨੂੰ ਹੀ ਆਪਣੀ ਸਮਝਦਾ ਤੇ ਕਮਾਈ ਸਮਝਦਾ, ਪਰ ਪਿਆਰੇ ਗੁਰਸਿੱਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਵਾਰ। ਉਹ ਤਾਂ ਮੂਰਖ ਹੈ ਸਿਰਫ ਜੇ ਕੱਲੀ ਦੁਨੀਆ ਦੀ ਕਮਾਈ ਨੂੰ ਮੁੱਖ ਰੱਖ ਕੇ ਤੁਰਿਆ ਜਾਏ। ਨਿਰਵਾਹ ਦੀ ਗੱਲ ਤਾਂ ਵੱਖਰੀ ਹੈ, ਪਰ ਗੁਰਮਤ ਦੇ ਸਿਧਾਂਤ ਤੇ ਚੱਲਣਾ ਇਹ ਤਾਂ ਮਨੁੱਖ ਦਾ ਮੁੱਢਲਾ ਫਰਜ਼ ਹੈ ਨਾ। ਆਹ ਕਥਾ ਵਿੱਚ ਸਤਿਕਾਰਯੋਗ ਬਾਬਾ ਜੀ ਦੇ ਪਾਸੋਂ ਆਪਾਂ ਸਰਵਣ ਕਰ ਰਹੇ ਸੀ, ਤਾਂ ਧਿਆਨ ਦਿਓ ਜੇ ਚੱਲਦਾ ਹੋਇਆ ਬੜੀਆਂ ਖੁਸ਼ੀਆਂ ਦੇ ਨਾਲ ਹਰਗੋਪਾਲ ਆਪਣੇ ਉਜੈਨ ਸ਼ਹਿਰ ਦੇ ਵਿੱਚ ਚਲਿਆ ਗਿਆ। ਇਹਦੇ ਨਾਲ ਗਏ ਹੋਏ ਗੁਰਸੇਖੇ ਦੇ ਨਾਲ ਗਈ ਹੋਈ ਸੰਗਤ ਸਾਰੇ ਆਪੋ ਆਪਣੇ ਥਾਵਾਂ ਟਿਕਾਣਿਆਂ ਬੰਦੇ ਨੂੰ ਤੁਰ ਗਏ। ਹਰਗੋਪਾਲ ਆਪਣੇ ਘਰ ਦੇ ਵਿੱਚ ਪਹੁੰਚਿਆ। ਇਸ ਦਾ ਪਿਤਾ ਬਿਸ਼ੰਬਰ ਦਾਸ ਜਿਹੜਾ ਉਡੀਕਦਾ ਸੀ, ਜਿਹੜਾ ਸ਼ਰਧਾਵਾਨ ਸੀ, ਜਿਹੜਾ ਸ਼ਰਧਾਲੂ ਸੀ, ਉਹਨੇ ਵੇਖਿਆ ਆਪਣੇ ਪੁੱਤ ਹਰਗੋਪਾਲ ਨੂੰ ਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਦਾਰੇ ਕਰਕੇ ਆਇਆ। ਚਾਹ ਚੜ ਗਿਆ, ਘੁੱਟ ਕੇ ਗੱਲ ਵੱਟੜੀ ਵਿੱਚ ਲਿਆ, ਸਿਰ ਤੇ ਪਿਆਰ ਦਿੱਤਾ, ਮੱਥਾ ਚੁੰਮਿਆ, ਹਰਗੋਪਾਲ ਧੰਨ ਭਾਗ ਨੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਤੂੰ ਸੰਗਤ ਦੇ
ਵਿੱਚ ਰਹਿ ਕੇ ਸੇਵਾ ਕੀਤੀ ਹੈ, ਬੜੇ ਵੱਡੇ ਭਾਗਾਂ ਦੇ ਨਾਲ ਇਹ ਸੇਵਾ ਮਿਲਦੀ ਹੈ ਤੇ ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਸੁਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਕਹਿੰਦਾ ਹਾਂ ਪਿਤਾ ਜੀ ਸਤਿਗੁਰਾਂ ਦੇ ਦਰਸ਼ਨ ਦੁਆਰੇ ਮੈਂ ਕੀਤੇ। ਫਿਰ ਸਤਿਗੁਰਾਂ ਦੀ ਅਸੀਸ ਪ੍ਰਾਪਤ ਹੋਈ, ਹਾਂ ਪਿਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਅਸੀਸ ਪ੍ਰਾਪਤ ਹੋਈ ਹੈ, ਉਹਨਾਂ ਨੇ ਪ੍ਰਸ਼ਾਦ ਵੀ ਮੈਨੂੰ ਦਿੱਤਾ ਸੀ, ਇੱਥੇ ਕਿਤੇ ਵਧਿਆ ਪਿਆ ਹੋਣਾ ਹੈ। ਪਿਆਰੇ ਗੁਰਸਿੱਖੋ, ਇਸ ਨੇ ਉਹ ਪ੍ਰਸ਼ਾਦ ਦਿੱਤਾ ਆਪਣੇ ਪਿਤਾ ਬਿਸ਼ੰਬਰ ਦਾਸ ਨੂੰ, ਪਰ ਰਸਤੇ ਵਿੱਚ ਵੇਖਿਆ ਇਹਦਾ ਮਨ ਗਲੀਜ ਗਿਆ, ਪਰ ਜਦੋਂ ਬਿਸ਼ੰਬਰ ਦਾਸ ਨੇ ਭਾਵਨਾ ਦੇ ਨਾਲ ਉਹ ਪ੍ਰਸ਼ਾਦ ਚੱਕਿਆ, ਹੱਥ ਜੋੜੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ, ਸਾਰੇ ਪਰਿਵਾਰ ਦੇ ਵਿੱਚ ਵੰਡ ਕੇ ਛਕਿਆ, ਉਸ ਵੇਲੇ ਹੈਰਾਨ ਰਹਿ ਗਿਆ ਹਰਗੋਪਾਲ, ਕਹਿੰਦਾ ਮੈਂ ਕੀ ਸੋਚਦਾ ਆਇਆ, ਪਰ ਇਹ ਪ੍ਰਸ਼ਾਦ ਸਤਿਗੁਰਾਂ ਦੀ ਰਹਿਮਤ ਇੱਥੋਂ ਤੱਕ ਐਨ ਬਿਲਕੁਲ ਸਹੀ ਸਲਾਮਤ ਹੈ। ਪਿਆਰੇ ਗੁਰਸਿੱਖੋ, ਭਾਵਨਾ ਦੇ ਨਾਲ ਬਿਸ਼ੰਬਰ ਦਾਸ ਨੇ ਪ੍ਰਸ਼ਾਦ ਛਕਿਆ, ਸਾਰੇ ਪਰਿਵਾਰ ਦੇ ਅੰਦਰ ਵੰਡ ਕੇ। ਪੁੱਛਣ ਲੱਗਾ ਪਿਤਾ ਆਪਣੇ ਬੇਟੇ ਗੋਪਾਲ ਦਾਸ ਨੂੰ, ਕਹਿੰਦਾ ਸੁਣਾ ਫਿਰ ਕੋਈ ਗੁਰੂ ਦੀ ਰਹਿਮਤ ਪ੍ਰਾਪਤ ਹੋਈ, ਗੁਰੂ ਨੇ ਹੋਰ ਕੋਈ ਕਿਰਪਾ ਕੀਤੀ, ਕੁਝ ਅਸੀਸ ਬਖਸ਼ੀ। ਇਸ ਹਰਗੋਪਾਲ ਨੇ ਆਪਣੀ ਜੇਬ ਵਿੱਚ ਪਾਇਆ ਹੱਥ, ਰੁਪਈਆ 3600 ਕੱਢ ਕੇ ਆਪਣੇ ਪਿਤਾ ਦੇ ਹੱਥ ਦੇ ਉੱਤੇ ਰੱਖ ਦਿੱਤਾ। ਬਿਸ਼ੰਬਰ ਦਾਸ ਕਹਿੰਦਾ ਉਹ ਇੰਨੀ ਮਾਇਆ ਇਹ ਕਿੱਥੋਂ ਆ ਗਈ? ਹਰਗੋਪਾਲ ਕਹਿੰਦਾ ਪਿਤਾ ਜੀ ਮੈਂ ਤੁਹਾਡੇ ਵਰਗਾ ਥੋੜੀ ਹਾਂ ਵੀ ਜਿਹੜਾ ਮੈਂ ਜਾਵਾਂ ਤੇ ਆਪਣੇ ਘਰੋਂ ਲਿਜਾ ਕੇ ਉੱਥੇ ਲਟਾਈ ਜਾਵਾਂ, ਉਹ ਮੈਂ ਵਾਅਦਾ ਕਰਕੇ ਲਿਆਇਆ। ਬਿਸ਼ੰਬਰ ਦਾਸ ਦਾ ਮੱਥਾ ਠਣਕਿਆ, ਉਹਨੇ ਆਖਿਆ ਸੱਚੋ ਸੱਚ ਦੱਸ ਗੱਲ ਕੀ ਹੋਈ ਏ? ਇਹਨੇ ਆਖਿਆ ਪਿਤਾ ਜੀ ਮੈਂ ਰੁਪਈਆ 600 ਗੁਰੂ ਨੂੰ ਭੇਟਾ ਕੀਤਾ ਤੇ ਗੁਰੂ ਨੇ ਮੈਨੂੰ ਕੀ ਦਿੱਤਾ ਸੀ? ਇੱਕ 2 ਮੀਟਰ ਦਾ ਕੱਪੜਾ ਮੇਰੇ ਗਲ ਵਿੱਚ ਪਾ ਦਿੱਤਾ, ਆਖੇ ਸਿਰੋਂ ਪਾਓ ਹੈ, ਤੇ ਇੱਕ 4 ਕਤੋੜਿਆਂ ਦਾ ਕੜਾ ਸਰਬਲੋਹ ਦਾ ਲੋਹੇ ਦਾ ਦੇ ਕੇ ਆਖਿਆ ਇਹਨਾਂ ਨੂੰ ਸੰਭਾਲ ਕੇ ਰੱਖੀ, ਇਹਦੇ ਵਿੱਚ ਬੜੀਆਂ ਖੁਸ਼ੀਆਂ ਨੇ। ਭਲਾ ਪਿਤਾ ਜੀ ਤੁਸੀਂ ਦੱਸੋ, ਉਹ ਇਸ ਲੋਹੇ ਦੇ ਕੜੇ ਵਿੱਚ 2 ਮੀਟਰ ਦੇ ਕੱਪੜੇ ਵਿੱਚ ਕਾਹਦੀਆਂ ਖੁਸ਼ੀਆਂ ਸਨ? ਰਸਤੇ ਵਿੱਚ ਆਉਂਦਿਆਂ ਮੈਨੂੰ ਇੱਕ ਭੋਲਾ ਜਿਹਾ ਸਿੱਖ ਮਿਲ ਪਿਆ, ਉਹ ਵੀ ਏਡਾ ਅੰਤਾਂ ਦਾ ਭੋਲਾ ਵੇਖਿਆ ਜਿਹਨੇ ਘਰ ਦਾ ਸਮਾਨ ਹੀ ਵੇਚ ਵੱਟ ਕੇ ਤੇ ਰੁਪਈਆ 600 ਤਿਆਰ ਕਰਕੇ ਨਾਲ 5 ਰੁਪਏ ਹੋਰ ਵੱਧ ਦਿੱਤੇ। ਬਿਸ਼ੰਬਰ ਦਾਸ ਨੇ ਜਦੋਂ ਇਹ ਸੁਣੀ ਕਹਾਣੀ ਸੋਚਾਂ ਦੇ ਸਾਗਰ ਵਿੱਚ ਬਹਿ ਗਿਆ। ਕਹਿੰਦਾ ਗੋਪਾਲਿਆ ਤੋਰਿਆ ਸੀ ਤੈਨੂੰ ਸੱਚ ਦਾ ਵਪਾਰ ਕਰਨ ਵਾਸਤੇ, ਪਰ ਕੱਚ ਦਾ ਵਪਾਰੀ ਨਿਕਲਿਆ, ਉਹ ਕੱਚਾ ਧਨ ਇਕੱਠਾ ਕਰਕੇ ਲਿਆਉਣ ਵਾਸਤੇ ਸੋਚਦਾ ਰਿਹਾ। ਇਹਨੇ ਆਖਿਆ ਪਿਤਾ ਜੀ ਦਿੱਲੀ ਵਿੱਚ ਵਪਾਰ ਕੀਤਾ, ਰਸਤੇ ਵਿੱਚ ਆਉਂਦਿਆਂ ਹੀਰੇ ਵੇਚਿਆ ਤਾਂ 3600 ਰੁਪਇਆ ਬਣਿਆ। ਬਿਸ਼ੰਬਰ ਦਾਸ ਨੇ ਆਖਿਆ ਬੇਟਾ ਇਹ ਦੁਨੀਆਂ ਦੀ ਦੌਲਤ ਹੋਏ ਤੇ ਕੱਖ ਵੀ ਨਹੀਂ, ਇਹ ਤੇ ਸਿਆਣੇ ਕਹਿੰਦੇ ਨੇ ਹੱਥਾਂ ਦੀ ਮੈਲ ਹੁੰਦੀ ਏ, ਉਹ ਕਿਤੇ ਧਨ ਵੱਧ ਗਿਆ ਕਿਤੇ ਘੱਟ ਗਿਆ, ਪਰ ਯਾਦ ਰੱਖ ਜੇ ਇਸ ਮਨੁੱਖ ਦਾ ਜੀਵਨ ਨਾਨਾ ਬਣ ਸਕਿਆ, ਆਪਣੇ ਗੁਰੂ ਦੇ ਉੱਤੇ ਸ਼ਰਧਾ ਨਾ ਰੱਖ ਸਕਿਆ, ਫਿਰ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਵੀ ਨਾ ਦੇ ਬਰਾਬਰ ਹੈ। ਬਿਸ਼ੰਬਰ ਦਾਸ ਕਹਿੰਦਾ ਪੁੱਤਰਾ ਚੰਗਾ ਨੀ ਕੀਤਾ, ਯਾਦ ਰੱਖ ਜੇ ਗੁਰੂ ਦੀ ਨਜ਼ਰ ਉਹ ਪੱਠੀ ਹੋਵੇ ਤੇ ਸੰਸਾਰ ਦੇ ਵਿੱਚ ਪੁੱਛਦਾ ਕੋਈ ਨਹੀਂ। ਆ ਪਿਆਰ ਦੇ ਨਾਲ ਸਰਵਣ ਕਰਦੇ ਹੋ ਨਾ ਗੁਰੂ ਕੀ ਬਾਣੀ, ਮੇਰੇ ਸਾਹਿਬ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿਖ ਨਾ ਪਾਏ ਦਾ। ਲੋ ਜੀ ਇਸ ਗੋਪਾਲ ਦਾਸ ਨੇ ਆਖਿਆ ਐਵੇਂ ਪਿਤਾ ਜੀ ਤੁਸੀਂ ਫਿਕਰ ਕਰੀ ਜਾਂਦੇ ਹੋ, ਕੋਈ ਗੱਲ ਹੀ ਨਹੀਂ, ਸਾਡੇ ਕੋਲ ਇੰਨੀ ਜਾਇਦਾਦ ਇੰਨਾ ਧਨ ਹੈ, ਮੈਂ ਬੜਾ ਸਿਆਣਾ ਤੇ ਚਤਰ ਹਾਂ, ਇੰਨੀ ਕਮਾਈ ਕਰਕੇ ਜ਼ਿੰਦਗੀ ਦਾ ਨਿਰਵਾਹ ਕਰਾਂਗੇ, ਤੁਸੀਂ ਕਿਹੜੀ ਗੱਲੋਂ ਫਿਕਰ ਕਰਦੇ ਹੋ? ਲੋ ਜੀ ਵਾਧਾ ਹੁੰਦਾ ਹੈ, ਬੜਾ ਚਾਹ ਚੜ੍ਹਦਾ, ਪਰ ਅੱਜ ਲੱਗ ਗਿਆ ਪੁੱਠਾ ਗੇੜਾ, ਜਿਸ ਪਾਸੇ ਨੂੰ ਤੁਰਦਾ ਜਿਹੜੇ ਕੰਮ ਨੂੰ ਕਰਦਾ ਉਦੋਂ ਨਿਰਾਸ਼ਤਾ ਪੱਲੇ ਪੈਂਦੀ ਹੈ, ਮੁੱਕਦੀ ਗੱਲ ਇਹਨੂੰ ਘਾਟਾ ਪੈਂਦਾ। ਅੱਜ ਹਰਗੋਪਾਲ ਇਸ ਗੱਲ ਲਈ ਸੋਚਣ ਲਈ ਮਜਬੂਰ ਹੋ ਗਿਆ, ਕਹਿੰਦਾ ਇਹ ਕਾਰਨ ਕੀ ਹੈ? ਮੈਂ ਜਿਸ ਕੰਮ ਲਈ ਵੱਧ ਵਾਸਤੇ ਸੋਚਦਾ ਮੈਨੂੰ ਉਧਰੋਂ ਘਾਟਾ ਪੈਣਾ ਸ਼ੁਰੂ ਹੋ ਜਾਂਦਾ, ਕਿਵੇਂ ਤੇ ਕੀ ਸਾਰਾ ਕੁਝ ਹੋਇਆ? ਆਪ ਸੰਗਤ ਦੀ ਸੇਵਾ ਦੇ ਅੰਦਰ ਤੁਹਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੈ।

ਗੁਰੂ ਕੀ ਸੰਗਤ ਜ਼ਰੀਏ ਉਸ ਮਾਲਕ ਦੇ ਰੰਗਾਂ ਤੋਂ। ਇਸ ਸੰਸਾਰ ਦੇ ਅੰਦਰ ਅਸੀਂ ਅਕਸਰ ਹੀ ਐਸੀ ਵਿਚਾਰ ਵੇਖਦੇ ਹਾਂ ਜੋ ਮੇਰੇ ਸਾਹਿਬਾਂ ਦਾ ਪਾਵਨ ਫਰਮਾਨ ਹੈ, ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਮ ਮੂਰਖ ਤੇ ਪੰਡਿਤ ਤੇ। ਪਿਆਰੇ ਗੁਰਸਿੱਖੋ, ਇਸ ਦੁਨੀਆਂ ਦੇ ਅੰਦਰ ਉਹ ਲੋਕ ਵੇਖੇ ਜਾ ਸਕਦੇ ਨੇ ਜਿਹੜੇ ਸ਼ਹਿਨਸ਼ਾਹ ਵਰਗੀ ਜ਼ਿੰਦਗੀ ਬਤੀਤ ਕਰਦੇ, ਜਿਹੜੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਕਹਾਉਂਦੇ ਸਨ, ਜਿਨ੍ਹਾਂ ਦੇ ਲੋਕ ਸਾਹਮਣੇ ਝੁਕਿਆ ਕਰਦੇ ਸਨ। ਪਰ ਉਹ ਲੋਕ ਇਸ ਅਸਥਾਨ ਤੱਕ ਪਹੁੰਚ ਜਾਂਦੇ ਨੇ, ਲੋਕਾਂ ਕੋਲੋਂ ਮੰਗ ਕੇ ਖਾਣ ਵਾਸਤੇ ਮਜਬੂਰ ਹੋ ਜਾਂਦੇ। ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਪਰਮੇਸ਼ਰ ਨੂੰ ਭੁੱਲ ਨਾ ਜਾਏ ਬੰਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਖਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਗੁਰੂ ਨੂੰ ਵਿਸਾਰ ਕੇ, ਗੁਰੂ ਨੂੰ ਭੁਲਾ ਕੇ ਕਦੇ ਸੁੱਖ ਨਹੀਂ ਮਿਲ ਸਕਦਾ। ਮੇਰੇ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਦੇ ਨਾਮ ਨਾਲ ਜ਼ਿੰਦਗੀ ਹੈ, ਟੁੱਟ ਜਾਣ ਦਾ ਨਾਮ ਮੌਤ ਹੈ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਪ੍ਰਾਣੀ ਆਇਆ ਜਿਹਦਾ ਨਾਮ ਹੈ ਗੰਗਾ ਰਾਮ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੂੰ ਮੱਥਾ ਟੇਕਿਆ, ਹਾਲੋ ਬੇਹਾਲ, ਦੌਲਤ ਪਾਸਾ ਵੱਟ ਗਈ, ਘਰ ਦਾ ਗੁਜ਼ਾਰਾ ਵੀ ਔਖਾ ਹੋ ਗਿਆ, ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛੱਕ ਕੇ ਗੁਜ਼ਾਰਾ ਕਰਨਾ, ਸੇਵਾ ਕਰਨੀ ਤੇ ਗੁਰੂ ਦਾ ਸ਼ੁਕਰਾਨਾ ਕਰਨਾ, ਤਾਂ ਸਤਨ ਮਨ ਕਰਕੇ ਜੁੜੇ ਰਹਿਣਾ, ਕਿਉਂਕਿ ਅੰਤਾਂ ਦੀ ਗਰੀਬੀ ਆ ਗਈ, ਗੁਰੂ ਕੀ ਨਹੀਂ ਕਰ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਰਹਿਮਤਾਂ ਵਿੱਚ ਆਏ ਤੇ ਐਸਾ ਬਚਨ ਕੀਤਾ, ਕੁਝ ਮਾਇਆ ਦੇ ਕੇ ਆਖਿਆ, ਜਾਓ ਕਾਰੋਬਾਰ ਕਰੋ, ਤੁਸੀਂ ਤੇ ਵੱਡੇ ਸ਼ਾਹੂਕਾਰ ਹੋ। ਪਿਆਰੇ ਗੁਰਸਿੱਖੋ, ਗੁਰੂ ਦਾ ਤੇ ਵਚਨ ਵਰਤਦਾ ਨਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਵਚਨ ਪਾ ਕੇ ਇਤਿਹਾਸ ਕਹਿੰਦਾ ਹੈ ਗੰਗਾ ਰਾਮ ਦਿੱਲੀ ਚਲਿਆ ਗਿਆ, ਇਹਨੇ ਆਪਣਾ ਕੰਮ ਕਾਰ ਕਰ ਲਿਆ, ਕੰਮ ਕਾਰ ਵਿੱਚ ਇੰਨਾ ਵਾਧਾ ਹੋਇਆ, ਸੱਚਮੁੱਚ ਉਹ ਸ਼ਾਹੂਕਾਰ ਬਣ ਗਿਆ। ਵਕਤ ਆ ਗਿਆ ਜਿਸ ਗੁਰੂ ਨੇ ਰਹਿਮਤਾਂ ਕੀਤੀਆਂ ਸਨ, ਉਸ ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਕੋਈ ਗਰੀਬ ਸਿੱਖ ਆਪਣੇ ਕੰਮ ਕਾਰ ਵਾਸਤੇ ਆਇਆ, ਜਿਹਨੇ ਆਖਿਆ ਦਾਤਾਰ ਜੀ ਆ ਘਰ ਦਾ ਕਾਰਜ ਹੈ, ਬੇਟੀ ਦੀ ਸ਼ਾਦੀ ਕਰਨੀ ਹੈ, ਪਰ ਕੋਲ ਇੰਨੀ ਮਾਇਆ ਨਹੀਂ, ਸਮਰੱਥਾ ਨਹੀਂ, ਦਾਤਾਰ ਜੀ ਤੁਹਾਡੀ ਰਹਿਮਤ ਦੀ ਲੋੜ ਹੈ। ਮੇਰੇ ਸਤਿਗੁਰਾਂ ਨੇ ਇੱਕ ਕਾਗਜ਼ ਦੇ ਉੱਤੇ ਇਸ ਸਿੱਖ ਦੇ ਨਾਂ ਤੇ ਇਸ ਗੰਗਾ ਰਾਮ ਵਾਲੇ ਹੁੰਡੀ ਲਿਖ ਦਿੱਤੀ, ਜਾਓ ਤੁਸੀਂ ਉਹਦੇ ਕੋਲੋਂ ਮਾਇਆ ਲੈ ਲੈਣੀ। ਇਹ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦਾ ਸਦਕਾ ਚੱਲਦਾ ਹੋਇਆ ਦਿੱਲੀ ਇਸ ਗੰਗਾ ਰਾਮ ਸ਼ਾਹੂਕਾਰ, ਜਿਹਨੂੰ ਲੋਕ ਸ਼ਾਹੂਕਾਰ ਕਹਿੰਦੇ ਨੇ, ਇਹਦੇ ਕੋਲ ਚਲਾ ਗਿਆ। ਇਹਨੇ ਜਾ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਪਾਵਨ ਜਿਹੜਾ ਹੁਕਮ ਸੀ ਉਹ ਇਹਦੇ ਅੱਗੇ ਕਰ ਦਿੱਤਾ। ਇਹਨੇ ਪੜ੍ਹਿਆ, ਇਹਨੇ ਵਿਚਾਰਿਆ, ਦਰਅਸਲ ਜੋ ਕੁਝ ਚਾਹੀਦਾ ਸੀ ਇਹਨੂੰ ਭੁੱਲ ਚੁੱਕਾ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਦਾ ਸਦਕਾ ਸਾਰਾ ਕੁਝ ਹੋਇਆ ਸੀ ਨਾ, ਇਹ ਤੇ ਗੁਰੂ ਦੇ ਹੁਕਮਨਾਮੇ ਨੂੰ ਲੈ ਕੇ ਮਸਤਕ ਨਾਲ ਛੁਆ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ, ਦਾਤਾ ਮੈਂ ਤੁਹਾਡੇ ਖਿਆਲ ਵਿੱਚ ਤਾਂ ਹਾਂ, ਤੁਹਾਡੀ ਰਹਿਮਤ ਮੇਰੇ ਉੱਤੇ ਵਰਤ ਰਹੀ ਹੈ ਨਾ, ਤਾਂ ਹੀ ਤੁਸੀਂ ਚੇਤਾ ਰੱਖਿਆ ਨਾ ਮੈਨੂੰ। ਪਰ ਹੋਇਆ ਕਿ ਕਾਲੀ ਪੜ੍ਹਨ ਤੋਂ ਬਾਅਦ ਇਹਨੂੰ ਪਤਾ ਲੱਗਾ ਨਾ ਵੀ ਇਹ ਸਿੱਖ ਨੂੰ ਮਾਇਆ ਦੇਣੀ ਪੈਣੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਨੂੰ ਇਸ ਕਰਕੇ ਹੈ। ਖਵਾਈਆਂ ਖਾਤੇ ਫੋਲ ਫਲ ਕੇ ਨਾ ਆਪਣੇ ਜਵਾਬ ਦਿੰਦਾ, ਕਹਿੰਦਾ ਜਿਸ ਗੁਰੂ ਨੇ ਇਹ ਤੈਨੂੰ ਮੇਰੇ ਵੱਲੇ ਮਾਇਆ ਲੈਣ ਵਾਸਤੇ ਭੇਜਿਆ, ਗੁਰੂ ਦਾ ਤੇ ਇੱਥੇ ਖਾਤਾ ਹੀ ਹੈ ਨੀ, ਮੈਂ ਮਾਇਆ ਕਿੱਥੋਂ ਦਿਆਂ, ਇੱਥੇ ਮਾਇਆ ਨਹੀਂ ਮਿਲ ਸਕੇਗੀ। ਪਿਆਰੇ ਗੁਰਸਿੱਖੋ, ਸਿੱਖ ਤਾਂ ਉਸੇ ਤਰ੍ਹਾਂ ਵਾਪਸ ਚਲਿਆ ਗਿਆ, ਪਰ ਯਾਦ ਰੱਖੋ ਅੱਜ ਗੇੜਾ ਫਿਰ ਲੱਗ ਗਿਆ ਪੁੱਠਾ, ਅੱਜ ਫਿਰ ਉਹਨਾਂ ਹਾਲਾਤਾਂ ਵੱਲੇ ਆ ਗਿਆ। ਯਾਦ ਰੱਖੋ ਜਿਸ ਘਰ ਵਿੱਚ ਜਿਸ ਦੌਲਤ ਵਿੱਚ ਗੁਰੂ ਦੇ ਨਾਮ ਦਾ ਹੀ ਖਾਤਾ ਨਾ ਹੋਵੇ ਤੇ ਉੱਥੇ ਫਿਰ ਬਰਕਤਾਂ ਕਿੱਥੋਂ ਰਹਿ ਜਾਣਗੀਆਂ। ਜਿੱਥੇ ਗੁਰੂ ਦਾ ਖਾਤਾ ਹੈ ਉੱਥੇ ਗੁਰੂ ਦੀ ਰਹਿਮਤ ਵਰਤਦੀ ਹੈ। ਦੁਨੀਆਂ ਦਾ ਹਰ ਬੰਦਾ ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਸਾ ਕੇ ਰੱਖੇ ਤੇ ਜਿੰਨੀ ਬਖਸ਼ੀ ਹੋਈ ਦੁਨੀਆਂ ਦੀ ਦੌਲਤ ਤੇ ਦੁਨੀਆਂ ਦੇ ਸੁੱਖ ਨੇ, ਹੇ ਦਾਤਾ ਇਹ ਤੇਰੀਆਂ ਰਹਿਮਤਾਂ ਤੇ ਤੇਰੀਆਂ ਵਡਿਆਈਆਂ ਨੇ, ਨਹੀਂ ਤੇ ਸਾਨੂੰ ਸੰਸਾਰ ਅੰਦਰ ਕੌਣ ਪੁੱਛਦਾ। ਉਸ ਗੁਰੂ ਨੂੰ ਯਾਦ ਰੱਖਣਾ ਹੀ ਆਪਣੇ ਘਰ ਵਿੱਚ ਖਾਤਾ ਬਣਾ ਕੇ ਰੱਖਣਾ, ਪ੍ਰਭੂ ਦੀ ਯਾਦ ਨਾ ਕਿਤੇ ਵਿਸਰ ਜਾਏ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਕਿਰਤ ਵਿਰਤ ਕਰਦਿਆਂ, ਦਸਾਂ ਨੋਹਾਂ ਦੀ ਕਿਰਤ ਕਰਦਿਆਂ, ਉਸ ਪ੍ਰਭੂ ਪਰਮੇਸ਼ਰ ਨੂੰ ਹਮੇਸ਼ਾ ਯਾਦ ਰੱਖੀਏ। ਅੱਜ ਧਿਆਨ ਦਿਓ, ਜੋ ਮੈਂ ਬੇਨਤੀ ਕਰ ਰਿਹਾ ਸੀ, ਹਰਗੋਪਾਲ ਜਿਹੜਾ ਆਪਣੇ ਆਪ ਨੂੰ ਬੜਾ ਚਤਰ ਬੜਾ ਸਿਆਣਾ ਸਮਝਦਾ ਸੀ, ਇਹਨੂੰ ਵਪਾਰ ਵਿੱਚ ਦਿਨ ਪਰ ਦਿਨ ਘਾਟਾ ਪੈਂਦਾ ਗਿਆ, ਇਹਨੂੰ ਦੂਜਿਆਂ ਕੋਲੋਂ ਉਧਾਰ ਮਾਇਆ ਫੜਨੀ ਪੈ ਗਈ। ਮਾਇਆ ਚੁੱਕੀ ਹੋਈ ਉਧਾਰ, ਵਾਧੇ ਗਏ ਵਿਆਜ, ਵਾਪਸ ਕੀਤੀ ਨਾ ਗਈ, ਸਾਰਾ ਕਾਰੋਬਾਰ ਠੱਪ ਹੋ ਗਿਆ, ਸਾਰਾ ਕੁਝ ਵਿਕ ਗਿਆ। ਅੱਜ ਖਿਆਲ ਆਇਆ ਇਹਨੂੰ ਵੀ ਸੱਚਮੁੱਚ ਹੀ ਮੇਰੇ ਪਿਤਾ ਜੀ ਸੱਚ ਕਹਿੰਦੇ ਸਨ, ਪਿਤਾ ਦੇ ਕੋਲ ਆ ਗਿਆ। ਪਿਤਾ ਜੀ ਕੀ ਕਰੀਏ, ਕੋਈ ਵਸ ਨਹੀਂ ਚੱਲਦਾ, ਕੋਈ ਚਾਰਾ ਨਹੀਂ ਚੱਲਦਾ। ਬਿਸ਼ੰਬਰ ਦਾਸ ਨੇ ਆਖਿਆ, ਪੁੱਤਰਾ ਤੂੰ ਤੇ ਕਹਿੰਦਾ ਸੀ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਚਾਤਰ ਹਾਂ, ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ, ਹੁਣ ਜਰਾ ਧਿਆਨ ਮਾਰ ਕੇ ਵੇਖ ਕਿੱਧਰ ਗਈਆਂ ਤੇਰੀਆਂ ਚਤਰਾਈਆਂ। ਕਹਿੰਦਾ ਪਿਤਾ ਜੀ ਮੈਨੂੰ ਕਿਸੇ ਗੱਲ ਦੀ ਕੋਈ ਸਮਝ ਨਹੀਂ ਆਉਂਦੀ, ਅਕਲ ਦੇ ਸਾਰੇ ਰਸਤੇ ਬੰਦ ਹੋ ਚੁੱਕੇ ਨੇ,
ਬਿਸ਼ੰਬਰ ਦਾਸ ਨੇ ਆਖਿਆ ਗੋਪਾਲਿਆ ਉਹ ਗੁਰੂ ਦੇ ਉੱਤੇ ਭਰੋਸਾ ਨਾ ਰੱਖ ਸਕਿਆ, ਗੁਰੂ ਦੀ ਰਹਿਮਤ ਨਾ ਸੰਭਾਲ ਸਕਿਆ। ਇਹਨੇ ਆਖਿਆ ਪਿਤਾ ਜੀ ਕਰਦਾ ਕੀ, ਮੇਰਾ ਯਕੀਨ ਨਹੀਂ ਸੀ ਵੱਜਦਾ। ਜਦੋਂ ਉਸ ਗੁਰੂ ਦੇ ਮੈਂ ਦਰਸ਼ਨ ਦਦਾਰੇ ਕੀਤੇ, ਉਹਨਾਂ ਦੇ ਹੱਥਾਂ ਦੇ ਸ਼ਸਤਰ ਵੇਖੇ, ਜਿਨ੍ਹਾਂ ਦੇ ਦਿਲ ਅੰਦਰ ਕਿਤੇ ਦਇਆ ਨਾਮ ਦੀ ਚੀਜ਼ ਨਹੀਂ ਸੀ ਜੋ ਕੁਝ ਮੈਂ ਵਿਚਾਰਿਆ ਸੀ, ਉਹ ਸਿੱਧੇ ਸ਼ਸਤਰ ਧਾਰੀ ਇੱਕ ਦੂਜੇ ਉੱਤੇ ਵਾਰ ਕਰਦੇ, ਦਇਆ ਕਿਤੇ ਨੇੜੇ ਤੇੜੇ ਨਹੀਂ ਸੀ ਵਰਤਦੀ। ਬਿਸ਼ੰਬਰ ਦਾਸ ਰੋਹ ਵਿੱਚ ਆ ਗਿਆ, ਉਹਨੇ ਆਖਿਆ ਉਹ ਹਰਗੋਪਾਲ ਧਿਆਨ ਮਾਰ ਕੇ ਵੇਖ, ਜਿਨ੍ਹਾਂ ਜੈਮੀਆਂ ਦੇ ਮਗਰ ਤੂੰ ਲੱਗਣਾ ਚਾਹੁੰਦਾ, ਜਰਾ ਅੱਜ ਤੂੰ ਵੇਖ ਤੈਨੂੰ ਗੁਰੂ ਸਾਹਿਬ ਜੀ ਦੇ ਸਿੱਖ ਔਰ ਗੁਰੂ ਸਾਹਿਬ ਜੀ ਦੇ ਹੱਥਾਂ ਦੇ ਸ਼ਸਤਰ ਨਾਲ ਚੰਗੇ ਲੱਗੇ। ਦੁਨੀਆਂ ਦੇ ਅੰਦਰ ਕਿਹੜਾ ਦੇਵੀ ਦੇਵਤਾ ਹੈ ਜਿਹਨੇ ਸ਼ਸਤਰ ਨਹੀਂ ਚੁੱਕਿਆ, ਜਰਾ ਧਿਆਨ ਮਾਰ ਕੇ ਵੇਖ ਰਾਮ ਚੰਦਰ ਦੇ ਹੱਥ ਵਿੱਚ ਤੈਨੂੰ ਧਨੁਸ਼ ਨਹੀਂ ਦਿਸਦਾ, ਧਿਆਨ ਮਾਰ ਕੇ ਵੇਖ ਤੈਨੂੰ ਹਨੂੰਮਾਨ ਦੇ ਹੱਥ ਵਿੱਚ ਗਦਾ ਨਹੀਂ ਦਿਸਦਾ, ਉਹ ਭਗਵਾਨ ਕ੍ਰਿਸ਼ਨ ਜੀ ਨੂੰ ਵੇਖ ਤੈਨੂੰ ਉਹਦੀ ਉਂਗਲ ਤੇ ਚੱਲਦਾ ਹੋਇਆ ਚੱਕਰ ਨਹੀਂ ਦਿਸਦਾ, ਦੇਵੀ ਮਾਤਾ ਦੇ ਕੋਲ ਤੈਨੂੰ ਵਰਸ਼ਾ ਨਹੀਂ ਦਿਸਦਾ, ਸ਼ਿਵ ਜੀ ਦੇ ਹੱਥ ਵਿੱਚ ਤ੍ਰਿਸ਼ੂਲ ਨਹੀਂ ਦਿਸਦਾ, ਉਹ ਕਿਹੜਾ ਇਹੋ ਜਿਹਾ ਦੇਵਤਾ ਹੈ ਜਿਹਨੇ ਸ਼ਸਤਰ ਨਹੀਂ ਉਠਾਇਆ। ਯਾਦ ਰੱਖ ਜਿਹੜੀ ਸ਼ਾਂਤੀ ਤੇ ਜਿਹੜੇ ਅਮਨ ਦੀ ਤੂੰ ਗੱਲ ਕਰਦੇ, ਜੇ ਸ਼ਸਤਰ ਨਾ ਉਠਾਇਆ ਜਾਵੇ ਤੇ ਅਮਨ ਕਦੇ ਕਾਇਮ ਹੀ ਨਹੀਂ ਜੇ ਰਹਿ ਸਕਦਾ। ਪਿਆਰੇ ਗੁਰਸਿੱਖੋ, ਇਸ ਸੱਚਾਈ ਨੇ ਇਸ ਹਰਗੋਪਾਲ ਦੀਆਂ ਅੱਖਾਂ ਖੋਲ ਦਿੱਤੀਆਂ। ਸ਼ਸਤਰਾਂ ਦੀ ਜਦੋਂ ਗੱਲ ਆਉਂਦੀ ਹੈ ਨਾ, ਉਦੋਂ ਹਿੰਦੁਸਤਾਨ ਦਾ ਜ਼ਿਕਰ, ਉਦੋਂ ਇਸ ਹਿੰਦੁਸਤਾਨ ਦੀ ਹਾਲਤ ਬਿਲਕੁਲ ਐਨ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਉਹ ਭਾਵੇਂ ਦੁਨੀਆਂ ਦੇ ਦੂਜੇ ਧਰਮਾਂ ਦੇ ਲੋਕ ਦੇਵੀ ਮਾਤਾ ਦੇ ਸਾਹਮਣੇ ਸ਼ਰਧਾ ਰੱਖ ਕੇ ਉਹਨਾਂ ਦੀ ਪੂਜਾ ਕਰੀ ਜਾਣ ਤੇ ਉਹ ਦੇਵੀ ਦੇ ਭਗਤ ਹੈ, ਤੇ ਜੇ ਸਿੱਖ ਆਪਣੀ ਰੱਖਿਆ ਵਾਸਤੇ ਵੀ ਸ਼ਸਤਰ ਉਠਾ ਲੈ, ਉਹ ਵੱਖਵਾਦੀ ਤੇ ਅੱਤਵਾਦੀ, ਉਹਨੂੰ ਵੱਖੋ ਵੱਖਰੇ ਨਾਮ ਦਿੱਤੇ ਜਾਂਦੇ ਨੇ। ਉਹ ਆਪਣੀ ਸਵੈ ਰੱਖਿਆ ਵਾਸਤੇ ਵੀ ਕੋਈ ਸ਼ਸਤਰ ਨਹੀਂ ਉਠਾ ਸਕਦਾ, ਆਪਣੇ ਉੱਤੇ ਹੁੰਦੇ ਹੋਏ ਜ਼ੁਲਮ ਨੂੰ ਰੋਕਣ ਵਾਸਤੇ ਵੀ ਕੁਝ ਨਹੀਂ ਕਰ ਸਕਦਾ, ਤੇ ਫਿਰ ਕਾਹਦੀ ਜ਼ਿੰਦਗੀ ਹੈ। ਮੇਰੇ ਕਹਿਣ ਦਾ ਭਾਵ, ਜੇ ਸ਼ਸਤਰ ਨਹੀਂ ਤੇ ਕਦੇ ਸ਼ਾਂਤੀ ਨਹੀਂ ਆ ਸਕਦੀ, ਕਦੇ ਅਮਨ ਕਾਇਮ ਨਹੀਂ ਰਹਿ ਸਕਦਾ। ਅੱਜ ਧਿਆਨ ਦੇ ਕੇ ਵੇਖਿਓ ਜੇ, ਅੱਜ ਹਰਗੋਪਾਲ ਪਿਤਾ ਦੀਆਂ ਸਾਹਮਣੇ ਨੀਵੀਂ ਪਾ ਕੇ ਖਲੋਤਾ, ਕਹਿੰਦਾ ਪਿਤਾ ਜੀ ਮੇਰੇ ਕੋਲੋਂ ਭੁੱਲ ਹੋ ਗਈ, ਹੁਣ ਕਿਸ ਤਰ੍ਹਾਂ ਵੀ ਰਹਿਮਤ ਕਰੋ, ਗੁਰੂ ਦੇ ਕੋਲੋਂ ਬਖਸ਼ਾ ਲਓ। ਬਿਸ਼ੰਬਰ ਦਾਸ ਨੇ ਆਖਿਆ ਫਿਰ ਉਹ ਗੁਰੂ ਹੈ ਵੀ ਬੜਾ ਬਖਸ਼ੇ, ਚੱਲ ਤੁਰ ਚੱਲੀਏ। ਸਾਰੇ ਪਰਿਵਾਰ ਸਮੇਤ ਤੁਰ ਪਿਆ ਬਿਸ਼ੰਬਰ ਦਾਸ ਨਾਲ ਲੈ ਕੇ ਹਰਗੋਪਾਲ ਨੂੰ। ਤੁਰਦੇ ਹੋਏ ਪਹੁੰਚ ਕੇ ਫਿਰ ਮਾਦਰੀ ਪਿੰਡ ਵਿੱਚ ਭਾਈ ਧਿਆਨ ਸਿੰਘ ਦਾ ਘਰ ਪੁੱਛ ਕੇ ਲੱਭਾ। ਅੱਜ ਕਾਫੀ ਸਮਾਂ ਲੰਘ ਚੁੱਕਾ ਸੀ। ਇੱਧਰ ਭਾਈ ਧਿਆਨ ਸਿੰਘ ਦੇ ਘਰ ਦੇ ਜਿੱਥੇ ਪਹਿਲਾਂ ਹਰਗੋਪਾਲ ਨੇ ਹਾਲਾਤ ਵੇਖੇ ਸਨ, ਅੱਜ ਸਾਰਾ ਕੁਝ ਬਦਲ ਚੁੱਕਾ, ਕੰਮ ਕਾਰ ਬੜਾ ਸੋਹਣਾ, ਉਸ ਗੁਰੂ ਦੀ ਕਿਰਪਾ ਹੈ, ਧਰਮਸ਼ਾਲਾ ਹੀ ਬਣਿਆ ਹੋਇਆ। ਭਾਈ ਧਿਆਨ ਸਿੰਘ ਦਾ ਘਰ ਹਰ ਆਏ ਗਏ ਨੂੰ ਪ੍ਰਸ਼ਾਦ ਪਾਣੀ ਛਕਾਉਣਾ, ਅਦਬ ਦੇ ਨਾਲ ਉਹਨਾਂ ਗੁਰਸਿੱਖਾਂ ਦੀ ਸੇਵਾ ਕਰਨੀ। ਭਾਈ ਧਿਆਨ ਸਿੰਘ ਦੇ ਘਰ ਦੇ ਜਦੋਂ ਪਿਓ ਤੇ ਪੁੱਤਰ ਸਾਰਾ ਪਰਿਵਾਰ ਸਮੇਤ ਪਹੁੰਚੇ ਨੇ, ਬਿਸ਼ੰਬਰ ਦਾਸ ਨੇ ਹੱਥ ਜੋੜ ਕੇ ਭਾਈ ਧਿਆਨ ਸਿੰਘ ਨੂੰ ਆਖਿਆ, ਗੁਰਸਿੱਖਾ ਧੰਨ ਹੈ ਤੂੰ, ਤੂੰ ਇੰਨੀ ਵੱਡੀ ਰਹਿਮਤ ਗੁਰੂ ਦੀ ਸੰਭਾਲ ਕੇ ਰੱਖੀਏ, ਆ ਮੇਰੇ ਨਾਲ ਜਿਹੜਾ ਆਇਆ ਹੋਇਆ ਇਹਨੂੰ ਪਛਾਣਦਾ ਹੈ, ਮੇਰਾ ਬੇਟਾ ਹੈ। ਭਾਈ ਧਿਆਨ ਸਿੰਘ ਨੇ ਹੱਥ ਜੋੜ ਕੇ ਇਹਦਾ ਅਦਬ ਕਰਕੇ ਆਖਿਆ, ਇਹਨੂੰ ਮੈਂ ਕਦੇ ਭੁੱਲ ਸਕਦਾ, ਉਹ ਜਿਹੜਾ ਮੈਨੂੰ ਗੁਰੂ ਦੀ ਰਹਿਮਤ ਘਰ ਵਿੱਚ ਆਣ ਕੇ ਦੇ ਕੇ ਜਾਏ, ਕਦੇ ਉਹਨੂੰ ਵੀ ਭੁੱਲਿਆ ਜਾ ਸਕਦਾ, ਇਹ ਹਰਗੋਪਾਲ ਹੈ। ਬਿਸ਼ੰਬਰ ਦਾਸ ਨੇ ਆਖਿਆ, ਪਰ ਇਹਦੇ ਕਰਮਾਂ ਨੇ ਹਾਰ ਦੇ ਦਿੱਤੀ, ਗੁਰੂ ਦੀਆਂ ਖੁਸ਼ੀਆਂ ਇੱਥੇ ਹੀ ਦੇ ਕੇ ਤੇਰੇ ਕੋਲੋਂ ਮਾਇਆ ਲੈ ਗਿਆ। ਧਿਆਨ ਸਿੰਘਾ, ਉਹ ਗੁਰੂ ਦਾ ਬਚਨ, ਉਹ ਗੁਰੂ ਦੀ ਖੁਸ਼ੀ ਮੋੜ ਦੇ। ਭਾਈ ਧਿਆਨ ਸਿੰਘ ਨੇ ਜਦੋਂ ਇਹ ਗੱਲ ਸੁਣੀ, ਇਹਦੀਆਂ ਅੱਖਾਂ ਵਿੱਚ ਜਲ ਭਰ ਆਇਆ, ਕਹਿੰਦਾ ਬਜ਼ੁਰਗੋ, ਇਹਦੇ ਨਾਲੋਂ ਚੰਗਾ ਤੁਸੀਂ ਮੈਨੂੰ ਗੋਲੀ ਮਾਰ ਦਿੰਦੇ, ਮੈਂ ਉਹ ਬਰਦਾਸ਼ਤ ਕਰ ਲੈਂਦਾ। ਗੁਰੂ ਦੀ ਖੁਸ਼ੀ ਮੈਂ ਕੌਣ ਹਾਂ ਦੇਣ ਵਾਲਾ, ਉਹ ਤੇ ਗੁਰੂ ਦੇ ਦਰ ਤੋਂ ਹੀ ਮਿਲਦੀ ਏ। ਭਾਈ ਧਿਆਨ ਸਿੰਘ ਨੇ ਹੌਸਲਾ ਦਿੱਤਾ, ਕਹਿਣ ਲੱਗੇ ਬਜ਼ੁਰਗੋ, ਤੁਸੀਂ ਕੀ ਸਮਝਦੇ ਹੋ ਕਿ ਗੁਰੂ ਦੇ ਕੋਲ ਜਿੰਨੀ ਰਹਿਮਤ ਤੇ ਖੁਸ਼ੀ ਸੀ ਉਹਨਾਂ ਸਾਰੀ ਦੇ ਦਿੱਤੀ, ਹੁਣ ਉੱਥੇ ਮੁੱਕ ਗਈ ਹੈ, ਹੁਣ ਉੱਥੇ ਗੁਰੂ ਦੀ ਰਹਿਮਤ ਨਹੀਂ ਪ੍ਰਾਪਤ ਹੋ ਸਕਦੀ। ਉਹ ਗੁਰੂ ਦਾ ਦਰਬਾਰ ਬੜਾ ਵਿਸ਼ਾਲ ਹਿਰਦੇ ਦਾ ਮਾਲਕ ਹੈ, ਦਇਆਲੂ ਤੇ ਕਿਰਪਾਲੂ ਹੈ ਸਤਿਗੁਰੂ, ਚਲੋ ਉਸ ਗੁਰੂ ਦੇ ਦਰ ਤੇ ਚੱਲਦੇ ਹਾਂ, ਮੈਂ ਵੀ ਤੁਹਾਡੇ ਨਾਲ ਚੱਲਦਾ। ਲਓ ਜੀ, ਹੁਣ ਭਾਈ ਧਿਆਨ ਸਿੰਘ ਵੀ ਨਾਲ ਚੱਲ ਪਿਆ। ਇਹ ਚੱਲਦੇ ਹੋਏ ਪਹੁੰਚੇ ਅਨੰਦਪੁਰ ਸਾਹਿਬ, ਸਤਿਗੁਰਾਂ ਦਾ ਸਜਿਆ ਹੋਇਆ ਦਰਬਾਰ, ਇਹਨਾਂ ਨੇ ਜਾ ਕੇ ਟੇਕਿਆ ਮੱਥਾ, ਗੁਰੂ ਦੀ ਸੰਗਤ ਦੇ ਵਿੱਚ ਸੇਵਾ ਕਰਨ ਵਿੱਚ ਲੱਗ ਗਏ। ਇੱਕ ਦੋ ਚਾਰ ਦਿਨ ਲੰਘ ਗਏ, ਇਹਨਾਂ ਸਾਰਿਆਂ ਨੇ ਅਦਬ ਤੇ ਪਿਆਰ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਬੇਨਤੀ ਕਰਨੀ ਚਾਹੀ। ਜਦੋਂ ਸਾਹਮਣੇ ਹੋਏ, ਮੇਰੇ ਕਲਗੀਧਰ ਪਾਤਸ਼ਾਹ ਆਵਾਜ਼ ਦੇ ਕੇ ਕਹਿੰਦੇ, ਧਿਆਨ ਸਿੰਘਾ ਸੁਣਾ ਕੀ ਹਾਲ ਹੈ ਤੇਰਾ, ਗੁਰੂ ਦੀ ਰਹਿਮਤ ਸੰਭਾਲ ਕੇ ਰੱਖੀ ਹੈ। ਦੇਖੋ ਗੁਰੂ ਮੇਰਾ ਸਤਿਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਖੁਸ਼ੀਆਂ ਲੈ ਕੇ ਜਾਣ ਵਾਲਾ ਹਰਗੋਪਾਲ ਤੇ ਪੁੱਛਦੇ ਮੇਰੇ ਸਤਿਗੁਰੂ ਭਾਈ ਧਿਆਨ ਸਿੰਘ ਨੂੰ ਨੇ, ਕਿਉਂਕਿ ਜਾਣਦੇ ਸਨ ਉਹ ਗੁਰੂ ਦੀ ਖੁਸ਼ੀ ਤੇ ਸੰਭਾਲ ਕੇ ਰੱਖਣ ਵਾਲਾ ਭਾਈ ਧਿਆਨ ਸਿੰਘ ਹੈ। ਸਤਿਗੁਰੂ ਕਹਿੰਦੇ, ਧਿਆਨ ਸਿੰਘਾ ਹੋਰ ਕੁਝ ਚਾਹੀਦਾ? ਧਿਆਨ ਸਿੰਘ ਨੇ ਹੱਥ ਜੋੜ ਕੇ ਆਖਿਆ, ਦਾਤਾ
ਤੁਹਾਡੀ ਰਹਿਣ ਤੋਂ ਮੈਂ ਕਿਸੇ ਗੱਲ ਦੀ ਥੋੜ ਹੀ ਨਹੀਂ ਘਾਟ ਹੀ ਨਹੀਂ, ਮੈਂ ਹੁਣ ਤੁਹਾਡੇ ਕੋਲੋਂ ਮੰਗਾਂ ਕੀ? ਮੇਰੇ ਸਾਹਿਬ ਕਹਿੰਦਾ ਜੋ ਮੰਗੇਗਾ ਮਿਲ ਜਾਏਗਾ। ਦੇਖੋ ਫਿਰ ਜਿੱਥੇ ਗੁਰੂ ਦਾ ਵਿਸ਼ਾਲ ਹਿਰਦਾ ਹੈ ਨਾ, ਉੱਥੇ ਗੁਰੂ ਦਾ ਸਿੱਖ ਵੀ ਬੜਾ ਵੱਡਾ ਪਰਉਪਕਾਰੀ ਹੈ। ਭਾਈ ਧਿਆਨ ਸਿੰਘ ਨੇ ਜਦੋਂ ਇਹ ਬਚਨ ਸੁਣਿਆ, ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਲੈ, ਮੇਰੇ ਦਾਦਾ ਜੇ ਤੁੱਠੇ ਹੋ ਰਹਿਮਤ ਵਿੱਚ ਆਇਓ, ਕਿਰਪਾ ਕਰਕੇ ਜੇ ਕੁਝ ਬਖਸ਼ਣਾ ਚਾਹੁੰਦੇ ਹੋ ਨਾ, ਫਿਰ ਆਹ ਜਿਹੜੇ ਆਏ ਨੇ ਨਾ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ, ਦਾਦਾ ਜੀ ਇਹਨਾਂ ਦੇ ਪਿਛਲੇ ਔਗਣ ਨਾ ਜਤਾਰ ਕੇ ਇਹਨਾਂ ਦੇ ਉੱਤੇ ਵੀ ਰਹਿਮਤ ਕਰ ਦਿਓ, ਇਹਨਾਂ ਦੀ ਭੁੱਲ ਨੂੰ ਮੁਆਫ ਕਰ ਦਿਓ। ਬਸ ਇਹੀ ਮੰਗ ਹੈ ਦਾਸ ਵੱਲੋਂ। ਭਾਈ ਧਿਆਨ ਸਿੰਘ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਜੋ ਬੇਨਤੀ ਕਰਦਾ ਹੈ, ਹਰ ਗੋਪਾਲ ਤੇ ਵਿਸ਼ੰਬਰ ਦਾਸ ਸਾਰੇ ਪਰਿਵਾਰ ਸਮੇਤ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਭਰ ਕੇ ਖੜੇ ਨੇ, ਜੋ ਬੇਨਤੀ ਸਿੱਖ ਨੇ ਕੀਤੀ ਦਾਤਾਰ ਦੇ ਚਰਨਾਂ ਵਿੱਚ ਆਪ ਸਰਵਣ ਕਰੋ, ਇਹ ਬੇਨਤੀ।

ਭਾਈ ਧਿਆਨ ਸਿੰਘ ਨੇ ਬੇਨਤੀ ਕਰਕੇ ਆਖਿਆ, ਦਾਤਾ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਇਹ ਆਪ ਜੀ ਦਾ ਪਾਵਨ ਫਰਮਾਨ ਹੈ ਨਾ, ਦਾਤਾ ਕੁਝ ਵੀ ਜੀਵ ਹਾਂ ਖਿਣ ਖਿਰ ਭੁੱਲਣ ਹਾਰ ਹਾਂ, ਨਾ ਜਾਣਾ ਇਸ ਜ਼ਿੰਦਗੀ ਦੇ ਅੰਦਰ ਕਿੰਨੇ ਔਗਣ ਨੇ। ਮੇਰੇ ਸਤਿਗੁਰੂ ਕਿਰਪਾ ਕਰੋ, ਇਸ ਗੋਪਾਲ ਦਾਸ ਨੂੰ ਵੀ ਆਪਣੇ ਚਰਨਾਂ ਨਾਲ ਲਾ ਕੇ ਬਖਸ਼ੋ, ਇਹਦੀ ਭੁੱਲ ਨੂੰ ਮੁਆਫ ਕਰ ਦਿਓ। ਨਹੀਂ ਸਮਝ ਸਕਿਆ, ਅਣਜਾਣ ਸੀ ਨਾ, ਮੇਰੇ ਸਤਿਗੁਰੂ ਕਿਰਪਾਲੂ ਹੋਏ, ਦਿਆਲੂ ਹੋਏ, ਚਰਨਾਂ ਤੇ ਡਿੱਗੇ ਹੋਏ ਇਸ ਗੋਪਾਲ ਦਾਸ ਨੂੰ ਫਿਰ ਗੱਲ ਵੱਟੀ ਵਿੱਚ ਲੈ ਲਿਆ, ਪਿਆਰ ਕੀਤਾ, ਅਸੀਸ ਬਖਸ਼ਿਸ਼ ਕੀਤੀ, ਪਿਆਰ ਦੇ ਨਾਲ ਸਮਝਾਉਣਾ ਕੀਤਾ। ਹਰਗੋਪਾਲ, ਗੁਰੂ ਨਾਨਕ ਦੇ ਘਰ ਦੀ ਵਡਿਆਈ ਨੂੰ ਸਮਝਣਾ ਕਰੀਏ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਸ ਕਰੀਏ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਹੜਾ ਮਾਲਕ ਸਾਰੀ ਸ੍ਰਿਸ਼ਟੀ, ਸਾਰੀ ਮਨੁੱਖਤਾ, ਸਾਰੇ ਸੰਸਾਰ ਨੂੰ ਪਾਲਣ ਹਾਰਾ ਹੈ, ਰਹਿਮਤਾਂ ਵੰਡਣ ਵਾਲਾ ਹੈ, ਉਸ ਗੁਰੂ ਦੀ ਵਡਿਆਈ ਨੂੰ ਕਦੇ ਭੁੱਲ ਕੇ ਹਉਮੈ ਹੰਕਾਰ ਵਿੱਚ ਆੜ ਕੇ ਫੁੱਲ ਫੁੱਲ ਕੇ ਨਾ ਬੈਠੀਏ। ਜਾਇਦਾਦਾਂ, ਦੌਲਤਾਂ ਇਹ ਤਾਂ ਸੰਸਾਰ ਦੇ ਵਿੱਚ ਹੀ ਰਹਿੰਦੀਆਂ ਨੇ, ਇੱਥੇ ਬੰਦਾ ਆਣ ਕੇ ਪ੍ਰਾਪਤ ਕਰਦਾ, ਇੱਥੇ ਸਾਰਾ ਕੁਝ ਛੱਡ ਜਾਂਦਾ, ਜੋ ਨਾਲ ਜਾਣ ਨਿਭਣ ਵਾਲਾ ਹੈ ਉਹ ਸੱਚਾ ਧਨ ਹੈ, ਗੁਰੂ ਕੀ ਬਾਣੀ ਦਾ, ਸਿਮਰਨ ਦਾ, ਨਾਮ ਦਾ। ਇਸ ਕਰਕੇ ਸੱਚ ਦੀ ਕਮਾਈ ਕਰਨੀ, ਦਸਾਂ ਹੁਨਰਾਂ ਦੀ ਕਮਾਈ ਕਰਨੀ, ਇਸ ਸੰਸਾਰ ਦੀ ਦੌਲਤ ਦੀ ਕਮਾਈ ਕਰਨੀ ਸੰਸਾਰ ਵਿੱਚ ਵਰਤਣ ਵਾਸਤੇ, ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ। ਚਾਰੇ ਜੋ ਸਿੱਖੋ ਜੇ ਗੁਰ ਕੀ ਸ਼ਰਣੀ, ਫਿਰ ਉਹ ਆਵੇ ਤਾਂ ਪਿਛਲੇ ਔਗਣ ਵਸ਼ ਲਿਆ। ਮੇਰੇ ਸਤਿਗੁਰਾਂ ਦੀ ਵਡਿਆਈ ਹੈ, ਗੁਰੂ ਦੀ ਰਹਿਮਤ ਹੈ, ਜੋ ਸ਼ਰਨ ਆਵੇ ਤੇ ਕੰਠ ਲਾਵੇ ਤੇ ਬਿਰਦ ਸਵਾਮੀ ਸੰਦਾ, ਮੇਰਾ ਸਤਿਗੁਰੂ ਫਿਰ ਬਖਸ਼ਿਸ਼ ਕਰ ਦਿੰਦਾ। ਆਓ, ਸਾਡੀ ਜ਼ਿੰਦਗੀ ਅੰਦਰ ਨਾ ਜਾਣਾ ਕਿੰਨੇ ਔਗਣ ਨੇ, ਕਿੰਨੇ ਵਿਕਾਰ ਨੇ। ਹਉਮੈ ਤੇ ਸੰਗਤਾਂ ਨੂੰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਪਣਾ ਸਿਰ ਝੁਕਾ ਦਈਏ, ਦਿਲੋਂ ਭਾਵਨਾ ਬਣਾ ਕੇ ਅਰਦਾਸ ਕਰੀਏ, ਦਾਤਾ ਕਿਰਪਾ ਕਰੋ, ਹੋਈਆਂ ਭੁੱਲਾਂ ਨੂੰ ਮਦਨ ਅੰਦਾਜ਼ ਕਰਕੇ, ਅਣਜਾਣ ਹਾਂ ਨਾ, ਮਤ ਨਹੀਂ ਬੁੱਧੀ ਘੱਟ ਹੈ, ਕਿਰਪਾ ਕਰੋ, ਉਜਲ ਹੋ ਜਾਏ ਤੁਹਾਡੇ ਚਰਨਾਂ ਦੇ ਨਾਲ, ਪ੍ਰੀਤ ਬਣ ਜਾਏ, ਬਣ ਆਵੇ ਤੇ ਤੁਹਾਡੀਆਂ ਖੁਸ਼ੀਆਂ ਪ੍ਰਾਪਤ ਕਰਕੇ ਅਸੀਂ ਮਨੁੱਖਾ ਜੀਵਨ ਸਿੱਖੇ ਜਾ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਆਪ ਸੰਗਤ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦੇ ਹਾਂ। ਆਪ ਜੀ ਵੱਲੋਂ ਇਤਿਹਾਸ ਦੀ ਕਦਰਦਾਨੀ ਕਰਦਿਆਂ ਦਿੱਤੇ ਹੋਏ ਮਾਣ ਦਾ ਧੰਨਵਾਦ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਿਰਫ ਭਰੋਸਾ, ਨਾਮਦਾਨ ਤੇ ਸੇਵਾ ਸਿਮਰਨ ਦਾ ਬਲ ਬਖਸ਼ਿਸ਼ ਕਰਨ ਦੀ। ਆਓ ਹੁਣ ਆਪਾਂ ਅਦਬ ਪਿਆਰ ਤੇ ਸਤਿਕਾਰ ਸਾਹਿਬ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੀ ਇਲਾਹੀ ਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਮਿਲ ਕੇ ਕਰੀਏ, ਗੁਰੂ ਦੀ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਜੀ। ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਆਪਾਂ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਬੀਤੇ ਦਾ ਮਿਥਾਸ ਹੋਵੇ ਜਾਂ ਅਣਜਾਣੇ ਬੇਲੋੜੇ ਬੇਪਹੁੰਚ ਸੰਸਾਰ ਦੇ ਕਿਸੇ ਅਣਜਾਣੇ ਰਸਤੇ ਪਾ ਦੇਵੇ ਤੇ ਬਾਂਹ ਫੜਨ ਵਾਲਾ ਕੋਈ ਨਾ ਹੋਵੇ। ਧਰਮ ਦੀ ਦੁਨੀਆਂ ਵਿੱਚ ਅਕਸਰ ਇਉਂ ਚੱਲਦਾ ਰਿਹਾ, ਜਿਹੜਾ ਅਣਜਾਣੇ ਰਾਹਾਂ ਤੇ ਤੁਰ ਪੈਂਦਾ ਨਾ, ਤੇ ਬੇਪਹੁੰਚ ਮੰਜ਼ਿਲਾਂ ਨੂੰ ਆਪਣਾ ਟਾਰਗੇਟ ਬਣਾ ਲੈਂਦਾ, ਮੰਜ਼ਿਲ ਬਣਾ ਲੈਂਦਾ, ਉਹ ਕਈ ਵਾਰ ਰਾਹ ਵਿੱਚ ਥੱਕ ਜਾਂਦਾ, ਕੁਛ ਸਮਾਂ ਚੱਲਦਾ ਥੱਕ ਜਾਂਦਾ, ਬਾਰ ਬਾਰ ਪੁੱਛਦਾ। ਇੱਕ ਤਾਂ ਉਹਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਹਿੰਦਾ ਕਿਉਂਕਿ ਚੱਲ ਚੱਲ ਕੇ ਥੱਕ ਚੁੱਕਾ ਹੁੰਦਾ, ਮੰਜ਼ਿਲ ਮਿਲੀ ਨਹੀਂ ਹੁੰਦੀ, ਇਸ ਲਈ ਇੱਕ ਕੋਲੋਂ ਪੁੱਛਦਾ, ਫਿਰ ਦੂਜੇ ਕੋਲੋਂ ਪੁੱਛਦਾ, ਫਿਰ ਤੀਜੇ ਕੋਲੋਂ ਪੁੱਛਦਾ। ਉਹ ਆਪਣੀ ਉਸ ਨਿਰਾਸ਼ਤਾ ਵਿੱਚੋਂ ਇੰਨਾ ਗਲਤਾਨ ਹੁੰਦਾ, ਇੰਨਾ ਇਫੈਕਟਿਵ ਹੁੰਦਾ ਕਿ ਭਰੋਸਾ ਉਡਾ ਲੈਂਦਾ ਵੀ ਜਿਹੜਾ ਇਹਨੇ ਦੱਸਿਆ ਉਹਨੂੰ ਠੀਕ ਹੈ। ਕੁਛ ਲੋਕ ਉਸਦਾ ਨਿਰਾਸ਼ਤਾ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਉਹ ਕਹਿੰਦੇ ਨੇ ਮੇਰੇ ਪਿੱਛੇ ਪਿੱਛੇ ਤੁਰਿਆ ਆ, ਬਸ ਉਹ ਜੀਵਨ ਭਰ ਉਹਨਾਂ ਦੇ ਪਿੱਛੇ ਹੀ ਤੁਰਿਆ ਰਹਿੰਦਾ, ਤੇ ਜਦੋਂ ਉਹਨਾਂ ਕੋਲ ਕੁਝ ਨਹੀਂ ਹੁੰਦਾ ਫਿਰ ਉਹਨੂੰ ਅਗਲਾ ਖੁਆਬੀ ਰਾਹ ਵਿਖਾਉਂਦੇ ਨੇ, ਜੇ ਤੂੰ ਮੇਰੇ ਪਿੱਛੇ ਤੁਰਿਆ ਆਵੇਗਾ ਮਰਨ ਤੋਂ ਬਾਅਦ ਤੈਨੂੰ ਕੋਈ ਕਿਨਾਰਾ ਮਿਲ ਜਾਏਗਾ, ਮੁਕਤੀ ਮਿਲ ਜਾਏਗੀ, ਸੱਚਖੰਡ ਮਿਲ ਜਾਏਗਾ। ਉਹ ਕਿਸੇ ਖੁਆਬੀ ਸੱਚਖੰਡ ਦੀ ਖੁਆਬੀ ਮੁਕਤੀ ਦੀਆਂ ਗੱਲਾਂ ਕਰਦੇ ਨੇ। ਬ੍ਰਹਮਨਿਜ਼ਮ ਵਿੱਚ ਵੀ ਐਸਾ ਹੋਇਆ, ਸਾਡੀ ਦੁਨੀਆਂ ਵਿੱਚ ਵੀ ਬਹੁਤ ਕੁਛ ਐਸਾ ਹੋਇਆ। ਮਨੁੱਖ ਅਪਹੁੰਚ ਹੋ ਗਿਆ, ਅਪਹੁੰਚ ਵੀ ਇੰਨਾ ਹੋਇਆ ਸਾਰਾ ਜੀਵਨ ਭਾਵੇਂ ਉਹਨੇ ਕਰਮ ਦਾ ਜੀਵਨ ਦਾ ਸੁਧਾਰ ਕੀਤਾ ਹੀ ਨਾ ਹੋਵੇ। ਅਸੀਂ ਉਹਦੇ ਮਰਨ ਤੋਂ ਬਾਅਦ ਅਰਦਾਸਾਂ ਕਰਨ ਲੱਗ ਪਏ ਇਹਨੂੰ ਸੱਚਖੰਡ ਵਿੱਚ ਨਿਵਾਸ ਦੇਈ। ਉਹ ਕਿਹੜਾ ਸੱਚਖੰਡ ਹੈ ਜਿਹੜਾ ਮਰਨ ਤੋਂ ਬਾਅਦ ਮਿਲਦਾ? ਰੱਬ ਬਹੁਤ ਦੂਰ ਹੋ ਗਿਆ, ਉੱਥੇ ਸੱਚਖੰਡ ਉੱਥੇ ਵਸਦਾ, ਸਾਰਾ ਜੀਵਨ ਨਹੀਂ ਮਿਲ ਸਕਦਾ। ਮਰਨ ਤੋਂ ਬਾਅਦ ਹੀ ਆਸ ਰੱਖਾਂ ਕੋਈ ਸੱਚਖੰਡ ਮਿਲੇਗਾ। ਮੈਂ ਇੱਕ ਵਾਰ ਕੀਤੀ ਸੀ, ਕੁਛ ਧਰਮਾਂ ਨੇ ਐਸੀ ਪਹੁੰਚ ਪੈਦਾ ਕੀਤੀ, ਇਸਲਾਮ ਨੇ ਵੀ ਆਖਿਆ ਜੇ ਤੂੰ ਠੀਕ ਮੁਸਲਮਾਨ ਬਣ ਜਾਏ ਮਰਨ ਤੋਂ ਬਾਅਦ ਤੈਨੂੰ ਬਹਿਸ਼ਤ ਮਿਲੇਗਾ। ਕ੍ਰਿਸਚਨ ਨੇ ਵੀ ਆਖਿਆ ਜੇ ਤੂੰ ਸਾਰੀ ਜ਼ਿੰਦਗੀ ਈਸਾਈਅਤ ਦੇ ਘੇਰੇ ਵਿੱਚ ਰਹੇ ਤੇ ਮਰਨ ਤੋਂ ਬਾਅਦ ਜਿਹੜੀ ਆਸਮਾਨੀ ਬਾਦਸ਼ਾਹ ਦਾ ਉਹਦੇ ਵਿੱਚ ਤੈਨੂੰ ਪ੍ਰਵੇਸ਼ ਦਾ ਸਰਟੀਫਿਕੇਟ ਹੱਕ ਮਿਲ ਜਾਏਗਾ, ਤੇ ਜੇ ਸਿੱਖ ਨੇ ਵੀ ਮਰਨ ਤੋਂ ਬਾਅਦ ਕਿਸੇ ਸੱਚਖੰਡ ਦਾ ਨਕਸ਼ਾ ਉਲੀਕਿਆ ਹੋਵੇ ਤੇ ਫਿਰ ਕੀ ਫਰਕ ਹੋਇਆ? ਮੈਂ ਇੱਕ ਵਾਰ ਕੀਤੀ ਸੀ, ਸਿੱਖ ਗੁਰਸਿੱਖੀ ਜਿਹੜੀ ਹੈ ਗੁਰਮਤ ਜਿਹੜੀ ਹੈ ਉਧਾਰ ਧਰਮ ਨਹੀਂ,

ਸੱਚਖੰਡ ਦੇ ਕੋਈ ਵੱਖਰੇ ਵੱਖਰੇ ਨਕਸ਼ੇ ਨਾ ਚਿਤਰਨੇ ਪੈਣ। ਸਾਡੇ ਵਿੱਚ ਕੀ ਹੋਇਆ, ਬਹੁਤ ਸਾਰੇ ਲਿਟਰੇਚਰ ਵਿੱਚ ਐਸੇ ਖੁਆਬੀ ਨਕਸ਼ੇ ਚਿਤਰੇ ਗਏ। ਉਹਨਾਂ ਨੇ ਰੱਬ ਨੂੰ, ਰੱਬ ਦੇ ਘਰ ਨੂੰ ਸਾਡੇ ਤੋਂ ਬਹੁਤ ਦੂਰ ਕਰ ਦਿੱਤਾ, ਪਹੁੰਚ ਕਰ ਦਿੱਤਾ। ਪਰ ਗੁਰੂ ਨਾਨਕ ਦੀ ਸੋਚ ਉਧਾਰ ਨਹੀਂ ਸੀ। ਨਕਦ ਉਧਾਰ ਉਹ ਕਰਦਾ ਜਿਹੜਾ ਗਰੀਬ ਹੋਵੇ, ਜਿਹਦੇ ਪੱਲੇ ਕੁਛ ਨਾ ਹੋਵੇ, ਜਿਹਦੇ ਕੋਲ ਹੋਵੇ ਉਹ ਕਿਉਂ ਉਧਾਰ ਕਰੇਗਾ। ਗੁਰੂ ਨਾਨਕ ਦੀ ਗੁਰਮਤ ਵਿੱਚ ਖਜ਼ਾਨੇ ਨੇ, ਗੁਰੂ ਨਾਨਕ ਦੀ ਗੁਰਮਤ ਵਿੱਚ ਰੌਸ਼ਨੀ ਨੇ, ਗੁਰੂ ਨਾਨਕ ਦੀ ਗੁਰਮਤ ਵਿੱਚ ਰਤਨ ਜਵਾਹਰ ਲਾਲ ਨੇ, ਮਤ ਵਿੱਚ ਰਤਨ ਜਵਾਹਰ ਟਿਕਾ ਦਿੰਦਾ। ਗੁਰੂ ਨਾਨਕ ਦੀ ਗੁਰਮਤ ਵਿੱਚ ਪ੍ਰਭੂ ਬੈਠਾ। ਇੰਨੇ ਖਜ਼ਾਨੇ ਕੋਲ ਹੋਣ ਤਾਂ ਫਿਰ ਕਿਸੇ ਨਾਲ ਉਧਾਰ ਕਰੇ। ਜਦੋਂ ਪੜਚੋਲ ਵਿੱਚ ਜਾਣਾ, ਮੇਰਾ ਸਤਿਗੁਰੂ ਬਖਸ਼ਿਸ਼ ਕਰੇ, ਕਈ ਵਾਰ ਸੋਚਣਾ ਅਸੀਂ ਗੁਰਬਾਣੀਆਂ ਦੇ ਬਾਣੀਆਂ ਦੇ ਅਰਥ ਕਰਨ ਲੱਗਿਆਂ ਵੀ ਉਸ ਸ਼ਾਸਤਰਾਂ ਵੇਦਾਂ ਦੇ ਘੇਰੇ ਦੀ ਰੌਸ਼ਨੀ ਲੈ ਕੇ ਉੱਥੋਂ ਪੜਚੋਲ ਕਰ ਕਰਕੇ ਸ਼ਬਦਾਵਲੀ ਦੀ ਅਸੀਂ ਉਸੇ ਖੁਆਬੀ ਦੁਨੀਆਂ ਵਿੱਚ ਚਲੇ ਜਾਂਦੇ ਹਾਂ। ਜਦੋਂ ਅਸੀਂ ਬਾਣੀ ਨੂੰ ਨੇੜਿਓਂ ਹੋ ਕੇ ਕਹਿਤ ਧਰਮ ਸਮਝ ਕੇ ਗੁਰੂ ਨਾਨਕ ਨੂੰ ਸਮਝਾਂਗੇ, ਸਾਨੂੰ ਪਤਾ ਲੱਗੇਗਾ ਉਹ ਭਰਿਆ ਗੁਰਮਤ ਸਮਝ ਲੈ, ਵੇਖ ਸੱਚਖੰਡ ਕਿੱਥੇ ਹੈ। ਗੁਰਮਤ ਸਮਝ ਲੈ, ਵੇਖ ਸੱਚਖੰਡ ਦਾ ਵਸਣ ਵਾਲਾ ਕਿੱਥੇ ਹੈ। ਦੂਰ ਤੇ ਹੈ ਹੀ ਨਹੀਂ। ਔਰ ਗੁਰੂ ਨੇ ਫੈਸਲਾ ਬੜਾ ਖੂਬਸੂਰਤ

राम कली महला पंजवां तेरा काज न अंग्रह राज मालू तेरा काज न बिखर जंजालू इष्ट मीत जान सब शलै हर हर नाम संग तेरे चलै राम नाम गुण गाय ले मीता हर सिमरत तेरी लाज रह हर सिमरत जम कछ न कह रहाऊ बिन हर सगल निरार्थ काम सोयना रूपा माटी दाम गुर का शब्द जाप मन सुखा इहां उहां तेरो उजल मुखा कर कर थाके वडे वडेरे के नहीं ना किए काज माया पूरे हर हर नाम जपे जन सकोए ताकि आसा पूर्ण होए हर भगतन को नाम आधार संति जीता जन्म अपार हर संत करे सोई परवाण नानक दास कह कुरबाण राम कली महला पंजवा सिंचा दर्ब देह दुख लोग तेरा काज नाबरा जोग कर अहंकार हुई वरत अंध जमकी जेवड़ी तू लाग आग बंद छाड़ बडानी तात मूड़े यहां बसना रात मूड़े माया के माते तय उठ चलना राच रहो तू संग सुपना रहा बाल व्यवस्था बारक अंध पर जोबन लागा दुर्गंध तृति व्यवस्था संचय माए बृद भया छोड़ चलो पछताए चिरंकाल पाई दुर्लभ दे नाम बिहूणी होई खे पशु प्रेत मुगद ते बुरी तिसै न बूझै जिन एह सिरी तू सुन करतार गोविंद गोपाल दीन दयाल सदा कृपाल तुम है छुड़ा छुड़ावो छुटकै बंद बख्श मिलावो नानक जग अंध राम कली महला पंजवा कर संजोग बनाई काश तिस संगरच रहियो या नाराच प्रतपारे नित सार समारे अंत की बार ऊठ सधारे नाम बिना सब झूठ परानी गोविंद भजन बैन अवर संग राते ते सब माया मूठ परानी रहाऊ तीर्थ नहाए ना उतर समैल कर्म धर्म सब हो मैं फैल लोक बचारे गत नहीं होए नाम विहूणे जल सह रोए बिन हर नाम न टूट सपटल सुधे शास्त्र सिमरत सगल सो नाम जपै जिस आप जपाए सगल फला से सुख समाए राखन हारी राखू आप सगल सुखा प्रभ तुमरै साथ जित लावै तित लागै स्वामी नानक साहिब अंतर जामी राम कली महला पंजवा जो कुछ करै सोई सुख जाना मन असमझ साध संग पतियाना डोलन ते चूका ठहराया सत माहे ले सत समाया दुख गया सब रोग गया प्रभु की आज्ञा मन मेहमानी महापुरुख का संग पया रहाऊ सगल पवित्र सर्व निर्मला जो बरताए सोई भला जय राखै सोई मुक्त थानु जो जपाए सोई नाम आठ सठ तीर्थ जय साध भगत रहै तह बैकुंठ जय नाम उच रहै सर्व आनंद जब दर्शन पाईऐ राम गुणा नित नित हर गाईऐ आपे कट कट रहया ब्याप दयाल पुरख प्रगट प्रताप कपट खुलाने ब्रह्म नाठे दूरे नानक कौ गुर पेटे पूरे राम कली महला पंजवा कोट जाप ताप विश्राम रिद बुद्ध सिद्ध सुर ज्ञान अनक रूप रंग भोग रसै गुरमुख नाम निमख हृदय बसै हर के नाम की वड्याई कीमत कहण न जाई राऊ सूरबीर तीर्ज मत पूरा सहज समाध तुन गहर गंभीरा सदा मुक्त तांके पूरे काम जा कै हृदय बसै हर नाम नाम सगल सुख आनंद अरोग समदर्शी पूर्ण निरजोग आए न जाई डोलै कत नाही जाके नाम बसै मन माही दीन दयाल गोपाल गोविंद गुरमुख जपिया उतरै चिंद नानक कौ गुर दिया नाम संतन की टहल संत का काम राम कली महला पंजवा बीज मंत्र हर कीर्तन गाओ आगे मिली न थावे थाओ गुरपूरे की चरणी लागो जन्म जन्म का सोया जागो हर हर जाप जपला गुर कृपा ते हृदय वासै पहु जल पार परला राओ नाम निधान ध्याय मन अटल ता छूटै माया के पटल गुर का शब्द अमृत रस पियो
ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਖੈ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾ ਵਹਿ ਜਾਇ ਨ ਕਾਈ ਦਇਆ ਧਾਰੀ ਗੋਬਿੰਦ ਗੋਸਾਈ ਹਰ ਹਰ ਨਾਨਕ ਟੇਕ ਟਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮਸ ਹੋਏ ਨਾ ਮੇਲ ਅਹੰ ਬੁੱਧ ਕਾ ਪਿਆ ਬਿਨਾਸੁ ਗੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸ਼ਲ ਸੇਤੀ ਘਰ ਜਾਹੀ ਪੰਡਿਤ ਰਾਉ ਹਰ ਕਾ ਜਾਸ ਨਿਰਦ ਲੀਆ ਲਾਭ ਪੂਰਨ ਭਏ ਮਨੋਰਥ ਸਾਭ ਦੁਖ ਨਾਠਾ ਸੁਖ ਕਰਮ ਹੈ ਆਪ ਆਇਆ ਸੰਤ ਪ੍ਰਸਾਦ ਕਮਲ ਬਿਗਸਾਇਆ ਨਾਮ ਰਤਨ ਜਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਜਨ ਮਨ ਪੂਰਾ ਪਾਏ ਫਿਰ ਫਿਰ ਮਾਂਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੀਵਾ ਬਕਤ ਪਾਈ ਗਤ ਮਤ ਸੋ ਪ੍ਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਨ ਉਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਗੁਰ ਕਰ ਬਕਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਈ ਪਈ ਸੁਣ ਸੰਤ ਨਿਰਮਲ ਵਿਚਾਰੂ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟ ਉਧਾਰੂ ਰਹਾਉ ਜਬ ਉਸ ਕਉ ਕੋਈ ਦੇਵੈ ਮਾਨੂ ਤਬ ਆਪਸ ਉਪਰ ਰੱਖੈ ਨਿਦਾਨ ਜਬ ਉਸ ਕਉ ਕੋਈ ਮਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬੇਰਾ ਵੈ ਅੰਤ ਠਗਾ ਵੈ ਇਕ ਤਠੌਰ ਉਹ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨੀ ਕਿਨੀ ਖੰਡ ਖੰਡ ਜੋ ਮੰਗੈ ਸੋ ਭੁੱਖਾ ਰਹੇ ਇਸ ਸੰਗ ਰਾਚੈ ਸੋ ਕਛੂ ਨਾ ਲਹੈ ਇਸ ਹੈ ਤਿਆਗ ਸਤ ਸੰਗਤ ਕਰੈ ਬੜਭਾਗੀ ਨਾਨਕ ਉਹ ਤਰੈ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਰਹਿਆ ਪ੍ਰਭ ਏਕ ਰਤਨ ਮੋਲ ਹਿਰਦੈ ਮਹਿ ਜਾਨ ਆਪਣੀ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋ ਮੈਂ ਤੋ ਪਾਈਐ ਬਿਨ ਜੀਵਾ ਕਿਆ ਜਾਣੈ ਸਵਾਦ ਰਹਾਉ ਅੱਠ ਦਸ ਵੇਦ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਹਿਰਦੈ ਦਿਸੈ ਅੰਧੇਰਾ ਪਸ਼ੂ ਪ੍ਰੀਤ ਕਾਸ ਸੰਗ ਰਚੈ ਜਾਸ ਨਹੀਂ ਬੁਝਾਵੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ ਜਾਣਨ ਹਾਰ ਰਹਿਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਖਸ ਬਿਗਸ ਬਿਗਸ ਆਪਣਾ ਪ੍ਰਭ ਗਾਵੈ ਨਾਨਕ ਤਿੰਨ ਜਮ ਨੇੜ ਨਾ ਆਵਹਿ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹਰ ਧਨ ਸਰਾਸ ਨਿਰਾਸ ਇਹ ਬਿੱਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੈ ਹਰ ਜਾਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਨ ਹਾਰ ਦਇਆਲ ਨਾ ਕਿਸ ਸੇਵਾ ਨਾ ਕਿਸ ਘਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂਢਤ ਦੁੱਖ ਮਹਿ ਕਾਢ ਲਇਆ ਸੁਣ ਸੁਣ ਉਪਜਿਓ ਮਨ ਕਾ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰਪ੍ਰਸਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੈ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਜੋ ਸੋ ਸੰਚੈ ਜੋ ਹੋਸ਼ੀ ਬਾਤ ਮਾਇਆ ਮੋਹਿਆ ਟਿਡੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਕੇ ਚ ਹਰ ਨਾ ਚੇਤਾਓ ਮਨ ਮਾਹੀ ਰਾਉ ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਟ ਕੀ ਬਦਨੈਣ ਡੇਠੀ ਕੂੜ ਕਪਟ ਅਹੰਕਾਰ ਰਿਜਾਨਾ ਨਾਮ ਸੁਣਤ ਜਨ ਬਿਛੁੜ ਸਾਨਾ ਮਾਇਆ ਕਾਰਨ ਸਦ ਹੀ ਚੂਰੈ ਮਨ ਮੁੱਖ ਕਬਹਿ ਨਾ ਉਸਤ ਕਰੈ ਨਿਰਪਉ ਨਿਰੰਕਾਰ ਦਾ ਤਾਰ ਤਿਸ ਸਿਉ ਪ੍ਰੀਤ ਨ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹ ਬੇ ਮੋਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟੋ ਬ੍ਰਹਮ ਗ੍ਰਹਿ ਨਾਨਕ ਤਰੀਆ ਤੇਰੀ ਮੇਹਰ ਰਾਮ ਕਲੀ ਮਹੱਲਾ ਪੰਜਵਾਂ
ਰਹਿਣ ਦਿਨ ਸਜਪੂ ਹਰ ਨਾਉ ਆਗੈ ਦਰਗਾਹ ਪਾਵੋ ਥਾਉ ਸਦਾ ਆਨੰਦ ਨਾ ਹੋਵੀ ਸੋਗ ਕਬੂ ਨ ਵਿਆਪੇ ਹੋਮੈ ਰੋਗ ਖੋਜਹੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਈ ਬਿਸਮਾਦਾ ਪਰ ਮੰਗਤ ਪਾਵੇ ਹਰ ਸਿਮਰ ਪਰਾਨੀ ਰਾਉ ਗਾਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵ ਨ ਚਾਲੈ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨਾ ਉਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਬੂ ਨ ਬਿਸਰ ਗੋਪਾਲ ਤੇਰੇ ਦਾਸ ਕੀ ਹੋ ਬੰਤ ਹੂਰ ਨਾਨਕ ਕੀ ਪ੍ਰਭ ਲੋ ਸ਼ਰਧਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸ਼ਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੈ ਤੁਧ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੈ ਦਰਗੈ ਪਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹਿ ਸਰਾ ਚੈ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਪਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੀ ਮਾ ਪਾਇਆ ਲਾਭ ਸੱਚਾ ਤਨ ਲਾਹੀ ਟੂਟ ਨ ਆਵੈ ਖੁੱਟ ਭੰਡਾਰ ਨਾਨਕ ਭਗਤ ਸੋਹੈ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨਜ ਵੇਹਰ ਨਾਮ ਸਤਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਦ ਖਰਚ ਕਾਸ਼ ਟੂਟ ਨ ਆਵੈ ਅੰਤ ਨਹੀਂ ਹਰ ਪਾਰਾ ਵਾਰ ਰਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਣ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਸੁਨ ਸਮਾਧ ਗੁਫਾ ਤਹ ਆਸਨ ਕੇਵਲ ਬ੍ਰਹਮ ਪੂਰਨ ਤਹ ਵਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿੰਨ ਹਰ ਤਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਦਾਸ ਰਾਮ ਕਲੀ ਮਹੱਲਾ ਪੰਜਵਾਂ ਮੈਂ ਮਾਨਾ ਜਾਣੈ ਵੇਦ ਬ੍ਰਹਮਾ ਨਹੀਂ ਜਾਣੈ ਭੇਦ ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੈ ਸੁਣ ਸੁਣਿਆ ਬਰ ਬਖਾਨੈ ਰਹਾਉ ਸ਼ੰਕਰਾ ਨਹੀਂ ਜਾਣੈ ਭੇਵ ਖੋਜ ਤਹਾਰੇ ਦੇਵ ਦੇਵੀਆਂ ਨਹੀਂ ਜਾਣੈ ਮਰਮ ਸਭ ਉਪਰਾ ਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਖੇਲ ਆਪ ਬਿਛੋਰੈ ਆਪੇ ਮੇਲ ਇੱਕ ਭਰਮੇ ਇੱਕ ਭਗਤੀ ਲਾਈ ਆਪਣ ਕੀ ਆਪ ਜਣਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖੈ ਆਖੀ।